10:02 ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਗੀਤ ਬਹਾਰ। ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਤੁਹਾਡੀ ਪੰਜਾਬੀ ਗੀਤਾਂ ਦੀ ਫਰਮਾਇਸ਼ ਪੂਰੀ ਕਰਾਂਗੇ ਸਵੇਰੇ 11:02 ਤੇ। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਇੱਕ ਵਜੇ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੋ ਵਜੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਅੱਜ ਸ਼ਾਇਰ ਹੈ। ਦੋ ਵੱਜ ਕੇ 30 ਮਿੰਟ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਉਮੰਗ। ਠੀਕ 3 ਵਜੇ ਤੁਸੀਂ ਸੁਣੋਗੇ FM ਰੇਨਬੋ ਦਿੱਲੀ ਤੋਂ ਪ੍ਰੋਗਰਾਮ ਰੇਡੀਓ ਡਾਕਟਰ। 4 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ। 'ਯੁਵਾ ਦੋਸਤਾਂ' ਦਾ ਪ੍ਰੋਗਰਾਮ ਯੁਵ ਵਾਣੀ ਤੁਸੀਂ ਸੁਣੋਗੇ 5 ਤੋਂ 6 ਵਜੇ ਤੱਕ। ਤੁਹਾਡੇ ਚਿਹਰੇ ਤੇ ਮੁਸਕਾਨ ਲੈ ਕੇ ਆਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਠੀਕ 6 ਵਜੇ। ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਤੁਹਾਨੂੰ ਲੈ ਚੱਲਾਂਗੇ ਠੀਕ 7:02 ਤੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਜ਼ਰੀਏ। ਰਾਤ 8:02 ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਪਬਲਿਕ ਮੰਚ। ਮੈਸੇਜਿਸ ਬੇਸਡ ਫਰਮਾਇਸ਼ੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਤੁਸੀਂ ਆਪਣੇ ਹਿੰਦੀ ਤੇ ਪੰਜਾਬੀ ਸੌਂਗਸ ਦੀ ਫਰਮਾਇਸ਼ਾਂ ਭੇਜ ਸਕਦੇ ਹੋ ਠੀਕ 9:02 ਤੇ। ਦਿਲਾਂ ਨੂੰ ਠੰਡਕ ਪਹੁੰਚਾਏਗਾ ਸ਼ਾਮੇ ਗਜ਼ਲ ਪ੍ਰੋਗਰਾਮ 10:00 ਤੋਂ 10:30 ਤੱਕ। ਸਾਢੇ 10 ਤੋਂ 11 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਤੇ FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ ਤੇ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੇ ਲਓ ਹੁਣ ਸਰਵਣ ਕਰੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

ਪਰਮਾਤਮਾ ਹਰ ਇਨਸਾਨ ਦੇ ਅੰਦਰ ਅਤੇ ਇਸ ਸ੍ਰਿਸ਼ਟੀ ਦੇ ਕਣ ਕਣ ਵਿੱਚ ਮੌਜੂਦ ਹੈ। ਉਸਨੂੰ ਲੱਭਣ ਲਈ ਜੰਗਲਾਂ ਜਾਂ ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ, ਸਗੋਂ ਆਪਣੇ ਮਨ ਨੂੰ ਸਾਫ਼ ਕਰਨ ਦੀ ਲੋੜ ਹੈ। ਜਦੋਂ ਅਸੀਂ ਸੱਚੇ ਦਿਲ ਨਾਲ ਅੰਦਰ ਝਾਤੀ ਮਾਰਦੇ ਹਾਂ ਤਾਂ ਉਸ ਨੂਰ ਦਾ ਅਹਿਸਾਸ ਆਪਣੇ ਆਪ ਹੋ ਜਾਂਦਾ ਹੈ।

ਰੱਬ ਦੀ ਰਜ਼ਾ ਅਤੇ ਉਸਦੇ ਫੈਸਲੇ ਹਮੇਸ਼ਾ ਸਾਡੀ ਸੋਚ ਤੋਂ ਬਹੁਤ ਉੱਚੇ ਅਤੇ ਬਿਹਤਰ ਹੁੰਦੇ ਨੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੀ ਇੱਛਾ ਪੂਰੀ ਨਹੀਂ ਹੋਈ, ਪਰ ਉਹ ਸਾਨੂੰ ਉਹੀ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਹੈ।

ਪਰਮਾਤਮਾ ਨੂੰ ਪਾਉਣ ਦਾ ਸਭ ਤੋਂ ਸਰਲ ਰਸਤਾ ਪਿਆਰ, ਨਿਮਰਤਾ ਅਤੇ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਸੇਵਾ ਕਰਨਾ ਹੈ। ਜਦੋਂ ਅਸੀਂ ਕਿਸੇ ਲੋੜਵੰਦ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੇ ਹਾਂ ਤਾਂ ਰੱਬ ਖੁਦ ਬਖੁਦ ਤੁਹਾਡੇ ਤੋਂ ਪ੍ਰਸੰਨ ਹੋ ਜਾਂਦਾ ਹੈ।

ਰੱਬ ਕਦੇ ਕਿਸੇ ਵੀ ਇਨਸਾਨ ਦੀ ਜਾਤ, ਧਰਮ ਜਾਂ ਅਮੀਰੀ ਗਰੀਬੀ ਨਹੀਂ ਦੇਖਦਾ। ਉਹ ਸਿਰਫ ਸਾਫ਼ ਨੀਅਤ ਦੇਖਦਾ ਹੈ। ਇਸ ਲਈ ਸਾਨੂੰ ਆਪਣੀ ਨੀਅਤ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ।

ਜਦੋਂ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਦੇ ਬੱਦਲ ਛਾ ਜਾਣ, ਕੋਈ ਰਾਹ ਨਾ ਲੱਭੇ, ਤਾਂ ਰੱਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਨਾ ਭੁੱਲੋ।

ਮੁਸੀਬਤ ਦੇ ਸਮੇਂ ਜਦੋਂ ਦੁਨੀਆ ਦੇ ਸਾਰੇ ਸਹਾਰੇ ਅਤੇ ਰਿਸ਼ਤੇ ਸਾਥ ਛੱਡ ਜਾਂਦੇ ਨੇ, ਉਦੋਂ ਸਿਰਫ ਇੱਕ ਪਰਮਾਤਮਾ ਹੀ ਹੈ ਜੋ ਤੁਹਾਡੀ ਬਾਂਹ ਫੜਦਾ ਹੈ।

ਸਵੇਰ ਦੀ ਸ਼ੁਰੂਆਤ ਰੱਬ ਦੇ ਸ਼ੁਕਰਾਨੇ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਨਵਾਂ ਦਿਨ ਉਸਦੀ ਹੀ ਬਖਸ਼ਿਸ਼ ਹੈ। ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਅਤੇ ਹੁਣ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ।

ਭਾਰਤ ਤੇ ਜਾਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ ਫਾਰਮਾਸਿਊਟੀਕਲ ਅਤੇ ਏਆਈ ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪੰਚਾਇਤੀ ਰਾਜ ਮੰਤਰਾਲਾ 16ਵੇਂ ਮਾਲੀ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਦੇ ਪੰਚਾਇਤ ਰਾਜ ਮੰਤਰੀ ਦੀ ਰਾਸ਼ਟਰੀ ਵਰਕਸ਼ਾਪ ਕਰਾ ਰਿਹਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਿਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈੱਟਵਰਕਾਂ ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ

होई। सेहत मंत्री डॉक्टर बलबीर सिंह ने राष्ट्रीय डॉक्टरां दिवस नूं समर्पित पहले सूबा पदरी सम्मान समारोह च सरकारी अते निजी हस्पतालां दे डॉक्टर अते अधिकारियां नूं कीता सम्मानित। ਪੰਜਾਬ ਸਰਕਾਰ ਨੇ ਸਿਹਤ ਵਰਕਰਾਂ ਦੀਆਂ 1619 ਅਸਾਮੀਆਂ ਭਰਨ ਅਤੇ ਸਨਅਤ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਠੇਕੇ ਤੇ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸ 'ਚ ਅਮਲੇ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ award.gov.in ਪੋਰਟਲ ਤੇ 31 ਜੁਲਾਈ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ ਤੇ ਉਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ। ਗੁੱਡ ਮਾਰਨਿੰਗ ਜਲੰਧਰ।

ਹਰ ਸਵੇਰ ਲੈ ਕੇ ਆਵੇ ਨਵੀਂ ਉਮੀਦ ਦਾ ਪੈਗਾਮ, ਮੁਸਕਾਨ ਨਾਲ ਸ਼ੁਰੂ ਹੋਵੇ ਹਰ ਇੱਕ ਇਨਸਾਨ ਦਾ ਨਾਮ, ਖੁਸ਼ੀਆਂ ਵੀ ਹੋਵਣ ਬਰਸਾਤਾਂ ਵੀ ਹੋਣ, ਦੁੱਖ ਹੋਣ ਸਾਰੇ ਦੂਰ, ਰੱਬ ਰੱਖੇ ਮਿਹਰ ਸਦਾ, ਚਮਕਣ ਤੁਹਾਡੇ ਸੁਪਨੇ ਤੇ ਹੋਵਣ ਸਾਰੇ ਸੁਪਨੇ ਪੂਰੇ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਯਾਨੀ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਗੁੱਡ ਮਾਰਨਿੰਗ ਜਲੰਧਰ। ਤੇ ਅੱਜ ਮੈਂ ਤੁਹਾਡੇ ਨਾਲ ਜੁੜੀ ਹਾਂ ਤੇ ਕੁਝ ਗੱਲਾਂ ਵੀ ਕਰਾਂਗੇ, ਮਸਤੀ ਵੀ ਕਰਾਂਗੇ, ਐਂਟਰਟੇਨਮੈਂਟ ਵੀ ਹੋਏਗਾ, ਮੋਟੀਵੇਸ਼ਨ ਵੀ ਹੋਏਗੀ, ਤੇ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਘੱਟ ਹੈ ਨਾ, ਉਹ ਖੁਸ਼ੀਆਂ ਵੀ ਅੱਜ ਤੁਹਾਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਮਿਲਣਗੀਆਂ। ਤੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਜੀ। ਗੁੱਡ ਮਾਰਨਿੰਗ ਜਲੰਧਰ। ਚਾਹ ਦੀ ਪਹਿਲੀ ਯਾਨੀ ਕਿ ਚਾਹ ਦਾ ਪਹਿਲਾ ਘੁੱਟ ਹੋਵੇ, ਆ ਆਫਿਸ ਦੀ ਰੇਸ ਹੋਵੇ, ਸਕੂਲ ਦੀ ਤਿਆਰੀ ਹੋਵੇ, ਆ ਮਾਰਨਿੰਗ ਵਾਕ ਦਾ ਪੇਸ ਹੋਵੇ, ਅਸੀਂ ਹਾਂ ਤੁਹਾਡੇ ਨਾਲ ਹਰ ਪਲ ਨੂੰ ਹੋਰ ਵੀ ਖਾਸ ਬਣਾਉਣ ਲਈ। ਸੋ ਵੋਲਿਊਮ ਥੋੜ੍ਹਾ ਜਿਹਾ ਵਧਾ ਲਓ, ਸਮਾਈਲ ਨੂੰ ਫੇਸ 'ਤੇ ਲੈ ਕੇ ਆ ਜਾਓ ਅਤੇ ਤਿਆਰ ਹੋ ਜਾਓ ਫਰੈਸ਼ ਐਨਰਜੈਟਿਕ ਅਤੇ ਦਿਲੋਂ ਪੰਜਾਬੀ। ਗੁੱਡ ਮਾਰਨਿੰਗ ਜਲੰਧਰ ਦੇ ਨਾਲ ਚਲੋ ਜੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ।

ਸਾਨੂੰ ਆ ਜ਼ਰੂਰ ਪਤਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਬਣੇ ਹੋ, ਸਾਨੂੰ ਆ ਜ਼ਰੂਰ ਪਤਾ ਹੈ ਕਿ ਸਾਡੇ ਜਿਹੜੇ ਦੋਸਤ ਨੇ ਨਾ ਉਹ ਸਵੇਰੇ ਸਵੇਰੇ ਛੇਤੀ ਨਹੀਂ ਉੱਠਦੇ ਅਤੇ ਕਈ ਜਿਹੜੇ ਨੇ ਬਹੁਤ ਛੇਤੀ ਉੱਠ ਜਾਂਦੇ ਨੇ, ਅਤੇ ਸਾਨੂੰ ਆ ਵੀ ਪਤਾ ਹੈ ਕਿ ਸਵੇਰੇ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਆਰਾਮ ਨਾਲ ਬੈੱਡ 'ਤੇ ਬੈਠ ਕੇ ਆ ਸੋਚਦੇ ਹੋ ਮੈਂ ਕਿਹੜੀ ਦੁਨੀਆ ਦੇ ਵਿੱਚ ਹਾਂ, ਮੈਂ ਕਿੱਥੇ ਹਾਂ, ਮੈਂ ਰਾਤੀ ਕਿਹੜਾ ਸੁਪਨਾ ਵੇਖਿਆ ਸੀ ਕਿਹੜਾ ਨਹੀਂ। ਇਹ ਗੱਲਾਂ ਤੁਸੀਂ ਮੋਰਨਿੰਗ ਦੇ ਵਿੱਚ ਉੱਠ ਕੇ ਸੋਚਦੇ ਹੋ ਨਾ। ਤਾਂ ਚਲੋ ਜੀ, ਸੋਚਦੇ ਸੋਚਦੇ ਇੱਕ ਹੋਰ ਗੱਲ ਤੁਸੀਂ ਸੋਚੋ, ਇੱਕ ਵਰਡ ਮੈਂ ਬੋਲਾਂਗੀ, ਤੁਸੀਂ ਪਹਿਲਾਂ ਸੁਣਿਆ ਜਾਂ ਨਹੀਂ ਸੁਣਿਆ, ਤੁਸੀਂ ਆਪਣੇ ਮਨ ਦੇ ਵਿੱਚ ਇਹ ਜ਼ਰੂਰ ਸੋਚਣਾ। ਸੁਪਰ ਕੈਲੀਫ੍ਰੈਜਲਿਸਟਿਕ ਐਕਸਪੀਐਲੀਡੋਸ਼ੀਅਸ, ਸ਼ਬਦ ਬੜਾ ਲੰਬਾ ਜਿਹਾ ਹੈ ਨਾ, ਨਾ ਸੁਣ ਕੇ ਇੱਦਾਂ ਲੱਗਦਾ ਕਿ ਜਿਵੇਂ ਕੋਈ ਟੰਗ ਟਵਿਸਟਰ ਹੋਵੇ। ਇਸਦਾ ਮਤਲਬ ਇਹ ਹੈ ਕਿ ਮਨ ਲੱਗ ਜਾਂਦਾ ਹੈ ਨਾ, ਤਾਂ ਫਿਰ ਉਸ ਨੂੰ ਕਿਤੇ ਹੋਰ ਲਾਣਾ ਹੀ ਨਹੀਂ ਹੈ, ਯਾਨੀ ਕਿ ਬਿਲਕੁਲ ਕਮਾਲ, ਹੱਦ ਤੋਂ ਵੱਧ ਅਤੇ ਬਿਲਕੁਲ ਹੀ ਵਧੀਆ। ਜਦੋਂ ਤੁਹਾਨੂੰ ਕੋਈ ਵਰਡ ਨਾ ਲੱਭੇ ਆਪਣੀ ਤਾਰੀਫ ਕਰਨ ਦੇ ਲਈ ਜਾਂ ਕਿਸੇ ਹੋਰ ਦੀ ਤਾਰੀਫ ਕਰਨ ਦੇ ਲਈ, ਤਾਂ ਤੁਸੀਂ ਬਸ ਜ਼ਿੰਦਗੀ ਦੇ ਵਿੱਚ ਇੱਕੋ ਵਰਡ ਯੂਜ਼ ਕਰਨਾ ਹੈ। ਥੋੜ੍ਹਾ ਜਿਹਾ ਲੰਬਾ ਹੈ ਅਤੇ ਬੰਦੇ ਨੂੰ ਇਹ ਵੀ ਲੱਗੇਗਾ ਕਿ ਤੁਸੀਂ ਯਾਰ ਕਿੰਨੇ ਪੜ੍ਹੇ ਲਿਖੇ ਜ਼ਿਆਦਾ ਹੋ, ਅਤੇ ਬੰਦੇ ਨੂੰ ਇਹ ਵੀ ਲੱਗੇਗਾ ਕਿ ਇਹਨੂੰ ਤਾਂ ਇੰਗਲਿਸ਼ ਬੜੀ ਸੋਹਣੀ ਆਉਂਦੀ ਹੈ। ਇੱਕੋ ਵਰਡ ਤੁਸੀਂ ਯਾਦ ਕਰ ਲਓ, ਸੁਪਰਕੈਲੀਫ੍ਰੈਜਿਲਿਸਟਿਕ ਐਕਸਪੀਐਲੀਡੋਸ਼ੀਅਸ। ਸੋਚੋ ਜਦੋਂ ਸਵੇਰ ਦੀ ਜਿਹੜੀ ਪਹਿਲੀ ਚਾਹ ਹੈ ਉਹ ਤੁਹਾਡੇ ਹੱਥ ਦੇ ਵਿੱਚ ਆਏ, ਅਤੇ ਮੰਮੀ ਤੁਹਾਡੇ ਸਿਰ 'ਤੇ ਹੱਥ ਫੇਰਨ ਅਤੇ ਕਹਿਣ ਬੱਚੇ ਗੁੱਡ ਮੋਰਨਿੰਗ, ਉੱਠ ਜਾਓ। ਛੋਟੀਆਂ ਛੋਟੀਆਂ ਗੱਲਾਂ ਹੀ ਤਾਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਨੇ, ਹੈ ਨਾ। ਅਤੇ ਹਰ ਦਿਨ ਪਰਫੈਕਟ ਨਹੀਂ ਹੁੰਦਾ, ਸਾਨੂੰ ਦਿਨ ਨੂੰ ਪਰਫੈਕਟ, ਪੋਜ਼ਿਟਿਵ ਅਤੇ ਐਨਰਜੈਟਿਕ ਬਣਾਉਣਾ ਪੈਂਦਾ ਹੈ। ਸੋ ਅੱਜ ਦਾ ਮਿਸ਼ਨ ਸਿੰਪਲ ਹੈ, ਕੰਪਲੇਂਟ ਘੱਟ ਕਰਨੀ ਹੈ, ਗ੍ਰੈਟੀਟਿਊਡ ਜ਼ਿਆਦਾ ਰੱਖਣਾ ਹੈ, ਟੈਨਸ਼ਨ ਘੱਟ ਲੈਣੀ ਹੈ, ਸਮਾਈਲ ਜ਼ਿਆਦਾ ਕਰਨੀ ਹੈ, ਅਤੇ ਨੈਗੇਟਿਵ ਸੋਚ ਘੱਟ, ਪੋਜ਼ਿਟਿਵਿਟੀ ਜ਼ਿਆਦਾ। ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਟਿਊਨ ਕੀਤਾ ਜੀ 102.7 ਮੈਗਾਹਰਟਜ਼ 'ਤੇ, ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮੋਰਨਿੰਗ ਜਲੰਧਰ। ਸੋ ਇੱਕ ਵਾਰੀ ਫਿਰ, ਸੁਪਰਕੈਲੀਫ੍ਰੈਜਿਲਿਸਟਿਕ ਐਕਸਪੀਐਲੀਡੋਸ਼ੀਅਸ। ਤਾਂ ਚਲੋ ਜੀ, ਤੁਸੀਂ ਸੌਂਗ ਇੰਜੋਏ ਕਰੋ, ਮਿਲਦੇ ਹਾਂ ਸੌਂਗ ਦੇ ਉਸ ਪਾਰ, ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਫੇਵਰੇਟ। ਗੁੱਡ ਮੋਰਨਿੰਗ ਜਲੰਧਰ।

ਉੱਠ ਜਾ ਜ਼ਿੱਦੀ ਰੇ, ਹੁਣ ਤਾਂ ਤੁਸੀਂ ਉੱਠ ਹੀ ਗਏ ਹੋਵੋਗੇ। ਦੇਖੋ 7:14 ਹੋ ਗਏ ਨੇ ਅਤੇ ਮੈਨੂੰ ਲੱਗਦਾ ਇਹ ਬਹੁਤ ਹੀ ਪ੍ਰਾਈਮ ਟਾਈਮ ਹੁੰਦਾ ਜਦੋਂ ਸਾਨੂੰ ਉੱਠ ਕੇ ਰੱਬ ਦਾ ਨਾਲ ਲੈਣਾ ਚਾਹੀਦਾ ਹੈ। ਉਦੋਂ ਤਾਂ 5:30 ਸਾਨੂੰ ਉੱਠ ਜਾਣਾ ਚਾਹੀਦਾ ਹੈ, ਲੇਕਿਨ ਹਾਂ ਇਹ ਟਾਈਮ ਉਹ ਹੈ ਜਦੋਂ ਇਹ ਸਾਡਾ ਜੈਨਜ਼ੀਸ ਦਾ ਟਾਈਮ ਹੈ, ਜਦੋਂ ਮੋਰਨਿੰਗ ਦੇ ਵਿੱਚ ਜੈਨਜ਼ੀ ਉੱਠਦੇ ਨੇ। ਲੇਕਿਨ ਇਸ ਤੋਂ ਵੀ ਅੱਗੇ ਜੇ ਮੈਂ ਗੱਲ ਕਰਾਂ, ਅੱਜ ਕੱਲ੍ਹ ਤਾਂ ਜਿਹੜੇ ਜੈਨਜ਼ੀਸ ਨੇ ਵੱਡੇ ਨੇ ਉਹ 8-10 ਉੱਠਦੇ ਨੇ, ਲੇਕਿਨ ਹਾਂ ਇਹ ਪ੍ਰਾਈਮ ਟਾਈਮ ਹੈ ਜਦੋਂ ਤੁਸੀਂ ਮੋਰਨਿੰਗ ਵਿੱਚ ਸੂਰਜ ਨੂੰ ਜਿਹੜਾ ਦੇਖੋਗੇ, ਉਹਦੀ ਲਾਈਟ ਲਓਗੇ, ਤੁਹਾਡੀ ਬੋਡੀ ਦੇ ਵਿੱਚ ਐਨਰਜੀ ਆਏਗੀ, ਪੋਜ਼ਿਟਿਵਿਟੀ ਆਏਗੀ, ਵਿਟਾਮਿਨ ਡੀ ਜਿਹੜਾ ਉਹ ਆਏਗਾ ਅਤੇ ਤੁਹਾਡੀ ਸਕਿਨ ਵੀ ਬੜੀ ਗਲੋ ਕਰੇਗੀ। ਤਾਂ ਚਲੋ ਜੀ, ਹੁਣ ਤੁਸੀਂ ਉੱਠ ਹੀ ਗਏ ਹੋ ਤਾਂ ਹੁਣ ਗੱਲ ਕਰ ਲੈਂਦੇ ਜੀ ਮੌਸਮ ਦੀ। ਬਾਹਰ ਪਹਿਲਾਂ ਤਾਂ ਵੇਖੋ ਜਾ ਕੇ ਮੌਸਮ ਕਿਹੋ ਜਿਹਾ ਹੋਇਆ ਪਿਆ, ਬਾਰਿਸ਼ ਹੈ ਵੀ ਕਿ ਨਹੀਂ ਹੈ ਜਾਂ ਬਹੁਤ ਜ਼ਿਆਦਾ ਹਿਮਸ ਹੋ ਰਹੀ ਹੈ। ਉੱਦਾਂ ਮੈਂ ਜਦੋਂ ਚੈੱਕ ਕੀਤਾ ਮੌਸਮ ਤਾਂ ਮੈਨੂੰ ਪਤਾ ਲੱਗਿਆ ਕਿ ਅੱਜ ਤਾਂ ਬਹੁਤ ਜ਼ਿਆਦਾ ਹਿਊਮਿਡ ਰਹਿਣ ਵਾਲਾ ਹੈ ਮੌਸਮ, ਅਤੇ ਇਹ ਵੀ ਸੰਭਾਵਨਾ ਹੈ ਕਿ ਮੈਕਸੀਮਮ ਟੈਂਪਰੇਚਰ ਜਿਹੜਾ ਉਹ 37°C 'ਤੇ ਹੋਏਗਾ ਅਤੇ ਮਿਨੀਮਮ ਟੈਂਪਰੇਚਰ ਜਿਹੜਾ ਉਹ 28°C ਰਹਿ ਸਕਦਾ ਹੈ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਬਾਰਿਸ਼ ਵੀ ਹੋ ਸਕਦੀ ਹੈ ਅਤੇ ਧੁੱਪ ਵੀ ਨਿਕਲ ਸਕਦੀ ਹੈ, ਅਸੀਂ ਕੁਝ ਨਹੀਂ ਕਹਿ ਸਕਦੇ। ਸੋ ਜੇਕਰ ਤੁਸੀਂ ਬਾਹਰ ਨਿਕਲੋਗੇ, ਧੁੱਪ ਨਿਕਲੀ ਤਾਂ ਫਿਰ ਆਪਣੀ ਜੈਕਟਸ ਵਗੈਰਾ ਜੋ ਵੀ ਤੁਸੀਂ ਸ਼ਰਟ ਪਾਉਂਦੇ ਹੋ ਤਾਂ ਕਿ ਤੁਹਾਨੂੰ ਟੈਨਿੰਗ ਨਾ ਹੋ ਜਾਏ, ਫੇਸ ਫੂਸ ਸਾਰਾ ਕਵਰ ਕਰਕੇ ਜਾਣਾ ਹੈ। ਅਤੇ ਜੇਕਰ ਤੁਹਾਨੂੰ ਲੱਗਿਆ ਕਿ ਮੀਂਹ ਹੋ ਸਕਦਾ ਹੈ ਤਾਂ ਫਿਰ ਤੁਸੀਂ ਆਪਣੇ ਨਾਲ ਛੱਤਰੀ ਜ਼ਰੂਰ ਰੱਖਣੀ ਹੈ ਅਤੇ ਰੇਨਕੋਟ ਵੀ ਰੱਖ ਸਕਦੇ ਹੋ। ਅਤੇ ਇਸ ਗੱਲ ਦਾ ਧਿਆਨ ਰੱਖਿਓ, ਡਰਾਈਵਿੰਗ ਸਲੋ ਕਰਨੀ ਹੈ ਕਿਉਂਕਿ ਰੇਨ ਦੇ ਵਿੱਚ ਫਿਸਲਣ ਹੁੰਦੀ ਹੈ ਅਤੇ ਤੁਸੀਂ ਡਿੱਗ ਵੀ ਸਕਦੇ ਹੋ। ਤਾਂ ਚਲੋ ਜੀ, ਵੈਦਰ ਅਪਡੇਟ ਦੇ ਨਾਲ ਹੀ ਮੁਸਕੁਰਾਉਂਦੇ ਰਹੋ, ਸੇਫ ਰਹੋ ਅਤੇ ਆਪਣੇ ਦਿਨ ਦਾ ਮਜ਼ਾ ਲਓ ਜਾਂ ਆਪਣੀ ਚਾਹੇ ਦਾ ਮਜ਼ਾ ਲਓ। ਫਿਲਹਾਲ ਤਾਂ ਮਜ਼ਾ ਲੈਣਾ ਹੈ ਜੀ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦਾ, ਆਪਣੀ ਦੋਸਤ ਮਹਿਕ ਦੇ ਨਾਲ। ਤਾਂ ਚਲੋ ਜੀ, ਇੱਕ ਹੋਰ ਖੂਬਸੂਰਤ ਜਿਹਾ ਗੀਤ ਸੁਣਦੇ ਹਾਂ।

ਦੋਸਤੋ ਕਹਿੰਦੇ ਨੇ ਜੇ ਜਜ਼ਬਾ ਹੋਵੇ ਨਾ ਤਾਂ ਕਿਸੇ ਵੀ ਰੁਕਾਵਟ ਦੀ ਕੋਈ ਔਕਾਤ ਨਹੀਂ ਹੁੰਦੀ। ਜੇ ਅੱਜ ਦੀ ਇਹ ਕਹਾਣੀ ਜੀ ਇਹੋ ਜਿਹੀ ਹੈ ਜਿਹੜੀ ਮੈਂ ਤੁਹਾਨੂੰ ਹੁਣ ਸੁਣਾਵਾਂਗੀ। ਸੋਚੋ ਜ਼ਰਾ ਜਿਹਨਾਂ ਲੋਕਾਂ ਨੂੰ ਦੁਨੀਆਂ ਦੀ ਆਵਾਜ਼ ਹੀ ਨਹੀਂ ਸੁਣਾਈ ਦਿੰਦੀ, ਉਹਨਾਂ ਨੇ ਆਪਣੀ ਮਿਹਨਤ ਦੀ ਗੂੰਜ ਪੂਰੀ ਦੁਨੀਆਂ ਤੱਕ ਪਹੁੰਚਾ ਦਿੱਤੀ ਹੈ। ਸਾਰੇ ਲੋਕ ਉਹਨਾਂ ਦੀ ਤਾਰੀਫਾਂ ਕਰ ਰਹੇ ਨੇ। ਸਹੀ ਸੁਣਿਆ ਤੁਸੀਂ, ਮੈਂ ਗੱਲ ਕਰ ਰਹੀ ਹਾਂ ਜੀ ਡੈਫ ਡਾਈਵਿੰਗ ਸਟ੍ਰਾਈਕਰਸ ਦੀ ਟੀਮ ਨੇ ਵਧੀਰ ਵਰਗ ਵਿੱਚ ਜਿਹੜਾ ਹੈ ਉੱਥੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਆਪਣਾ ਨਾਮ ਜਿਹੜਾ ਉਹ ਰੋਸ਼ਨ ਕਰ ਦਿੱਤਾ, ਆਪਣੇ ਇਲਾਕੇ ਦਾ ਨਾਂ ਜਿਹੜਾ ਰੋਸ਼ਨ ਕਰ ਦਿੱਤਾ ਹੈ। ਕਿਤਾਬ ਵੀ ਆਪਣੇ ਨਾਮ ਕਰ ਲਿੱਤਾ ਹੈ। ਇਹ ਸਿਰਫ ਇੱਕ ਟਰੋਫੀ ਦੀ ਜਿੱਤ ਨਹੀਂ ਹੈਗੀ ਬਲਕਿ ਹੌਸਲੇ, ਡਿਸਿਪਲਿਨ ਅਤੇ ਟੀਮ ਵਰਕ ਦੀ ਜਿੱਤ ਵੀ ਹੈ। ਸੋ ਇਹੋ ਜਿਹੀ ਟੀਮ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਨਾ ਤਾਂ ਤੁਸੀਂ ਫਿਰ ਵੀ ਬਹੁਤ ਕੁਝ ਕਰ ਸਕਦੇ ਹੋ। ਸਾਨੂੰ ਇਹ ਆਪਣੇ ਦਿਲ ਦੇ ਵਿੱਚ ਰੱਖਣਾ ਚਾਹੀਦਾ ਹੈ, ਆਪਣੀ ਸੋਚ ਨੂੰ ਚੇਂਜ ਕਰਨਾ ਚਾਹੀਦਾ ਹੈ, ਸੁਪਨੇ ਦੇਖਣਾ, ਮਿਹਨਤ ਕਰਨਾ ਅਤੇ ਉਹਨਾਂ ਨੂੰ ਸੱਚ ਕਰਨ ਦਾ ਜਜ਼ਬਾ ਜਿਹੜਾ ਹਰ ਕਿਸੇ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਚਲੋ ਜੀ ਆਓ ਫਿਰ ਸਾਥ ਨਾਲ ਮਿਲ ਕੇ ਅਸੀਂ ਉਹਨਾਂ ਚੈਂਪੀਅਨਸ ਦੇ ਲਈ ਜ਼ੋਰ ਨਾਲ ਤਾਲੀਆਂ ਮਾਰਦੇ ਹਾਂ, ਕਿਉਂਕਿ ਇਹਨਾਂ ਦੀ ਕਹਾਣੀ ਹਰ ਉਸ ਇਨਸਾਨ ਨੂੰ ਇੰਸਪਾਇਰ ਕਰਦੀ ਹੈ ਜੋ ਜ਼ਿੰਦਗੀ 'ਚ ਕਿਸੇ ਚੈਲੇਂਜ ਦਾ ਸਾਹਮਣਾ ਕਰ ਰਿਹਾ ਹੈ। ਅਤੇ ਯਾਦ ਰੱਖੋ, ਕਮੀ ਕਦੇ ਵੀ ਇਨਸਾਨ ਦੀ ਤਾਕਤ ਨੂੰ ਨਹੀਂ ਰੋਕਦੀ, ਹੌਸਲਾ ਹਮੇਸ਼ਾ ਰਾਹ ਬਣਾ ਹੀ ਦਿੰਦਾ। ਤਾਂ ਚਲੋ ਜੀ ਇਸੇ ਹੌਸਲੇ ਦੇ ਨਾਲ ਅਸੀਂ ਅਗਲਾ ਗੀਤ ਵੀ ਸੁਣਦੇ ਹਾਂ ਅਤੇ ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ। ਗੁੱਡ ਮਾਰਨਿੰਗ ਜਲੰਧਰ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਟਿਊਨ ਕੀਤਾ ਜੀ 102.7 ਮੈਗਾਹਰਟਸ ਅਤੇ 103.6 ਮੈਗਾਹਰਟਸ ਅਤੇ ਸਾਡੇ ਅੰਮ੍ਰਿਤਸਰ ਦੇ ਦੋਸਤ ਜਿਹੜੇ ਜੁੜੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਥੋੜ੍ਹੀ ਜਿਹੀ ਲੇਟ ਹੋ ਗਈ ਪਰ ਕੋਈ ਗੱਲ ਨਹੀਂ,

ਇਹੀ ਤਾਲੀ ਮੈਨੂੰ ਲੱਗਦਾ ਹੈ ਹੋਰ ਕੋਈ ਵੀ ਵਜਾ ਸਕਦਾ ਹੈ ਤੁਹਾਡੀ ਬਰਬਾਦੀ ਦੇਖ ਕੇ, ਕਿਉਂਕਿ ਇੱਕ ਇਹੋ ਜਿਹੀ ਖਬਰ ਆਈ ਹੈ ਕਿ ਇੱਕ ਔਰਤ ਘਰ ਦੇ ਵਿੱਚ ਪਹਿਲਾਂ ਤਾਂ ਇਕੱਲੀ ਰਹਿੰਦੀ ਸੀ ਕਿਉਂਕਿ ਉਹਦੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ, ਅਤੇ ਉਹਨੂੰ ਇੱਕ ਦਿਨ ਕਾਲ ਆਉਂਦੀ ਹੈ ਕਿ ਕਹਿੰਦਾ ਹੈ ਬੰਦਾ ਕਿ ਮੈਂ ਤੁਹਾਡਾ ਦਾਮਾਦ ਬੋਲ ਰਿਹਾ ਹੈ, ਤਾਂ ਮੈਨੂੰ ਨਾ ਤੁਹਾਡਾ OTP ਚਾਹੀਦਾ ਹੈ, ਕੋਈ ਡਾਕੂਮੈਂਟ ਕਢਵਾਉਣੇ ਨੇ, ਥੋੜ੍ਹੀ ਜਿਹੀ ਇਨਫੋਰਮੇਸ਼ਨ ਚਾਹੀਦੀ ਹੈ ਉਸ ਬੰਦੇ ਤੋਂ। ਇਨਫੋਰਮੇਸ਼ਨ ਉਸ ਔਰਤ ਤੋਂ ਬੰਦਾ ਇਨਫੋਰਮੇਸ਼ਨ ਨਿਕਾਲਦਾ ਹੈ ਅਤੇ 825,000 ਰੁਪਏ ਜਿਹੜਾ ਹੈ ਸਾਈਬਰ ਠੱਗ ਜਿਹੜਾ ਹੈ ਨਾ ਉਹ ਠੱਗ ਲੈਂਦਾ। ਫਿਰ ਕੀ ਹੁੰਦਾ, ਜਦੋਂ ਪੈਸੇ ਕੱਟਣ ਦਾ ਨੋਟੀਫਿਕੇਸ਼ਨ ਆਉਂਦਾ ਤਦ ਪਤਾ ਚੱਲਦਾ ਹੈ ਕਿ ਬੰਦੇ ਨੇ ਝੂਠੀ ਕਾਲ ਕੀਤੀ ਸੀ ਅਤੇ ਆਵਾਜ਼ ਜਦੋਂ ਸੁਣੀ ਗਈ ਤਾਂ ਫਿਰ ਇੱਦਾਂ ਲੱਗਿਆ ਕਿ ਜਿਵੇਂ ਰੀਅਲ ਹੋਵੇ, ਨਕਲੀ ਆਵਾਜ਼ ਬਿਲਕੁਲ ਵੀ ਨਹੀਂ ਲੱਗੀ। ਕਿਉਂਕਿ ਦੇਖੋ AI ਦਾ ਜ਼ਮਾਨਾ ਹੈ, ਕਾਫੀ ਜ਼ਿਆਦਾ ਟੈਕਨੋਲੋਜੀ ਆ ਗਈ ਹੈ, ਕਾਪੀ ਪੇਸਟ ਕਰਕੇ ਹਰ ਕੋਈ ਤੁਹਾਡੀ ਆਵਾਜ਼ ਬਣਾ ਸਕਦਾ। ਸੋ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ, ਜੇਕਰ ਤੁਹਾਡੇ ਨਾਲ ਸਾਈਬਰ ਕ੍ਰਾਈਮ ਹੁੰਦਾ ਹੈ ਤਾਂ 1930 ਨੰਬਰ ਜਿਹੜਾ ਹੈਲਪਲਾਈਨ ਨੰਬਰ ਹੈ, ਇੱਥੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਫਿਰ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਵੀ ਤੁਸੀਂ ਆਪਣੀ ਔਨਲਾਈਨ ਕੰਪਲੇਂਟ ਕਰ ਸਕਦੇ ਹੋ। ਅਤੇ ਨਾਲ ਹੀ ਨਜ਼ਦੀਕੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਤੇ ਜਾਂ ਫਿਰ ਪੁਲਿਸ ਸਟੇਸ਼ਨ ਵਿੱਚ ਵੀ ਰਿਪੋਰਟ ਕਰਵਾ ਸਕਦੇ ਹੋ। ਜਲਦੀ ਕੰਪਲੇਂਟ ਕਰਨ ਨਾਲ ਪੈਸੇ ਰਿਕਵਰ ਹੋਣ ਦੇ ਚਾਂਸਿਸ ਜ਼ਿਆਦਾ ਵੱਧ ਜਾਂਦੇ ਨੇ। ਸੋ ਦੇਖੋ, ਤੁਹਾਡਾ ਕੰਮ ਇਹ ਹੈ ਕਿ ਤੁਸੀਂ ਅਵੇਅਰ ਰਹਿਣਾ, ਕਿਉਂਕਿ ਫੋਨ ਹੀ ਨਹੀਂ ਤੁਹਾਨੂੰ ਵੀ ਸਮਾਰਟ ਬਣਨਾ ਪਏਗਾ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। 7:30 ਤੇ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੀ ਅਪਡੇਟ।

ਹੈਲੋ ਜੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ। ਤੇ ਹੁਣ ਮੇਰੇ ਜੇ ਦੋਸਤ ਨੇ ਫੁੱਟਬਾਲ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ, ਉਹਨਾਂ ਲਈ ਇੱਕ ਬਹੁਤ ਵੱਡੀ ਖਬਰ ਹੈ। ਜੇ ਤੁਹਾਡੇ ਪੈਰਾਂ 'ਚ ਸਪੀਡ ਹੈ, ਦਿਲ 'ਚ ਪੈਸ਼ਨ ਹੈ ਅਤੇ ਸੁਪਨਾ ਜਿਹੜਾ ਹੈ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਹੈ, ਉਸਨੂੰ ਰੀਪ੍ਰਜੈਂਟ ਕਰਨ ਦਾ ਹੈ, ਤਾਂ ਇਹ ਮੌਕਾ ਨਾ ਬਿਲਕੁਲ ਮਿਸ ਨਾ ਕਰਨਾ। ਪੰਜਾਬ ਸੀਨੀਅਰ ਫੁੱਟਬਾਲ ਚੈਂਪੀਅਨਸ਼ਿਪ ਲਈ ਸੀਨੀਅਰ ਮੈਨਸ ਟੀਮ ਦੇ ਟ੍ਰਾਇਲ ਅੱਜ ਯਾਨੀ 3 ਜੁਲਾਈ ਨੂੰ ਹੋ ਰਹੇ ਨੇ, ਉਹ ਵੀ 9:30 ਵਜੇ। ਸੋ ਜੇਕਰ ਹੁਣ ਤੁਸੀਂ ਇਹ ਇਨਫੋਰਮੇਸ਼ਨ ਸੁਣ ਰਹੇ ਹੋ ਨਾ, ਪਹਿਲਾਂ ਤੁਹਾਨੂੰ ਨਹੀਂ ਪਤਾ ਸੀ, ਤਾਂ ਫਿਰ ਛੇਤੀ ਛੇਤੀ ਉੱਠ ਜਾਓ, ਹੁਣ ਟਾਈਮ ਦੇਖੋ ਜ਼ਿਆਦਾ ਹੈ ਨਹੀਂ। ਅਤੇ ਪੇਮਸ ਫੁੱਟਬਾਲ ਗਰਾਊਂਡ ਜਲੰਧਰ ਦੇ ਵਿੱਚ ਇਹ ਜਿਹੜੇ ਟ੍ਰਾਇਲਸ ਹੋ ਰਹੇ ਨੇ, ਇਹ ਟ੍ਰਾਇਲਸ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਨੇ, ਜਿੱਥੇ ਵਧੀਆ ਪਰਫੋਰਮੈਂਸ ਕਰਨ ਵਾਲੇ ਪਲੇਅਰਸ ਨੂੰ ਪੰਜਾਬ ਦੀ ਸੀਨੀਅਰ ਟੀਮ ਲਈ ਚੁਣਿਆ ਜਾ ਸਕਦਾ ਹੈ। ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਪਲੇਅਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਆਪਣਾ ਜਿਹੜਾ ਫੁੱਟਬਾਲ ਦੀ ਕਿੱਟ ਹੈ ਉਹ ਲੈ ਕੇ ਜਾਣੀ ਹੈ ਜੀ, ਸ਼ੂਜ਼, ਏਜ ਪਰੂਫ, ਆਈਡੈਂਟੀਟੀ ਪਰੂਫ ਅਤੇ ਹੋਰ ਜ਼ਰੂਰੀ ਡਾਕੂਮੈਂਟ ਆਪਣੇ ਨਾਲ ਰੱਖਣੇ ਨੇ। ਅਤੇ ਹਾਂ, ਪਹਿਲੀ ਚੀਜ਼ ਇਹ ਵੀ ਹੈ ਕਿ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਗਰਾਊਂਡ ਦੇ ਵਿੱਚ ਟਾਈਮ 'ਤੇ ਪਹੁੰਚਣਾ ਪਏਗਾ। ਇਹ ਵੀ ਡਿਸਿਪਲਿਨ ਜਿਹੜਾ ਉਹ ਵੇਖਣਗੇ, ਤਾਂ ਇਸ ਦੇ ਉੱਤੇ ਵੀ ਤੁਹਾਡੀ ਜਿਹੜੀ ਹੈ ਤੁਹਾਨੂੰ ਟੀਮ ਦੇ ਵਿੱਚ ਉਹ ਦਾਖਲ ਕਰਨ ਨੇ, ਤਾਂ ਸਾਰੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਅਤੇ ਹੁਣ ਚਲੋ ਜੀ, ਬੈਸਟ ਆਫ ਲੱਕ ਅਤੇ ਰੱਬ ਕਰੇ ਤੁਸੀਂ ਸਾਰੇ ਸਿਲੈਕਟ ਹੋ ਜਾਓ। ਜਿਹੜੇ ਦੋਸਤ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ। ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਹੁਣ ਅਗਲਾ ਗੀਤ ਅਸੀਂ ਸੁਣਦੇ ਹਾਂ। ਇਨਫੋਰਮੇਸ਼ਨ ਤਾਂ ਚੱਲਦੀ ਰਹੇਗੀ, ਐਂਟਰਟੇਨਮੈਂਟ ਵੀ ਹੁੰਦਾ ਰਹੇਗਾ, ਅਤੇ ਮਾਇੰਡ ਨੂੰ ਫਰੈਸ਼ ਕਰਨ ਦੇ ਲਈ ਸੌਂਗਸ ਵੀ ਤਾਂ ਜ਼ਰੂਰੀ ਹੈ ਕਿ ਨਹੀਂ ਹੈ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ ਵਿਸ਼ਾਲ ਦਦਲਾਨੀ ਦੀ ਆਵਾਜ਼ ਦੇ ਵਿੱਚ, ਗੁੱਡ ਮਾਰਨਿੰਗ, ਜਿਹੜਾ ਕਿ ਅਕਸਰ ਮੈਂ ਲਗਾਉਂਦੀ ਹਾਂ ਤਾਂ ਕਿ

ਰਹੀ ਹੈ ਤਾਂ ਫਿਰ ਆਵਾਜ਼ ਉਠਾਓ, ਕਿਉਂਕਿ ਜਲੰਧਰ ਤੁਹਾਡਾ ਹੈ। ਤਾਂ ਚਲੋ ਜੀ, ਹੁਣ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਨੇ, ਕਿਉਂ ਨਾ ਅਗਲਾ ਗੀਤ ਸੁਣਦੇ ਹਾਂ। ਚਲੋ ਅਗਲਾ ਗੀਤ ਅਸੀਂ ਸੁਣਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਜੀ, ਇੰਜੋਏ ਕਰੋ।

ਜੁਲਾਈ ਦਾ ਮਹੀਨਾ ਆ ਗਿਆ ਹੈ ਅਤੇ ਬਾਰਿਸ਼ਾਂ ਦਾ ਮੌਸਮ ਜਿਹੜਾ ਹੈ ਉਹ ਵੀ ਆ ਗਿਆ ਹੈ ਅਤੇ ਇੱਕ ਨਾ ਪਹਿਲਾਂ ਮੈਂ ਸ਼ਾਇਰੀ ਸੁਣਾ ਦਿੰਦੀ ਹਾਂ, ਮੈਨੂੰ ਯਾਦ ਆ ਗਈ। ਬਾਰਿਸ਼ੋਂ ਸੇ ਦੋਸਤੀ ਅੱਛੀ ਨਹੀਂ ਫਰਹਾਜ਼, ਬਾਰਿਸ਼ੋਂ ਸੇ ਦੋਸਤੀ ਅੱਛੀ ਨਹੀਂ ਫਰਹਾਜ਼, ਕੱਚਾ ਤੇਰਾ ਮਕਾਨ ਹੈ ਕੁਛ ਤੋਂ ਖਿਆਲ ਕਰ। ਸਹੀ ਗੱਲ ਹੈ ਜੀ, ਬਾਰਿਸ਼ ਦਾ ਮੌਸਮ ਤਾਂ ਠੰਡਕ ਲੈ ਕੇ ਹੀ ਆਉਂਦਾ ਹੈ, ਪਰ ਜੇ ਤੁਸੀਂ ਸਾਵਧਾਨ ਨਾ ਰਹੇ ਤਾਂ ਤੁਹਾਡੇ ਘਰ ਦਾ ਜਿਹੜਾ ਇਨਵੇਟਰ ਹੈ ਨਾ ਉਹ ਚੁੱਪਚਾਪ ਖਰਾਬ ਹੀ ਹੋ ਸਕਦਾ ਹੈ। ਤਾਂ ਦੋਸਤੋ, ਮੌਨਸੂਨ ਦੇ ਸੀਜ਼ਨ ਦੇ ਵਿੱਚ ਸਿਰਫ ਮੋਬਾਈਲ ਅਤੇ ਇਲੈਕਟ੍ਰੋਨਿਕਸ ਹੀ ਨਹੀਂ ਬਲਕਿ ਇਨਵੇਟਰ ਅਤੇ ਬੈਟਰੀ ਨੂੰ ਵੀ ਐਕਸਟਰਾ ਕੇਅਰ ਦੀ ਲੋੜ ਹੁੰਦੀ ਹੈ। ਸੋ ਜਦੋਂ ਵੀ ਤੁਸੀਂ ਆਪਣੇ ਇਨਵੇਟਰ ਬੈਟਰੀਜ਼ ਨੂੰ ਯੂਜ਼ ਕਰਦੇ ਹੋ, ਉਹਨਾਂ ਦਾ ਜਿਹੜਾ ਕੇਅਰ ਹੈ ਉਹ ਐਕਸਟਰਾ ਹੋਣੀ ਚਾਹੀਦੀ ਹੈ। ਨਵੀਂ ਅਤੇ ਮੋਇਸਚਰ ਬੈਟਰੀ ਦੇ ਟਰਮੀਨਲਸ 'ਤੇ ਜੰਗ ਲਾ ਸਕਦੇ ਨੇ, ਵਾਇਰਿੰਗ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਅਤੇ ਬੈਕਅਪ ਵੀ ਘੱਟ ਹੋ ਸਕਦਾ ਹੈ। ਸੋ ਹੁਣ ਗੱਲਾਂ ਜਿਹੜੀਆਂ ਨੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੀਆਂ ਨੇ, ਈਜ਼ੀ ਮੇਨਟੇਨੈਂਸ ਦੀਆਂ ਟ੍ਰਿਪਸ ਜਿਹੜੀਆਂ ਸੋਰੀ ਟਿਪਸ ਜਿਹੜੀਆਂ ਨੇ ਉਹ ਤੁਸੀਂ ਲਿਖ ਲਓ, ਭਾਵੇਂ ਕਿਤਾਬਾਂ ਕੱਢ ਲਓ ਜਾਂ ਫਿਰ ਆਪਣੇ ਫੋਨ ਦੇ ਵਿੱਚ ਨੋਟਸ ਵੀ ਬਣਾ ਸਕਦੇ ਹੋ। ਇਨਵੇਟਰਸ ਨੂੰ ਹਮੇਸ਼ਾ ਹਵਾਦਾਰ ਅਤੇ ਸੁੱਕੀ ਜਗ੍ਹਾ 'ਤੇ ਹੀ ਰੱਖੋ, ਬਿਲਕੁਲ ਦੀਵਾਰ ਨਾਲ ਚਿਪਕਾ ਕੇ ਨਾ ਰੱਖੋ ਤਾਂ ਜੋ ਹਵਾ ਜਿਹੜੀ ਆਸਾਨੀ ਨਾਲ ਪਾਸ ਹੋ ਜਾਵੇ। ਅਤੇ ਬੈਟਰੀ ਦਾ ਵਾਟਰ ਲੈਵਲ ਜਿਹੜਾ ਰੈਗੂਲਰ ਚੈੱਕ ਕਰੋ, ਜੇ ਹੋਰ ਅਤੇ ਹੋਵੇ ਜੇ ਲੋੜ ਹੋਵੇ ਨਾ ਤਾਂ ਸਿਰਫ ਡਿਸਟਿਲਡ ਵਾਟਰ ਜਿਹੜਾ ਉਹੀ ਪਾਓ, ਨਲਕਾਂ ਜਾਂ ਜਿਹੜਾ ਬਾਰਿਸ਼ ਦਾ ਪਾਣੀ ਹੁੰਦਾ ਉਹ ਕਦੇ ਵੀ ਯੂਜ਼ ਨਾ ਕਰੋ ਕਿਉਂਕਿ ਇਹ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦਾ। ਬੈਟਰੀਜ਼ ਦੇ ਟਰਮੀਨਲ 'ਤੇ ਜੇ ਸਫੇਦ ਪਾਊਡਰ ਜਾਂ ਫਿਰ ਜੰਗ ਨਜ਼ਰ ਆਵੇ ਨਾ ਤਾਂ ਫਿਰ ਤੁਸੀਂ ਤੁਰੰਤ ਸਾਫ਼ ਕਰ ਦਿਓ, ਇਸ ਨਾਲ ਚਾਰਜਿੰਗ ਬੈਟਰੀ ਹੁੰਦੀ ਹੈ ਅਤੇ ਬੈਟਰੀ ਦੀ ਲਾਈਫ ਵੀ ਵੱਧ ਜਾਂਦੀ ਹੈ।

ਤੇ ਇੱਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਏਰੀਆ 'ਚ ਲਾਈਟ ਘੱਟ ਜਾਂ ਫਿਰ ਆਉਂਦੀ ਹੈ ਜਾਂ ਫਿਰ ਕੱਟ ਜ਼ਿਆਦਾ ਲੱਗਦੇ ਆ, ਅਤੇ ਫਿਰ ਮਹੀਨੇ 'ਚ ਇੱਕ ਵਾਰ ਇਨਵੇਟਰ ਨੂੰ ਡਿਸਚਾਰਜ ਅਤੇ ਰੀਚਾਰਜ ਜ਼ਰੂਰ ਹੋਣ ਦਿਓ। ਇਸ ਨਾਲ ਬੈਟਰੀ ਹੈਲਦੀ ਰਹਿੰਦੀ ਹੈ। ਤਾਂ ਚਲੋ ਇਹ ਤਾਂ ਬੈਟਰੀ ਦੀ ਗੱਲ ਹੋ ਗਈ। ਦੂਜੀ ਗੱਲ ਇਹ ਹੈ ਕਿ ਤੁਸੀਂ ਆਪਣਾ ਵੀ ਖਿਆਲ ਰੱਖਣਾ ਹੈ, ਕਿਉਂਕਿ ਜੇਕਰ ਤੁਸੀਂ ਨਹੀਂ ਹੋਗੇ ਤਾਂ ਫਿਰ ਬੈਟਰੀ ਕਿੱਦਾਂ ਹੋਏਗੀ, ਹੈ ਨਾ। ਤਾਂ ਚਲੋ ਜੀ, ਆਪਣਾ ਖਿਆਲ ਰੱਖੋ, ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ, ਅਤੇ ਵਾਕ 'ਤੇ ਜਾਓ ਜਾਂ ਫਿਰ ਤੁਸੀਂ ਹੈਲਦੀ ਖਾਣਾ ਖਾਓ, ਕੁਝ ਵੀ ਕਰੋ, ਬਸ ਆਪਣਾ ਧਿਆਨ ਜ਼ਰੂਰ ਰੱਖਣਾ ਹੈ। ਅਤੇ ਹੁਣ ਇੰਜੋਏ ਕਰੋ ਜੀ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਮੇਰੇ ਨਾਲ, ਯਾਨੀ ਆਪਣੀ ਦੋਸਤ ਮਹਿਕ ਦੇ ਨਾਲ। ਗਾਣਾ ਕਿਹੜਾ ਸੁਣੀਏ, ਇਹ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਮੇਰੇ ਦਿਮਾਗ ਦੇ ਵਿੱਚ ਕਿ ਸਾਡੇ ਦੋਸਤਾਂ ਦੇ ਮੂਡ ਨੂੰ ਹੋਰ ਜ਼ਿਆਦਾ ਐਨਰਜੈਟਿਕ ਕਿਵੇਂ ਬਣਾ ਸਕਦੇ ਹਾਂ। ਤਾਂ ਚਲੋ ਜੀ, ਖਾਨ ਸਾਹਿਬ ਦਾ ਗਾਣਾ ਸੁਣਦੇ ਹਾਂ, ਜਾਨ ਸੇ ਗੁਜ਼ਰਤੀ ਹੈ।

ਤੇ ਹੁਣ ਜਿਹੜੀਆਂ ਲੇਡੀਜ਼ ਨੇ ਜਾਂ ਫਿਰ ਮੈਂ ਕਹਾਂ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਲਈ ਬਹੁਤ ਜ਼ਰੂਰੀ ਇਨਫੋਰਮੇਸ਼ਨ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਸਿਰਫ ਇੱਕ ਮਿੰਟ ਦੀ ਸੈਕਿੰਡ ਦੇ ਨਾਲ ਨਾ ਤੁਸੀਂ ਆਪਣੇ ਬੱਚੇ ਦੇ ਮੋਬਾਈਲ ਤੋਂ ਅਡਲਟ ਕੰਟੈਂਟ ਜਿਹੜਾ ਹੈ ਉਹ ਬਲੌਕ ਕਰ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਹੈ ਬੱਚੇ ਦਿਨ ਰਾਤ ਫੋਨ ਯੂਜ਼ ਕਰਦੇ ਨੇ ਅਤੇ ਅੱਜ ਕੱਲ੍ਹ ਕਿਹੋ ਜਿਹਾ ਕੰਟੈਂਟ ਜਿਹੜਾ ਹੈ ਵਾਇਰਲ ਹੁੰਦਾ ਹੈ, ਕਿਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ ਮੋਬਾਈਲ 'ਤੇ। ਸੋ ਬੱਚੇ ਜਿਹੜੇ ਨੇ ਛੋਟੀ ਉਮਰ ਦੇ ਵਿੱਚ ਹੀ ਫੋਨ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਨੇ, ਪਰ ਇੰਟਰਨੈਟ ਤੋਂ ਤੁਸੀਂ ਕੰਟੈਂਟ ਵੀ ਬਲੌਕ ਕਰ ਸਕਦੇ ਹੋ। ਇਸ ਕਰਕੇ ਪੇਰੈਂਟਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਫੋਨ ਵਿੱਚ ਪੇਰੈਂਟਲ ਕੰਟਰੋਲ ਹੋਣਾ ਹੀ ਚਾਹੀਦਾ ਹੈ। ਸੋ ਜਿਹੜੇ ਐਂਡਰੋਇਡ ਯੂਜ਼ਰਸ ਨੇ, ਸੈਟਿੰਗ ਵਿੱਚ ਜਾਓ ਅਤੇ ਗੂਗਲ ਫੈਮਿਲੀ ਲਿੰਕ 'ਤੇ ਜਾ ਕੇ ਪੇਰੈਂਟਲ ਕੰਟਰੋਲ ਓਪਨ ਕਰੋ, ਪਿੰਨ ਸੈੱਟ ਕਰੋ, ਕੰਟੈਂਟ ਰਿਸਟ੍ਰਿਕਸ਼ਨ ਵਿੱਚ ਜਾ ਕੇ ਅਡਲਟ ਵੈਬਸਾਈਟ 'ਤੇ ਇਨਅਪ੍ਰੋਪਰੀਏਟ ਕੰਟੈਂਟ ਨੂੰ ਬਲੌਕ ਕਰ ਦਿਓ। ਇਸ ਨਾਲ ਜਿਹੜੇ ਇੰਟਰਨੈਟ ਹੈ, ਜਦੋਂ ਵੀ ਤੁਸੀਂ ਕੋਈ ਵੀ ਐਪਲੀਕੇਸ਼ਨ ਯੂਜ਼ ਕਰੋਗੇ ਤਾਂ ਉਸ 'ਤੇ ਕੰਟੈਂਟ ਫਿਲਟਰ ਹੋ ਕੇ ਆਏਗਾ। ਜਿਹੜਾ ਵੀਅਰਡ ਕੰਟੈਂਟ ਹੈ, ਵਲਗਰ ਕੰਟੈਂਟ ਹੈ, ਉਹ ਕੰਟੈਂਟ ਨਹੀਂ ਆਏਗਾ। ਅਤੇ ਜਿਹੜੇ ਦੂਜੇ ਸਾਡੇ ਯੂਜ਼ਰਸ ਨੇ ਅਤੇ ਉਹ ਸਕਰੀਨ ਟਾਈਮ 'ਤੇ ਜਾ ਸਕਦੇ ਨੇ, ਸੈਟਿੰਗ ਵਿੱਚ ਜਾ ਕੇ ਕੰਟੈਂਟ ਅਤੇ ਪ੍ਰਾਈਵੇਸੀ ਰਿਸਟ੍ਰਿਕਸ਼ਨ 'ਤੇ ਜਾ ਸਕਦੇ ਨੇ, ਵੈਬ ਕੰਟੈਂਟ 'ਤੇ ਜਾ ਕੇ ਫਿਰ ਲਿਮਿਟ ਅਡਲਟ ਵੈਬਸਾਈਟ ਆਪਸ਼ਨ ਸਿਲੈਕਟ ਕਰਕੇ ਇਸ ਨਾਲ ਇਨਅਪ੍ਰੋਪਰੀਏਟ ਵੈਬਸਾਈਟ ਨੂੰ ਰਿਸਟ੍ਰਿਕਟ ਕੀਤਾ ਜਾ ਸਕਦਾ ਹੈ। ਪਰ ਇੱਕ ਗੱਲ ਤਾਂ ਹੈ ਕਿ ਟੈਕਨੋਲੋਜੀ ਮਦਦ ਜ਼ਰੂਰ ਕਰਦੀ ਹੈ, ਪਰ ਪੇਰੈਂਟਸ ਦੀ ਗੱਲਬਾਤ ਜਿਹੜੀ ਹੈ ਉਹ ਭਰੋਸੇਮੰਦ ਹੁੰਦੀ ਹੈ। ਸੋ ਪੇਰੈਂਟਸ ਦੀ ਗੱਲ ਮੰਨਣੀ ਚਾਹੀਦੀ ਹੈ, ਸਿਕਿਉਰਿਟੀ ਤੋਂ ਜ਼ਿਆਦਾ ਉਹ ਹੋ ਹੀ ਨਹੀਂ ਸਕਦੀ। ਬੱਚਿਆਂ ਨਾਲ ਖੁੱਲ੍ਹ ਕੇ ਔਨਲਾਈਨ ਸੇਫਟੀ ਬਾਰੇ ਗੱਲ ਕਰੋ ਤਾਂ ਉਹ ਇੰਟਰਨੈਟ ਨੂੰ ਜ਼ਿੰਮੇਦਾਰੀ ਨਾਲ ਯੂਜ਼ ਕਰਨ, ਅਤੇ ਇੱਕ ਮਿੰਟ ਕੱਢੋ ਆਪਣੀ ਛੋਟੀ ਜਿਹੀ ਸੈਟਿੰਗ ਨੂੰ ਚੇਂਜ ਕਰਨ ਦੇ ਲਈ। ਅਤੇ ਔਨਲਾਈਨ ਦੁਨੀਆ ਦੇ ਵਿੱਚ ਜੇਕਰ ਤੁਸੀਂ ਆ ਹੀ ਗਏ ਹੋ ਤਾਂ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੋ, ਆਪਣੇ ਆਪ ਨੂੰ ਵੀ ਸਮਾਰਟ ਬਣਾਓ। ਅਤੇ ਅਸੀਂ ਤਾਂ ਹੈਗੇ ਹੀ ਹਾਂ ਤੁਹਾਨੂੰ ਥੋੜ੍ਹਾ ਜਿਹਾ ਗਾਈਡ ਕਰਨ ਦੇ ਲਈ, ਬਾਕੀ ਤਾਂ ਤੁਸੀਂ ਆਪ ਹੀ ਕਰਨਾ ਹੈ ਸਭ। ਅਤੇ ਹੁਣ ਮੈਨੂੰ ਲੱਗਦਾ ਹੈ ਮੈਨੂੰ ਕਰਨਾ ਚਾਹੀਦਾ ਹੈ ਇੱਕ ਹੋਰ ਗਾਣਾ ਲਾਉਣਾ ਚਾਹੀਦਾ ਹੈ, ਕਿਉਂਕਿ ਟਾਈਮ ਦੇਖੋ ਲੰਘਦਾ ਜਾ ਰਿਹਾ ਹੈ ਅਤੇ 8 ਵਜਣ ਵਾਲੇ ਨੇ, ਫਿਰ ਹੋ ਜਾਣਗੇ 8:30 ਅਤੇ ਫਿਰ ਪ੍ਰੋਗਰਾਮ ਤੋਂ ਬਾਅਦ ਦੂਜਾ ਪ੍ਰੋਗਰਾਮ ਆ ਜਾਏਗਾ। ਇਸ ਲਈ ਚਲੋ ਜੀ ਅਗਲਾ ਗੀਤ ਸੁਣਦੇ ਹਾਂ। ਅਗਲਾ ਗੀਤ ਅਸੀਂ ਸੁਣਦੇ ਹਾਂ ਬਾਰੀ ਬਰਸੀ ਸੁਰਜੀਤ ਦੀ ਆਵਾਜ਼ ਦੇ ਵਿੱਚ, ਤਾਂ ਚਲੋ ਜੀ ਇੰਜੋਏ ਕਰਦੇ ਹਾਂ।

ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਆਰੀ। ਹੁਣ ਮੈਂ ਲੈ ਕੇ ਆ ਗਈ ਹਾਂ ਜੀ ਤੁਹਾਡੇ ਲਈ ਇੱਕ ਇੰਪੋਰਟੈਂਟ ਜਾਣਕਾਰੀ। ਤੁਸੀਂ ਆਪਣੇ ਦੋਸਤਾਂ ਨੂੰ ਲਿੰਕ ਭੇਜ ਦਿਓ ਅਤੇ ਬਿਨਾਂ ਪਤਾ ਲੱਗੇ ਉਹ ਵੈਬਸਾਈਟ ਤੁਹਾਡੇ ਫੋਨ ਬਾਰੇ ਕਾਫੀ ਕੁਝ ਜਾਣ ਸਕਦੀ ਹੈ। ਹੈਰਾਨ ਵਾਲੀ ਗੱਲ ਹੈ ਨਾ, ਹੈਰਾਨੀ ਵਾਲੀ ਗੱਲ ਤਾਂ ਹੈਗੀ ਹੈ, ਪਰ ਇਹ ਬਿਲਕੁਲ ਸੱਚ ਹੈ ਕਿ ਤੁਸੀਂ ਆਪਣੇ ਫੋਨ 'ਤੇ ਕੰਟਰੋਲ ਪਾ ਸਕਦੇ ਹੋ ਟਰੈਕਿੰਗ ਲਿੰਕਸ ਦਾ ਇਸਤੇਮਾਲ ਜਿਹੜਾ ਹੈ ਲੋਕ ਕਰਦੇ ਨੇ ਵੈਬਸਾਈਟ ਦੇ ਜ਼ਰੀਏ, ਉਹਨਾਂ ਨੂੰ ਵੀ ਤੁਸੀਂ ਰੋਕ ਸਕਦੇ ਹੋ। ਜਦੋਂ ਤੁਸੀਂ ਕਿਸੇ ਲਿੰਕ 'ਤੇ ਕਲਿੰਕ ਕਰਦੇ ਹੋ ਨਾ, ਤਾਂ ਫਿਰ ਵੈਬਸਾਈਟ ਤੁਹਾਡਾ IP ਐਡਰੈਸ, ਲੋਕੇਸ਼ਨ ਦਾ ਅੰਦਾਜ਼ਾ, ਡਿਵਾਈਸ ਟਾਈਪ,

ਯੂਜ਼ਰ 'ਤੇ ਹੋਰ ਟੈਕਨੀਕਲ ਜਾਣਕਾਰੀ ਕੁਲੈਕਟ ਕਰ ਸਕਦੀ ਹੈ। ਸੋ ਇਹ ਡਾਟਾ ਐਡਵਰਟਾਈਜ਼ਿੰਗ ਜਾਣ 'ਤੇ ਜੇ ਮੈਂ ਕਹਾਂ ਕਿ ਜੇਕਰ ਤੁਸੀਂ ਆਪਣੇ ਡਾਟਾ ਨੂੰ ਟਰੈਕਿੰਗ ਤੋਂ ਬਚਾਉਣਾ ਚਾਹੁੰਦੇ ਆ ਤਾਂ ਕੁਝ ਖਾਸ ਗੱਲਾਂ ਨੇ ਜਿਹੜੀਆਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ। ਜਦੋਂ ਵੀ ਤੁਸੀਂ ਅਣਜਾਣ ਲਿੰਕ 'ਤੇ ਕਲਿੱਕ ਕਰੋ ਨਾ, ਸਭ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰਨਾ ਹੈ ਕਿ ਉਸ ਵੈਬਸਾਈਟ ਦੇ ਅੱਗੇ https ਅਤੇ ਸਲੈਸ਼ ਲੱਗਿਆ ਹੋਇਆ ਹੈ ਕਿ ਨਹੀਂ ਲੱਗਿਆ ਹੋਇਆ, ਜਿਹਦੇ ਨਾਲ ਨੋਰਮਲ ਵੈਬਸਾਈਟਸ ਜਿਹੜੀਆਂ ਨੇ ਉਹ ਸ਼ੁਰੂ ਹੁੰਦੀਆਂ ਨੇ। ਫਿਰ ਤੁਸੀਂ ਆਪਣੇ ਬਰਾਊਜ਼ਰ ਵਿੱਚ ਡੂ ਨੋਟ ਟਰੈਕ ਜਾਂ ਫਿਰ ਟਰੈਕਿੰਗ ਪ੍ਰੋਟੈਕਸ਼ਨ ਫੀਚਰ ਔਨ ਰੱਖੋ। ਕੋਈ ਬਰਾਊਜ਼ਰ ਵਿੱਚ ਇਹ ਸੈਟਿੰਗ ਪਹਿਲਾਂ ਤੋਂ ਹੁੰਦੀ ਹੈ, ਜੇ ਨਹੀਂ ਹੁੰਦੀ ਤਾਂ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ। ਅਤੇ ਥਰਡ ਪਾਰਟੀਜ਼ ਕੁਕੀਜ਼ ਨੂੰ ਬਲੌਕ ਕਰੋ ਅਤੇ ਬਰਾਊਜ਼ਰ ਦੀ ਪ੍ਰਾਈਵੇਸੀ ਸੈਟਿੰਗ ਨੂੰ ਹੋਰ ਜ਼ਿਆਦਾ ਸਟਰੋਂਗ ਕਰ ਲਓ। ਅਤੇ ਜੇ ਇਹ ਲਿੰਕ ਜਿਹੜਾ ਹੈ ਕਿਸੇ ਅਣਜਾਣ ਨੰਬਰ, ਈਮੇਲ ਜਾਂ ਫਿਰ ਸੋਸ਼ਲ ਮੀਡੀਆ ਅਕਾਊਂਟਸ ਤੋਂ ਆਇਆ ਹੋਵੇ, ਬਿਨਾਂ ਵੈਰੀਫਾਈ ਕੀਤੇ ਉਸਨੂੰ ਯੂਜ਼ ਕਦੇ ਵੀ ਨਾ ਕਰੋ, ਕਦੇ ਵੀ ਉਸ 'ਤੇ ਕਲਿੱਕ ਵੀ ਨਾ ਕਰੋ। ਅਤੇ ਯਾਦ ਰੱਖੋ ਦੋਸਤੋ, ਫ੍ਰੀ ਵਾਈਫਾਈ ਯੂਜ਼ ਕਰਦੇ ਸਮੇਂ ਵੀ ਸਾਵਧਾਨ ਰਹੋ, ਕਿਉਂਕਿ ਪਬਲਿਕ ਨੈਟਵਰਕ 'ਤੇ ਤੁਹਾਡੀ ਔਨਲਾਈਨ ਐਕਟੀਵਿਟੀ ਨੂੰ ਇੰਟਰਸੈਪਟ ਕੀਤਾ ਜਾ ਸਕਦਾ ਹੈ। ਜੇਕਰ ਇਹ ਜਾਣਕਾਰੀ ਤੁਹਾਨੂੰ ਪਤਾ ਸੀ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਪਤਾ ਸੀ ਤਾਂ ਚਲੋ ਜੀ, ਹੁਣ ਤੁਸੀਂ ਇੱਕ ਕੰਮ ਕਰੋ, ਆਪਣੇ ਆਲੇ ਦੁਆਲੇ ਜਿਹੜੇ ਦੋਸਤ ਨੇ ਬਹੁਤ ਜ਼ਿਆਦਾ ਫੋਨ ਯੂਜ਼ ਕਰਦੇ ਨੇ, ਦੂਜਿਆਂ ਦਾ ਵਾਈਫਾਈ ਯੂਜ਼ ਕਰਦੇ ਨੇ, ਤਾਂ ਉਹਨਾਂ ਨੂੰ ਇਹ ਜਾਣਕਾਰੀ ਜਾ ਕੇ ਦੇ ਦਿਓ।

एक नई सुबह, एक नई आशा, एक नई उम्मीद, एक नई सोच, एक बार फिर आसमान छूने की कोशिश, कामयाब होने की चाहत और सुबह की पहली किरण के साथ एक खूबसूरत चाय का कप। तो सिटी उनके तैवाना 2.7 मेगाहर्ट्ज़ ते मैं तो हाड़ी अपनी दोस्त महक ते प्रोग्राम एंजॉय कर रहे हो जी। गुड मॉर्निंग जलंधर। ते हुण टाइम आ गया जी, तुहाडी जिहड़ी मम्मी है ना उह तुहाडे लई खाणा बना रही होणगी, ते उहनां दे दिमाग दे विच होएगा अज की बनाउणा है। ते जेकर तुसीं सुण रहे हो तां अपनी फरमाइश जिहड़ी है मम्मी नूं दस सकदे हो, ते जेकर तुहाडियां मम्मियां सुन रहियां ने, यानी जेकर तुसीं सुन नहीं रहे हो, तां फिर तुसीं अपने बच्चे दे लई इह खाणा जिहड़ा है ना, इह सवेर दा जिहड़ा ब्रेकफास्ट है, नाश्ता है, बना सकदे हो। ਤੁਸੀਂ ਕਰਨਾ ਕੁਝ ਨਹੀਂ ਹੈ, ਜੇਕਰ ਕਈ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਪੋਹਾ ਨਹੀਂ ਪਸੰਦ ਹੁੰਦਾ, ਅਤੇ ਤੁਸੀਂ ਕੀ ਕਰ ਸਕਦੇ ਹੋ, ਪੋਹੇ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਉਹਨੂੰ ਬਾਹਰ ਕੱਢ ਕੇ ਫਿਰ ਉਹਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕਰਕੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਨਮਕ, ਟਮਾਟਰ, ਪਿਆਜ਼, ਜਿਹੜੇ ਵੀ ਮਸਾਲੇ ਆ, ਜਿਹੜੀ ਵੀ ਸਬਜ਼ੀਆਂ ਜਿਹੜੀਆਂ ਨੇ ਤੁਹਾਡੇ ਬੱਚੇ ਨੂੰ ਪਸੰਦ ਹੈ ਜਾਂ ਤੁਹਾਨੂੰ ਪਸੰਦ ਹੈ, ਉਹਦੇ ਵਿੱਚ ਪਾ ਸਕਦੇ ਹੋ। ਫਿਰ ਥੋੜ੍ਹਾ ਜਿਹਾ ਮਿਕਸ ਕਰਕੇ ਦੈਨ ਪੈਨ ਦੇ ਉੱਤੇ ਥੋੜ੍ਹਾ ਜਿਹਾ ਤੇਲ ਪਾ ਕੇ ਉਹਨੂੰ ਅੱਗੇ ਪਿੱਛੇ ਦੋਵੇਂ ਪਾਸਿਆਂ ਤੋਂ ਸੇਕ ਲਓ, ਫਿਰ ਉਸ ਤੋਂ ਬਾਅਦ ਗਰਮ ਗਰਮ ਚਾਏ ਦੇ ਨਾਲ ਆਪਣੇ ਬੱਚੇ ਨੂੰ ਦਿਓ, ਅਤੇ ਉਹ ਵੀ ਖੁਸ਼ ਹੋ ਜਾਏਗਾ, ਤੁਸੀਂ ਵੀ ਖੁਸ਼ ਹੋ ਜਾਏਗਾ। ਕਿਉਂਕਿ ਅੱਜ ਕੱਲ੍ਹ ਪੇਰੈਂਟਸ ਦੀ ਇਹੀ ਕੰਪਲੇਂਟ ਹੁੰਦੀ ਹੈ, ਸਾਡੇ ਬੱਚੇ ਕੁਝ ਖਾਂਦੇ ਹੀ ਨਹੀਂ, ਬਾਹਰ ਦਾ ਹੀ ਫਾਸਟ ਫੂਡ ਖਾਂਦੇ ਨੇ। ਜਦੋਂ ਤੁਸੀਂ ਘਰ ਦੇ ਵਿੱਚ ਕੁਝ ਇੰਟਰਸਟਿੰਗ ਬਣਾਓਗੇ ਤਾਂ ਬੱਚੇ ਬਾਹਰ ਦਾ ਖਾਣਾ ਨਹੀਂ ਖਾਣਗੇ। ਫਿਲਹਾਲ ਜੀਵ ਜਿਹੜੀ ਹੈ ਉਹ ਤਾਂ ਚਟਕਾਰੇ ਮਾਰਦੀ ਹੈ, ਕੁਝ ਨਾ ਕੁਝ ਟੇਸਟੀ ਮੰਗਦੀ ਹੈ, ਤਾਂ ਆਪਣੇ ਬੱਚੇ ਨੂੰ ਇਹ ਖਾਣਾ ਤੁਸੀਂ ਖਿਲਾ ਸਕਦੇ ਹੋ। ਤਾਂ ਚਲੋ ਜੀ, 8:20 ਹੋ ਗਏ ਨੇ, 10 ਮਿੰਟ ਸਾਡੇ ਕੋਲ ਹੋਰ ਹੈ, ਤਾਂ ਅਗਲਾ ਗਾਣਾ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ 'ਤੇ ਨਵੀਂ ਇਨਫੋਰਮੇਸ਼ਨ ਅਤੇ ਐਂਟਰਟੇਨਿੰਗ ਇਨਫੋਰਮੇਸ਼ਨ ਦੇ ਨਾਲ।

ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਚੀਜ਼ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਕਿ ਗੈਟ ਰੈਡੀ ਵਿਦ ਮੀ, ਤੇ ਗੈਟ ਰੈਡੀ ਵਿਦ ਮੀ ਦੇ ਵਿੱਚ ਕੁੜੀਆਂ ਕੀ ਕਰਦੀਆਂ ਨੇ ਜਾਂ ਫਿਰ ਮੁੰਡਿਆਂ ਦੀ ਵੀ ਮੈਂ ਗੱਲ ਕਰ ਲਾਂ, ਕਿਉਂਕਿ ਅੱਜ ਕੱਲ੍ਹ ਤਾਂ ਦੇਖੋ ਫੇਸ ਦੀ ਕੇਅਰ ਹਰ ਕੋਈ ਕਰ ਰਿਹਾ ਕਿਉਂਕਿ ਹਰ ਕਿਸੇ ਨੂੰ ਸੋਹਣਾ ਲੱਗਣਾ ਹੈ ਨਾ। ਤਾਂ ਇੱਕ ਗੱਲ ਹੁੰਦੀ ਹੈ ਕਿ ਜਿਹੜੀ ਬਰਫ਼ ਹੈ, ਆਈਸ ਹੈ, ਉਹਨੂੰ ਅਸੀਂ ਸਵੇਰੇ ਉੱਠਦੇ ਹੀ ਫੇਸ 'ਤੇ ਲਾਉਂਦੇ ਹਾਂ, ਅਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਫੇਸ 'ਤੇ ਫਾਇਦੇ ਵੀ, ਜਿਹੜੇ ਡਰਮੇਟੋਲੋਜਿਸਟ ਨੇ ਉਹ ਕਹਿੰਦੇ ਨੇ ਕਿ ਤੁਹਾਡੇ ਫੇਸ ਨੂੰ ਬਰਫ਼ ਨਾਲ ਫਾਇਦਾ ਮਿਲਦਾ ਹੈ, ਲੇਕਿਨ ਜੇ ਸਹੀ ਤਰੀਕੇ ਦੇ ਨਾਲ ਬਰਫ਼ ਨੂੰ ਯੂਜ਼ ਕੀਤਾ ਜਾਏ ਤਾਂ ਹੀ ਫਾਇਦਾ ਮਿਲਦਾ ਹੈ, ਨਹੀਂ ਤਾਂ ਕਾਫੀ ਸਾਰੇ ਨੁਕਸਾਨ ਵੀ ਹੋ ਸਕਦੇ ਨੇ। ਸੋ ਜੇਕਰ ਤੁਸੀਂ ਬਰਫ਼ ਨੂੰ ਆਪਣੇ ਫੇਸ 'ਤੇ ਸਵੇਰੇ ਉੱਠਦੇ ਹੀ ਯੂਜ਼ ਕਰ ਰਹੇ ਹੋ ਤਾਂ ਉਹ ਵੀ ਸਹੀ ਗੱਲ ਨਹੀਂ ਹੈ, ਭਾਵੇਂ ਉਹਦੇ ਨਾਲ ਤੁਹਾਡੀ ਫੇਸ ਦੀ ਸਵੈਲਿੰਗ ਜਿਹੜੀ ਹੈ ਉਹ ਘੱਟ ਹੁੰਦੀ ਹੈ, ਭਾਵੇਂ ਤੁਹਾਨੂੰ ਫਰੈਸ਼ ਫੀਲ ਹੁੰਦਾ, ਲੇਕਿਨ ਬਰਫ਼ ਨੂੰ ਕਦੇ ਵੀ ਸਿੱਧਾ ਆਪਣੇ ਫੇਸ 'ਤੇ ਯੂਜ਼ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਐਲਰਜੀ ਹੋ ਸਕਦੀ ਹੈ, ਫੇਸ ਰੈੱਡ ਹੋ ਸਕਦਾ ਹੈ, ਕਿਉਂਕਿ ਜੇਕਰ ਸਕਿਨ ਸੈਂਸਿਟਿਵ ਹੈ ਤਾਂ ਤੁਹਾਡਾ ਫੇਸ ਜਿਹੜਾ ਹੈ ਉਹ ਡਰਾਈ ਵੀ ਹੋ ਸਕਦਾ। ਇਸ ਲਈ ਹਮੇਸ਼ਾ ਮੁਲਾਇਮ ਜਾਂ ਫਿਰ ਜਿਹੜਾ ਮਲਮਲ ਦਾ ਕੱਪੜਾ ਹੁੰਦਾ ਹੈ, ਬਹੁਤ ਹੀ ਸੌਫਟ ਜਿਹਾ ਕੱਪੜਾ, ਉਹਦੇ ਵਿੱਚ ਤੁਸੀਂ ਬਰਫ਼ ਪਾਓ ਅਤੇ ਉਹਦੇ ਨਾਲ ਆਪਣੇ ਫੇਸ 'ਤੇ ਰਬ ਕਰੋ ਹਲਕਾ ਜਿਹਾ, ਜਾਂ ਫਿਰ ਇੱਦਾਂ ਟੈਪ ਟੈਪ ਕਰਕੇ ਤੁਸੀਂ ਯੂਜ਼ ਕਰ ਸਕਦੇ ਹੋ, ਉਹਦੇ ਨਾਲ ਤੁਹਾਡਾ ਫੇਸ ਜਿਹੜਾ ਉਹ ਸਹੀ ਰਹੇਗਾ। ਇਸ ਲਈ ਕਹਿੰਦੇ ਨੇ ਕਿ ਸੋਸ਼ਲ ਮੀਡੀਆ 'ਤੇ ਕੋਈ ਵੀ ਜਿਹੜਾ ਟ੍ਰੈਂਡ ਚੱਲ ਰਿਹਾ ਉਹਨੂੰ ਬਿਨਾਂ ਦੇਖੇ ਅੱਖ ਬੰਦ ਕਰਕੇ ਫੋਲੋ ਨਹੀਂ ਕਰਨਾ ਚਾਹੀਦਾ, ਪਹਿਲਾਂ ਥੋੜ੍ਹੀ ਦੇਰ ਜਾਣਕਾਰੀ ਜਿਹੜੀ ਹੈ ਉਹ ਲੈ ਲੈਣੀ ਚਾਹੀਦੀ ਹੈ, ਤਾਂ ਕਿ ਤੁਸੀਂ ਵੀ ਸੁਰੱਖਿਅਤ ਰਹੋ, ਤੁਹਾਡੀ ਸਕਿਨ ਵੀ ਜਿਹੜੀ ਹੈ ਉਹ ਸੈਂਸਿਟਿਵ ਹੈ ਤਾਂ ਉਹ ਵੀ ਸੇਫ ਰਹੇਗੀ। ਇਸ ਲਈ ਪਹਿਲਾਂ ਡਾਕਟਰ ਤੋਂ ਹਮੇਸ਼ਾ ਪੁੱਛਣਾ ਚਾਹੀਦਾ ਹੈ, ਅਤੇ ਕੁਝ ਵੀ ਇੱਦਾਂ ਹੀ ਨਹੀਂ ਫੋਲੋ ਕਰ ਲਈਦਾ ਹੁੰਦਾ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ, ਤੇ ਗੁੱਡ ਮਾਰਨਿੰਗ ਜਲੰਧਰ ਦਾ ਇਹ ਸ਼ਾਇਦ ਲਾਸਟ ਗੀਤ ਹੋ ਸਕਦਾ ਹੈ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ। ਇੰਨੀ ਕੁ

ਹਰ ਨਵੀਂ ਸਵੇਰ ਇੱਕ ਨਵਾਂ ਪੈਗਾਮ ਲੈ ਕੇ ਆਉਂਦੀ ਹੈ। ਮੁਸਕਾਨ ਵੰਡਦੇ ਚਲੋ, ਜ਼ਿੰਦਗੀ ਹੋਰ ਹਸੀਨ ਹੋ ਜਾਂਦੀ ਹੈ। ਤੁਸੀਂ ਟਿਊਨ ਕੀਤਾ ਮਾਨੋ 2.7 ਮੈਗਾਹਰਟਸ 'ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ। ਗੁੱਡ ਮੋਰਨਿੰਗ ਜਲੰਧਰ, ਅਤੇ ਉਮੀਦ ਹੈ ਤੁਹਾਡੀ ਸਵੇਰ ਜਿਹੜੀ ਹੈ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਗਈ ਹੋਵੇਗੀ। ਅਤੇ ਹੁਣ ਤੁਹਾਡੇ ਤੋਂ ਚਾਹੀਦੀ ਹੈ ਮੈਨੂੰ ਇਜਾਜ਼ਤ। ਮੁਸਕਰਾਉਂਦੇ ਰਹੋ, ਖੁਸ਼ ਰਹੋ ਅਤੇ ਆਪਣਾ ਖਿਆਲ ਰੱਖੋ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

0: FMN 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ, ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਇਨ੍ਹਾਂ ਵਿਚ ਪਾਕਿਸਤਾਨ ਤੋਂ ਸੰਚਾਲਿਤ ਸਰਹੱਦ ਪਾਰ ਦਹਿਸ਼ਤਗਰਦੀ ਵੀ ਸ਼ਾਮਲ ਹੈ। ਨਵੀਂ ਦਿੱਲੀ 'ਚ ਕੱਲ੍ਹ ਭਾਰਤ ਜਾਪਾਨ ਸਾਲਾਨਾ ਸਿਖਰ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ 'ਚ ਹੋਏ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਪਿਛਲੇ ਸਾਲ 10 ਨਵੰਬਰ ਨੂੰ ਦਿੱਲੀ ਵਿੱਚ ਹੋਈ ਦਹਿਸ਼ਤਗਰਦ ਘਟਨਾ ਦੀ ਵੀ ਸਖ਼ਤ ਨਿੰਦਾ ਕੀਤੀ। ਦੋਵਾਂ ਦੇਸ਼ਾਂ ਨੇ ਇਸ ਘਿਨਾਉਣੇ ਕੰਮ ਦੇ ਦੋਸ਼ੀਆਂ ਪ੍ਰਬੰਧਕਾਂ ਅਤੇ ਵਿੱਤਦਾਤਾਵਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਜ਼ਾ ਦਵਾਉਣ ਦੀ ਮੰਗ ਕੀਤੀ। ਦੋਵਾਂ ਨੇ ਅਲਕਾਇਦਾ, ਇਸਲਾਮਿਕ ਸਟੇਟ, ਲਸ਼ਕਰ ਏ ਤੈਬਾ ਅਤੇ ਜੈਸ਼ ਏ ਮੁਹੰਮਦ ਸਮੇਤ ਸੰਯੁਕਤ ਰਾਸ਼ਟਰ ਵਿੱਚ ਸੂਚੀਬੱਧ ਸਾਰੇ ਦਹਿਸ਼ਤਗਰਦੀ ਸਮੂਹਾਂ ਅਤੇ ਸੰਸਥਾਵਾਂ ਖਿਲਾਫ਼ ਕਾਰਵਾਈ ਕਰਨ ਦਾ ਸੱਦਾ ਦਿੱਤਾ। ਦੋਵਾਂ ਨੇਤਾਵਾਂ ਨੇ ਦਹਿਸ਼ਤਗਰਦਾਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ, ਦਹਿਸ਼ਤਗਰਦੀ ਫੰਡਿੰਗ ਚੈਨਲਾਂ ਅਤੇ ਅੰਤਰਰਾਸ਼ਟਰੀ ਅਪਰਾਧਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਖਤਮ ਕਰਨ ਅਤੇ ਦਹਿਸ਼ਤਗਰਦਾਂ ਦੀ ਸਰਹੱਦ ਪਾਰੋਂ ਆਵਾਜਾਈ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇੱਕ ਆਜ਼ਾਦ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਲਈ ਸਮਾਨ ਸੋਚ ਵਾਲੇ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ,
2: आज भारत और जापान दोनों ही विश्व की सबसे बड़ी इकोनॉमीज में से हैं। एक फ्री, प्रॉस्परस और रूल्स बेस्ड इंडो पैसिफिक हमारी साझा प्राथमिकता है। क्षेत्र की सबसे बड़ी डेमोक्रेटिक और मार्केट इकोनॉमीज के रूप में आज हमने कई महत्वपूर्ण पहल की है। इनसे हम मिलकर पूरे क्षेत्र में शांति, स्थिरता ਔਰ ਪ੍ਰਗਤੀ ਕਾ ਮਾਰਗ ਪ੍ਰਸ਼ਸਤ ਕਰੇਂਗੇ।
1: ਦੋਵਾਂ ਨੇਤਾਵਾਂ ਨੇ ਕੁਆਡ ਢਾਂਚੇ ਤਹਿਤ ਹੋਈ ਨਿਰੰਤਰ ਪ੍ਰਗਤੀ ਦਾ ਸਵਾਗਤ ਕਰਦਿਆਂ ਵਿਵਹਾਰਕ ਸਹਿਯੋਗ ਨੂੰ ਵਧਾਉਣ ਲਈ ਸਾਂਝੀ ਵਚਨਬੱਧਤਾ ਜ਼ਾਹਰ ਕੀਤੀ। ਭਾਰਤ ਅਤੇ ਜਾਪਾਨ ਨੇ ਭਾਰਤ ਜਾਪਾਨ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਦੇ ਰੂਪ 'ਚ ਆਰਥਿਕ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ। ਆਰਥਿਕ ਸੁਰੱਖਿਆ ਸਹਿਯੋਗ ਬਾਰੇ ਭਾਰਤ ਜਾਪਾਨ ਸੰਯੁਕਤ ਐਲਾਨਨਾਮੇ ਵਿੱਚ ਕਿਹਾ ਗਿਆ ਕਿ ਆਰਥਿਕ ਸੁਰੱਖਿਆ ਭਾਈਵਾਲੀ ਆਪਸੀ ਵਿਸ਼ਵਾਸ, ਸਾਂਝੀਆਂ ਕਦਰਾਂ ਕੀਮਤਾਂ ਅਤੇ ਆਪਸੀ ਹਿੱਤਾਂ 'ਤੇ ਆਧਾਰਿਤ ਹੈ। ਇਸ ਮੁਤਾਬਕ ਦੋਵਾਂ ਮੁਲਕਾਂ ਦੀ ਖੁਸ਼ਹਾਲੀ, ਸੁਰੱਖਿਆ

ਆਰਥਿਕ ਭਵਿੱਖ ਡੂੰਘਾਈ ਨਾਲ ਜੁੜੇ ਹੋਏ ਨੇ। ਇਹ ਐਲਾਨਨਾਮਾ ਇਸ ਗੱਲ 'ਤੇ ਮਾਨਤਾ ਹੈ ਕਿ ਇੱਕ ਆਜ਼ਾਦ ਅਤੇ ਹਿੰਦ ਪ੍ਰਸ਼ਾਂਤ ਖੇਤਰ ਅਤੇ ਅੰਤਰ ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਰਬਪੱਖੀ ਮਹਾਂਸਾਗਰ ਪਹਿਲਕਦਮੀ ਦਰਮਿਆਨ ਤਾਲਮੇਲ ਦੋਵਾਂ ਮੁਲਕਾਂ ਨੂੰ ਆਰਥਿਕ ਸੁਰੱਖਿਆ ਅਤੇ ਸਹਿਯੋਗ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਦੋਵੇਂ ਦੇਸ਼ 5 ਮੁੱਖ ਖੇਤਰਾਂ ਸੈਮੀਕੰਡਕਟਰ, ਮਹੱਤਵਪੂਰਨ ਖਣਿਜ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਸਵੱਛ ਊਰਜਾ ਅਤੇ ਫਾਰਮਾਸੂਟੀਕਲ ਖੇਤਰ ਵਿੱਚ ਦੁਵੱਲੇ ਸਹਿਯੋਗ ਮਜ਼ਬੂਤ ਕਰਨਗੇ। ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਗੁਫਾ ਮੰਦਰ ਦੇ ਦਰਸ਼ਨ ਕਰਨਗੇ। ਸ਼ਰਧਾਲੂ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ 'ਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਜਾਂਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਸਮਾਪਤ ਹੋਵੇਗੀ। ਤੀਰਥ ਯਾਤਰੀਆਂ ਦਾ ਪਹਿਲਾ ਜਥਾ ਕੱਲ੍ਹ ਸੁਰੱਖਿਆ ਵਿਚਕਾਰ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਂਗ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਵਿਖੇ ਜੁੜਵੇਂ ਬੇਸ ਕੈਂਪਾਂ 'ਤੇ ਪਹੁੰਚਿਆ। ਕੱਲ੍ਹ ਸਵੇਰੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਪਹਿਲੇ ਜਥੇ ਵਿੱਚ 4,822 ਸ਼ਰਧਾਲੂ ਨੇ, ਜਿਨ੍ਹਾਂ ਵਿੱਚੋਂ 2,510 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਅਤੇ 2,312 ਬਾਲਟਾਲ ਮਾਰਗ ਰਾਹੀਂ ਯਾਤਰਾ ਕਰ ਰਹੇ ਨੇ। ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਦੋਵਾਂ ਮਾਰਗਾਂ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ, ਜਿਸ ਵਿੱਚ 16ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਚਰਚਾ ਕੀਤੀ ਜਾਵੇਗੀ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ਕਰਨਗੇ ਅਤੇ ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐਸਪੀ ਸਿੰਘ ਬਘੇਲ ਵੀ ਇਸ ਮੌਕੇ ਮੌਜੂਦ ਰਹਿਣਗੇ। ਵਰਕਸ਼ਾਪ ਦੌਰਾਨ ਖਜ਼ਾਨਾ ਮੰਤਰਾਲੇ ਦੇ ਖਰਚ ਵਿਭਾਗ ਵੱਲੋਂ ਜਾਰੀ 16ਵੇਂ ਵਿੱਤ ਕਮਿਸ਼ਨ ਦੇ ਪੇਂਡੂ ਸਥਾਨਕ ਸੰਸਥਾ ਗ੍ਰਾਂਟਾਂ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ਾਂ 'ਤੇ ਚਰਚਾ ਕੀਤੀ ਜਾਵੇਗੀ। ਵਰਕਸ਼ਾਪ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਵਿਰੋਧੀ ਧੜਿਆਂ ਤੋਂ ਪਾਰਟੀ ਸੰਗਠਨ ਦੀਆਂ ਚੋਣਾਂ ਅਤੇ ਅਧਿਕਾਰਤ ਦਸਤਖਾਂ ਸਬੰਧੀ ਉਹਨਾਂ ਦੇ ਵਿਰੋਧੀ ਦਾਅਵਿਆਂ 'ਤੇ ਜਵਾਬ ਮੰਗੇ ਨੇ। ਇੱਕ ਬਿਆਨ ਵਿੱਚ ਕਮਿਸ਼ਨ ਨੇ ਕਿਹਾ ਕਿ ਉਸਨੇ ਇਸ ਸਬੰਧ ਵਿੱਚ ਦੋਵਾਂ ਧੜਿਆਂ ਦੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਬਾਰੇ ਮਮਤਾ ਬੈਨਰਜੀ ਅਤੇ ਪਾਰਟੀ ਨੇਤਾ ਰਿਤਪ੍ਰੀਤ ਬੈਨਰਜੀ ਨੂੰ ਵੱਖਰੇ ਪੱਤਰ ਲਿਖੇ ਨੇ। ਕਮਿਸ਼ਨ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸੋਮਵਾਰ ਸ਼ਾਮੀ 5:30 ਵਜੇ ਤੱਕ ਆਪਣੇ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਇਹ ਮਹੱਤਵਪੂਰਨ ਕੰਮ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਵਿਗਿਆਨਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਦਰਮਿਆਨ ਨਿਰੰਤਰ ਸਹਿਯੋਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸ੍ਰੀ ਪਾਟਿਲ ਨੇ ਇਹ ਗੱਲ ਕੱਲ੍ਹ ਗੰਗਾ ਨਦੀ ਲਈ ਅਧਿਕਾਰਤ ਕਾਰਜਪਾਲ ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਨੀਤੀਗਤ ਸੁਧਾਰਾਂ ਅਤੇ ਹਿੱਸੇਦਾਰਾਂ ਦਰਮਿਆਨ ਵਧੇਰੇ ਤਾਲਮੇਲ ਰਾਹੀਂ ਨਦੀ ਦੇ ਪੁਨਰ ਸੁਰਜੀਤੀ ਨੂੰ ਤੇਜ਼ ਕਰਨ ਦੇ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ। ਇਰਾਨ ਦੇ ਸਰਵਉੱਚ ਨੇਤਾ ਮੁਸਤਫਾ ਖਾਮਨਈ ਆਪਣੇ ਪਿਤਾ ਯਾਤੁੱਲਾ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਨਹੀਂ ਹੋਣਗੇ। ਭਾਰਤ ਵਿੱਚ ਇਰਾਨ ਦੇ ਨੁਮਾਇੰਦੇ ਯਾਤਾ ਹਕੀਮ ਇਲਾਹੀ ਨੇ ਕਿਹਾ ਕਿ ਧਮਕੀਆਂ ਅਤੇ ਨਿਗਰਾਨੀ ਦੇ ਜ਼ੋਖਮਾਂ ਕਾਰਨ ਉਹਨਾਂ ਦਾ ਜਨਤਕ ਤੌਰ 'ਤੇ ਸਾਹਮਣੇ ਆਉਣਾ ਸੁਰੱਖਿਅਤ ਨਹੀਂ ਹੈ। ਇਧਰ ਬਿਹਾਰ ਦੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ ਕੱਲ੍ਹ ਇਰਾਨ ਦੇ ਸਰਵਉੱਚ ਨੇਤਾ ਯਤਾਉੱਲਾ ਸਈਦ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮੌਕੇ ਇਹਨਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਮੁਲਕਾਂ ਦਰਮਿਆਨ ਸੱਭਿਆਚਾਰਕ ਸਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਆਂਧਰਾ ਪ੍ਰਦੇਸ਼ ਦੇ ਮਰਕਾਪੁਰਮ ਜ਼ਿਲ੍ਹੇ ਦੇ ਕੰਭਮ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਖਾਦ ਨਾਲ ਭਰੇ ਇੱਕ ਟਰੱਕ ਦੀ ਇੱਕ ਆਟੋ ਰਿਕਸ਼ਾ ਨਾਲ ਟੱਕਰ ਹੋ ਗਈ। ਯੂਕਰੇਨ ਦੀ ਰਾਜਧਾਨੀ ਕੀਵ 'ਤੇ ਰੂਸ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ 27 ਲੋਕ ਮਾਰੇ ਗਏ ਨੇ ਅਤੇ 90 ਜ਼ਖਮੀ ਹੋਏ ਨੇ। ਕੀਵ 'ਚ 30 ਥਾਵਾਂ 'ਤੇ ਰਿਹਾਇਸ਼ੀ ਇਮਾਰਤਾਂ ਅਤੇ ਨਾਗਰਿਕ ਸਹੂਲਤਾਂ ਨੂੰ ਮੁੱਖ ਤੌਰ 'ਤੇ ਨੁਕਸਾਨ ਪਹੁੰਚਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਹੋਏ ਘਾਤਕ ਬੰਬ ਧਮਾਕੇ ਯੂਕਰੇਨ ਵੱਲੋਂ ਰੂਸ 'ਚ ਨਾਗਰਿਕ ਟਿਕਾਣਿਆਂ 'ਤੇ ਲੰਮੀ ਦੂਰੀ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਸਨ। ਥਾਈਲੈਂਡ ਦੇ ਉੱਤਰ ਪੂਰਬੀ ਮੁਕਦਾਹਾਨ ਪ੍ਰਾਂਤ ਵਿੱਚ ਇੱਕ ਤੀਰਥ ਯਾਤਰਾ 'ਤੇ ਜਾ ਰਹੇ 9 ਭਿਕਸ਼ੂਆਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਸੂਤਰਾਂ ਮੁਤਾਬਕ ਇੱਕ 11 ਸਾਲਾ ਲੜਕੀ ਨੇ ਭਿਕਸ਼ੂਆਂ ਨੂੰ ਇੱਕ ਪਿਕਅਪ ਟਰੱਕ ਨਾਲ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕੁੱਲ 35 ਭਿਕਸ਼ੂ ਤੀਰਥ ਯਾਤਰਾ 'ਤੇ ਸਨ। 5 ਭਿਕਸ਼ੂਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 4 ਹੋਰਨਾਂ ਦੀ ਹਸਪਤਾਲ 'ਚ ਮੌਤ ਹੋ ਗਈ, ਜਦਕਿ 13 ਭਿਕਸ਼ੂਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।

0: ਦੱਖਣ ਪੱਛਮੀ ਮੌਨਸੂਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਅੱਗੇ ਵਧਿਆ ਹੈ। ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ 2 ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਲੜੀ 15 ਤੋਂ 27 ਅਗਸਤ ਤੱਕ ਸ਼੍ਰੀਲੰਕਾ ਵਿੱਚ ਖੇਡੀ ਜਾਵੇਗੀ। ਪਹਿਲਾ ਟੈਸਟ ਮੈਚ 15 ਅਗਸਤ ਤੋਂ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਟੈਸਟ ਮੈਚ 23 ਅਗਸਤ ਤੋਂ ਕੋਲੰਬੋ 'ਚ ਖੇਡਿਆ ਜਾਵੇਗਾ। ਇਹ ਲੜੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ 5ਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਭਾਰਤ ਇੰਗਲੈਂਡ ਖਿਲਾਫ਼ ਚੱਲ ਰਹੀ 5 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖਤਮ ਕਰੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਾਕਾਇਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਕਰੇਗਾ ਆਯੋਜਨ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜੀ ਹਾਂ ਦੋਸਤੋ, ਹੁਣ ਸ਼ੁਰੂ ਹੋ ਗਿਆ ਜੀ ਤੁਹਾਡਾ ਆਪਣਾ ਪ੍ਰੋਗਰਾਮ, ਉਹ ਪ੍ਰੋਗਰਾਮ ਜਿਹਦੇ ਵਿੱਚ ਤੁਹਾਡੇ ਪੈਰ ਜਿਹੜੇ ਆ ਨਾ ਨੱਚਣ ਨੂੰ ਤਿਆਰ ਹੋ ਜਾਂਦੇ ਨੇ, ਭਾਵੇਂ ਤੁਸੀਂ ਕੰਮ ਕਰ ਰਹੇ ਹੋ, ਚਾਹ ਪੀ ਰਹੇ ਹੋ, ਜਾਂ ਫਿਰ ਕੱਪੜੇ ਪਾ ਰਹੇ ਹੋ, ਜਾਂ ਫਿਰ ਤੁਸੀਂ ਟਾਈ ਬੰਨ ਰਹੇ ਹੋ, ਤੁਹਾਡਾ ਦਿਲ ਕਰਦਾ ਸਾਰਾ ਕੁਝ ਕੰਮ ਕਰਕੇ ਨਾ ਬਸ ਛੱਡ ਕੇ ਮੈਂ ਨੱਚਣ ਲੱਗ ਪਾਂ। ਤਾਂ ਚਲੋ ਜੀ, ਪ੍ਰੋਗਰਾਮ ਸਟਾਰਟ ਹੋ ਗਿਆ ਹੈ ਅੱਡੀ ਟੱਪਾ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਤਾਂ ਸੁਣਦੇ ਆ ਪਹਿਲਾ ਗੀਤ, ਕੈਰੀ ਔਨ ਜੱਟਾ 2 ਮੂਵੀ ਦਾ, ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ।

ਕਲਾਕਾਰਾਂ ਹੈ ਸੈਕਟਰ 17 ਜਿਨ੍ਹਾਂ ਨੇ ਸਾਨੂੰ ਮੋਲਿਆ, ਸਾਡੀ ਸਾਦਗੀ ਨੂੰ ਸਾਥੋਂ ਖੋਲਿਆ। ਉੱਤੋਂ ਤੂੰ ਮਿਲ ਗਈ, ਪਹਿਲਾਂ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ, ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ, ਕਿਉਂ ਹੁਣ ਭੁੱਲ ਗਈ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 9 ਵੱਜ ਗਏ ਨੇ। ਇਸ ਤੋਂ ਪਹਿਲਾਂ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਅੱਡੀ ਟੱਪਾ, ਤੇ ਹੁਣ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਾਕਾਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਹੈ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਿਕ ਤੌਰ ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਹੈ ਕਿ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸ 'ਚ ਸਟਾਫ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਏਗਾ। ਰੂਪਨਗਰ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ ਹੋਰ ਸਾਰੀਆਂ ਨਦੀਆਂ ਨਹਿਰਾਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ ਤੈਰਨ ਅਤੇ ਇਨ੍ਹਾਂ 'ਤੇ ਕਿਨਾਰਿਆਂ 'ਤੇ ਘੁੰਮਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ। ਭਾਰਤੀ

ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਆਪਣਾ ਪੰਜਾਬੀ।

0: ਜੀ ਹਾਂ ਦੋਸਤੋ, ਅਸੀਂ ਫਿਰ ਮੁੜ ਤੋਂ ਵਾਪਸ ਆ ਗਏ ਹਾਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ, ਤੁਹਾਡੇ ਨਾਲ ਗੱਲਾਂ ਕਰਨ ਦੇ ਲਈ। ਅਤੇ ਦੇਖੋ, ਮੈਂ ਤਾਂ ਅੱਜ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਕਿਉਂਕਿ ਮੈਨੂੰ ਲੱਗਦਾ ਮੇਰੇ ਜਿਹੜੇ ਦੋਸਤ ਨੇ ਨਾ ਉਹ ਵੀ ਬਹੁਤ ਜ਼ਿਆਦਾ ਐਨਰਜੀ ਵਿੱਚ ਨੇ, ਅਤੇ ਅੱਜ ਮੋਰਨਿੰਗ ਤੋਂ ਹੀ ਐਨਰਜੀ ਜਿਹੜੀ ਹੈ ਬਣੀ ਹੋਈ ਹੈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਨਾ ਫੁੱਲ ਐਨਰਜੀ ਰੱਖਣੀ ਹੈ। ਇੱਕ ਮਰੀਜ਼ ਹੁੰਦਾ ਹੈ, ਉਹ ਪਤਾ ਕੀ ਕਰਦਾ, ਉਹ ਡਾਕਟਰ ਨੂੰ ਕਹਿੰਦਾ ਹੈ ਕਿ ਡਾਕਟਰ ਸਾਹਿਬ ਮੈਨੂੰ ਨਾ ਭੁੱਲਣ ਦੀ ਬਿਮਾਰੀ ਹੈ। ਬੜਾ ਰੋ ਪਿੱਟ ਕੇ ਡਾਕਟਰ ਦੇ ਕੋਲ ਜਾਂਦਾ ਹੈ, ਅਤੇ ਡਾਕਟਰ ਪੁੱਛਦਾ ਹੈ, ਅੱਛਾ ਜੀ ਠੀਕ ਹੈ ਬੈਠੋ। ਫਿਰ ਮਰੀਜ਼ ਕਹਿੰਦਾ ਹੈ ਕਿ ਮੈਨੂੰ ਨਾ ਕੋਈ ਵੀ ਯਾਦ ਚੀਜ਼ ਰਹਿੰਦੀ ਨਹੀਂ ਹੈ, ਮੈਂ ਬਹੁਤ ਛੇਤੀ ਭੁੱਲ ਜਾਂਦਾ। ਡਾਕਟਰ ਕਹਿੰਦਾ, ਅੱਛਾ ਕਦੋਂ ਤੋਂ ਤੁਹਾਨੂੰ ਇਹ ਬਿਮਾਰੀ ਹੈ? ਫਿਰ ਮਰੀਜ਼ ਪਤਾ ਕੀ ਕਹਿੰਦਾ, ਮਰੀਜ਼ ਕਹਿੰਦਾ ਹੈ, ਡਾਕਟਰ ਜੀ ਕਿਹੜੀ ਗੱਲ ਕਰ ਰਹੇ ਹੋ, ਕਿਹੜੀ ਬਿਮਾਰੀ? ਇਹੀ ਹੁੰਦਾ ਜਦੋਂ ਤੁਸੀਂ ਬਦਾਮ ਖਾਣਾ ਨਾ ਬੰਦ ਕਰ ਦਿੰਦੇ ਹੋ। ਤਾਂ ਚਲੋ ਜੀ, ਅੱਜ ਤੋਂ ਇੱਕ ਚੀਜ਼ ਹੋਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਰੋਜ਼ ਸਵੇਰੇ ਬਦਾਮ ਜ਼ਰੂਰ ਖਾਣੇ ਆ। ਇਹ ਨਾ ਕਹੀਓ ਹੁਣ ਮੈਂ ਤਾਂ ਬਦਾਮ ਰੱਖਣਾ ਹੀ ਭੁੱਲ ਜਾਂਦੀ ਹਾਂ, ਬਦਾਮ ਰੱਖਣੇ ਨਹੀਂ ਭੁੱਲਣੇ। ਤਾਂ ਚਲੋ ਜੀ, ਅਗਲੀ ਚੀਜ਼ ਇਹ ਹੈ ਮੇਰੇ ਦਿਮਾਗ ਦੇ ਵਿੱਚ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਅੱਜ ਰੁੱਖਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਤੁਹਾਡੇ ਆਲੇ ਦੁਆਲੇ ਜੇਕਰ ਕੋਈ ਰੁੱਖ ਹੈ ਨਾ ਜਿਹੜਾ ਤੁਸੀਂ ਬਚਪਨ ਦੇ ਵਿੱਚ ਲਾਇਆ ਸੀ, ਜਾਂ ਫਿਰ ਕਈ ਹੁੰਦੇ ਨੇ ਜਿਹੜੇ ਬੱਚੇ ਜਦੋਂ ਪੈਦਾ ਹੁੰਦੇ ਨੇ ਉਹਨਾਂ ਦੇ ਨਾਲ ਹੀ, ਆਪਣੇ ਬੱਚਿਆਂ ਦੇ ਨਾਲ ਹੀ ਉਹ ਰੁੱਖ ਜਿਹੜਾ ਹੈ ਉਹਨਾਂ ਦੀ ਖੁਸ਼ੀ ਦੇ ਵਿੱਚ ਰੁੱਖ ਲਾਉਂਦੇ ਨੇ, ਅਤੇ ਨਾਲ ਨਾਲ ਜਦੋਂ ਬੱਚਾ ਵੱਡਾ ਹੁੰਦਾ ਰਹਿੰਦਾ ਹੈ ਉਹਦੇ ਨਾਲ ਹੀ ਰੁੱਖ ਵੀ ਵੱਡਾ ਹੁੰਦਾ ਰਹਿੰਦਾ ਹੈ। ਤੁਸੀਂ ਉਹਦੀ ਫੋਟੋ ਜਾਂ ਫਿਰ ਵੀਡੀਓ ਬਣਾ ਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸ਼ਬਦ ਜਿਹੜਾ ਹੈ ਨਾ ਉਹਦਾ ਜਵਾਬ ਤੁਸੀਂ ਮੈਨੂੰ ਜ਼ਰੂਰ ਦੇਣਾ ਹੈ ਕਿ ਇਸ ਸ਼ਬਦ ਦਾ ਮਤਲਬ ਕੀ ਹੈ। ਦੇਖੋ, ਪੰਜਾਬੀ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਪੰਜਾਬੀ ਸੱਭਿਆਚਾਰ ਦੇ ਵਿੱਚ ਹੈ ਅਸੀਂ ਰਹਿ ਰਹੇ ਹਾਂ, ਅਤੇ ਪੰਜਾਬ ਦੇ ਵਿੱਚ ਅਸੀਂ ਹਾਂ, ਅਤੇ ਸਾਨੂੰ ਪੰਜਾਬੀ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ। ਹਾਲਾਂਕਿ ਮੇਰੇ 'ਤੇ ਵੀ ਇਹ ਚੀਜ਼ ਅਪਲਾਈ ਹੁੰਦੀ ਹੈ, ਲੇਕਿਨ ਹਾਂ ਮੈਂ ਵੀ ਹੌਲੀ ਹੌਲੀ ਸਿੱਖ ਰਹੀ ਹਾਂ। ਲੇਕਿਨ ਇੱਕ ਸ਼ਬਦ ਮੈਂ ਨਵਾਂ ਸਿੱਖਿਆ, ਤੁਸੀਂ ਉਹਦਾ ਮਤਲਬ ਮੈਨੂੰ ਜ਼ਰੂਰ ਦੱਸਣਾ, ਛਾਬਾ। ਛਾਬਾ ਵਰਡ ਜਿਹੜਾ ਹੈ ਉਹਦਾ ਮਤਲਬ ਕੀ ਹੁੰਦਾ ਹੈ, ਅਤੇ ਜੇਕਰ ਤੁਹਾਡੇ ਕੋਲ ਵੀ ਕੋਈ ਵਰਡ ਹੈ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਸਾਡੇ ਕੋਲ ਮੈਸੇਜਸ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ, ਅਤੇ ਇੱਕ ਸਾਡੇ ਦੋਸਤ ਰਾਮ ਸਰੂਪ ਅਰੋੜਾ ਚੌਂਕ ਸੁਲਤਾਨਪੁਰ ਤੋਂ ਸਾਨੂੰ ਮੈਸੇਜ ਆਇਆ। ਚਲੋ ਜੀ, ਉਹ ਪੜ੍ਹਦੇ ਹਾਂ। ਉਹਨਾਂ ਨੇ ਕਿਹਾ ਹੈ ਕਿ ਅਸੀਂ ਜਦੋਂ ਕਮਰੇ ਦੇ ਵਿੱਚ ਬਹਿੰਦੇ ਹਾਂ ਅਤੇ ਜਿੱਥੇ ਕੈਮਰਾ ਲੱਗਿਆ ਹੁੰਦਾ ਹੈ ਉੱਥੇ ਸਾਨੂੰ ਕਿਹਾ ਜਾਂਦਾ ਤੁਸੀਂ ਕਮਰੇ ਦੀ ਨਿਗਰਾਨੀ ਦੇ ਵਿੱਚ ਹੋ, ਲੇਕਿਨ ਅਸੀਂ ਉਹ ਚੀਜ਼ ਭੁੱਲ ਜਾਂਦੇ ਹਾਂ ਕਿ ਅਸੀਂ ਪਰਮਾਤਮਾ ਦੀ ਨਿਗਰਾਨੀ ਦੇ ਵਿੱਚ ਹਮੇਸ਼ਾ ਰਹਿੰਦੇ ਹਾਂ। ਉਹ ਜਿਹੜਾ ਕੈਮਰਾ ਹੈ ਨਾ ਉਹ ਕਦੇ ਬੰਦ ਨਹੀਂ ਹੁੰਦਾ, ਕਦੇ ਖਰਾਬ ਨਹੀਂ ਹੁੰਦਾ, ਅਤੇ ਉਹਦੇ ਵਿੱਚ ਕੋਈ ਫੋਲਟ ਨਹੀਂ ਹੁੰਦਾ, ਉਹ ਹਮੇਸ਼ਾ ਚੱਲਦਾ ਰਹਿੰਦਾ। ਸੋ ਜੇਕਰ ਅਸੀਂ ਕੋਈ ਕੰਮ ਕਰ ਵੀ ਰਹੇ ਹਾਂ ਤਾਂ ਸਾਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ, ਭਾਵੇਂ ਕੋਈ ਨਹੀਂ ਵੇਖ ਰਿਹਾ ਲੇਕਿਨ ਰੱਬ ਸਾਨੂੰ ਹਮੇਸ਼ਾ ਵੇਖ ਰਿਹਾ। ਤਾਂ ਚਲੋ ਜੀ, ਫਿਰ ਅਸੀਂ ਆਡੀਓ ਵੀ ਸੁਣ ਲੈਂਦੇ ਹਾਂ, ਸਾਡੇ ਕਿਹੜੇ ਦੋਸਤ ਨੇ ਕਿਹੜੀ ਆਡੀਓ ਭੇਜੀ ਹੈ।
1: ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਦਿਲ ਆਪਣਾ ਪੰਜਾਬੀ ਵਿੱਚ। ਹਾਂਜੀ, ਤੁਹਾਡਾ ਪਹਿਲਾਂ ਕੰਮ ਕਰਦੇ ਹਾਂ ਜੀ। ਮੈਂ ਬਲਵਿੰਦਰ ਸਰਾਂ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਬੋਲ ਰਿਹਾ। ਹਾਂਜੀ, ਦੁੱਖ ਲੈਣਾ ਜੀ। ਹਾਂਜੀ
0: ਜੀ,
1: ਪਰਖਤਾ ਰਹਾ ਪਰਖਤਾ ਰਹਾ ਉਮਰ ਭਰ, ਤਾਕਤ ਦਵਾਓ ਕੀ ਪਰ ਦੰਗ ਰਹਿ ਗਿਆ ਦੇਖ ਕਰ, ਪਰ ਦੰਗ ਰਹਿ ਗਿਆ ਦੇਖ ਕਰ, ਤਾਕਤ ਦਵਾਓ ਕੀ
0: ਜੀ।
1: ਹਾਂਜੀ, ਇਸੇ ਤਰ੍ਹਾਂ ਸੁਣਤੇ ਆ ਰਹੇ ਹੈ ਆਕਾਸ਼ਵਾਣੀ, ਕਈ ਸਾਲੋਂ ਸੇ ਸੁਣਤੇ ਆ ਰਹੇ ਹੈ ਆਕਾਸ਼ਵਾਣੀ,
0: ਕਈ
1: ਸਾਲੋਂ ਸੇ ਪਰ ਦੰਗ ਰਹਿ ਗਿਆ ਸੁਣ ਕਰ ਆਵਾਜ਼ ਮਹਿਕ ਗਈ। ਹਾਂਜੀ ਮਹਿਕ ਜੀ, ਇਸੇ ਤਰ੍ਹਾਂ ਸਾਡੇ ਨਾਲ ਜਿਸ ਤਰ੍ਹਾਂ ਨਾਲ ਜੁੜੇ ਰਿਹਾ ਕਰੋ
0: ਜੀ,
1: ਲੱਗਦਾ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਜੀ। ਤੋ ਇਸੇ ਤਰ੍ਹਾਂ ਆਕਾਸ਼ਵਾਣੀ ਦੇ ਫੈਬਰੇ ਮੋਤੀ ਤੁਹਾਡਾ।

0: ਲੋ ਧੰਨਵਾਦ ਸ਼ੁਕਰੀਆ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਅਤੇ ਸਾਨੂੰ ਮੈਸੇਜ ਭੇਜਿਆ ਅਤੇ ਮੈਨੂੰ ਲੱਗਦਾ ਪਹਿਲਾ ਆਡੀਓ ਮੈਸੇਜ ਨਾ ਤੁਹਾਡਾ ਹੀ ਸੀ। ਤਾਂ ਜਦੋਂ ਸਾਡੀ ਕੋਈ ਤਾਰੀਫ ਕਰਦਾ ਨਾ ਸਾਨੂੰ ਇੱਦਾਂ ਲੱਗਦਾ ਯਾਰ ਇਹੋ ਜਿਹਾ ਤਾਂ ਨਹੀਂ ਅਸੀਂ ਕੁਝ ਕੀਤਾ, ਸਾਡੀ ਤਾਰੀਫ ਕਿਉਂ ਕਰ ਰਹੇ ਨੇ। ਅਤੇ ਇੱਦਾਂ ਲੱਗਦਾ ਜਿਵੇਂ ਕੋਈ ਬੰਦਾ ਨਾ ਮੱਖਣ ਲਾ ਰਿਹਾ ਹੋਵੇ। ਫਿਲਹਾਲ ਤੁਸੀਂ ਮੇਰੀ ਤਾਰੀਫ ਕੀਤੀ, ਮੈਂ ਬਹੁਤ ਖੁਸ਼ ਹਾਂ ਅਤੇ ਸ਼ੁਕਰਗੁਜ਼ਾਰ ਹਾਂ ਜੀ। ਲੇਕਿਨ ਇੱਦਾਂ ਸੱਚੀ ਫੀਲ ਹੁੰਦਾ ਕਿ ਬੰਦਾ ਨਾ ਤਾਰੀਫ ਕਰ ਰਿਹਾ। ਤਾਂ ਚਲੋ ਜੀ ਅਗਲੀ ਆਡੀਓ ਵੀ ਅਸੀਂ ਸੁਣ ਲੈਂਦੇ ਹਾਂ, ਕਿਉਂਕਿ ਅੱਜ ਕੱਲ੍ਹ ਕਿਸੇ ਨੂੰ ਤਾਰੀਫ ਹਜ਼ਮ ਨਹੀਂ ਹੁੰਦੀ ਨਾ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਦੀਪ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਬੱਠੂ ਸਾਹਿਬ। ਮੈਂ 3rd ਕਲਾਸ ਦਾ ਸਟੂਡੈਂਟ ਹਾਂ, ਮੇਰੀ ਉਮਰ 9 ਸਾਲ ਹੈ। ਮੈਂ ਗੁਰੂ ਨਾਨਕ ਦੇਵ ਯੂਨੀਕ ਅਕੈਡਮੀ ਵਿੱਚ ਪੜ੍ਹਦਾ ਹਾਂ। ਮੈਂ ਤੁਹਾਨੂੰ ਇੱਕ ਹੈਰੀ ਸੁਣਾਉਣ ਚੱਲਾ ਹਾਂ। ਜਿਵੇਂ ਕਿ ਤਾਂ ਤੁਸੀਂ ਜਾਣਦੇ ਹੋ ਕਿ ਸਾਡੇ ਸਕੂਲ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਨੇ, ਸਕੂਲ ਸ਼ੁਰੂ ਹੋ ਚੁੱਕੇ ਨੇ। ਮੇਰੀ ਸਾਇੰਸ ਸੁਣੋ, ਜ਼ਿੰਦਗੀ ਵਿੱਚ ਹਨੇਰੇ ਨੂੰ ਮਿਟਾ ਦਿੰਦੇ ਨੇ ਸਾਡੇ ਅਧਿਆਪਕ, ਸਾਨੂੰ ਗਿਆਨ ਦੇ ਕੇ ਜੀਵਨ ਵਿੱਚ ਕਾਬਿਲ ਬਣਾ ਦਿੰਦੇ ਨੇ। ਧੰਨਵਾਦ, ਕਿਰਪਾ ਕਰਕੇ ਮੇਰਾ ਮੈਸੇਜ ਚੱਕ ਲਓ।
1: ਇੰਨੀ ਪਿਆਰੀ ਆਵਾਜ਼, ਇੰਨੀ ਮਿੱਠੀ ਆਵਾਜ਼, ਅਤੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਗਾਣਾ ਹੈ ਨਾ, ਖੜਤਾ ਪਹਿਲਾਂ ਸਾਤਾ ਲੈਲਾ, ਉਹ ਗਾਣਾ ਨਾ ਇਸ ਛੋਟੇ ਜਿਹੇ ਬੱਚੇ ਦੇ ਲਈ ਹੈ, ਕਿਉਂਕਿ ਇੰਨੀ ਛੇਤੀ ਛੇਤੀ ਇੱਕ ਤਾਂ ਇਹਨੇ ਬੋਲਿਆ, ਦੂਜੇ ਮੈਂ ਇਹਦਾ ਨਾਂ ਵੀ ਨਹੀਂ ਸੁਣ ਪਾਈ, ਅਤੇ ਤੀਜੀ ਆਵਾਜ਼ ਬਹੁਤ ਪਿਆਰੀ। ਅਤੇ ਜਿਹੜਾ ਤੁਸੀਂ ਮੈਸੇਜ ਭੇਜਿਆ ਕਿ ਜਿਹੜੇ ਟੀਚਰਸ ਨੇ ਉਹ ਸਾਡੇ ਸਾਰਿਆਂ ਦੀ ਸਾਨੂੰ ਕਿਵੇਂ ਪੜ੍ਹਾਉਂਦੇ ਨੇ, ਕਿਵੇਂ ਸਾਨੂੰ ਅੱਗੇ ਲੈ ਕੇ ਜਾਂਦੇ ਨੇ, ਅਤੇ ਆਈ ਹੋਪ ਤੁਸੀਂ ਆਪਣੇ ਟੀਚਰਸ ਦੀ ਬਹੁਤ ਰਿਸਪੈਕਟ ਕਰਦੇ ਹੋ। ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵੱਧਦੇ ਹਾਂ, ਸੌਂਗ ਸੁਣਦੇ ਹਾਂ। ਅੱਜ ਤਾਂ ਕਾਫੀ ਨਵੇਂ ਨਵੇਂ ਸਾਡੇ ਦੋਸਤ ਜਿਹੜੇ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਗੇ, ਇਹੋ ਜਿਹੀ ਵਾਈਬ ਮੈਨੂੰ ਆ ਰਹੀ ਹੈ। ਫਿਲਹਾਲ ਦੇਖਦੇ ਹਾਂ 9:14 ਹੋਏ ਨੇ ਅਤੇ ਕਿਹੜੇ ਕਿਹੜੇ ਹੋਰ ਮੈਸੇਜ ਸਾਡੇ ਨਾਲ ਜੁੜਨਗੇ, ਮੈਸੇਜ ਸਾਨੂੰ ਆਉਣਗੇ। ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ।

0: ਜੋੜ ਕੇ, ਨੋਰਮਲ ਕਨਵਰਸੇਸ਼ਨ ਨੂੰ ਜੋੜ ਕੇ ਕਿਵੇਂ ਇੱਕ ਸੌਂਗ ਜਿਹੜਾ ਬਣਾ ਦਿੱਤਾ ਹੈ? ਜਦੋਂ ਢਾਬੇ 'ਤੇ ਬੰਦਾ ਜਾਂਦਾ ਹੈ, ਕੀ ਔਡਰ ਕਰਦਾ ਹੈ, ਕਿਵੇਂ ਉਹ ਗੱਲਾਂ ਕਰਦਾ ਹੈ, ਪੂਰਾ ਇਸ ਗੀਤ ਦੇ ਵਿੱਚ ਸਾਰਾ ਉਹਨਾਂ ਨੇ ਸਿਨੈਰੀਓ ਜਿਹੜਾ ਦੱਸ ਦਿੱਤਾ ਹੈ। ਫਿਲਹਾਲ ਮੈਂ ਤਾਂ ਇਸ ਗੀਤ ਨੂੰ ਨਾ ਬਹੁਤ ਇੰਜੋਏ ਕੀਤਾ, ਤੁਸੀਂ ਕੀਤਾ ਹੈ ਜਾਂ ਨਹੀਂ ਕੀਤਾ? ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ। ਜਦੋਂ ਮੈਂ ਛੋਟੀ ਹੁੰਦੀ ਸੀ ਨਾ, ਉਦੋਂ ਮੈਂ ਦਰਖਤ ਦੇ ਥੱਲੇ ਬਹਿੰਦੀ ਸੀ, ਬੋਹੜ ਪਿੱਪਲ ਦੇ ਜਿਹੜੇ ਰੁੱਖ ਹੁੰਦੇ ਸੀ ਨਾ, ਉਹਨਾਂ ਦੇ ਥੱਲੇ ਬਹਿੰਦੀ ਹੁੰਦੀ ਸੀ। ਕਿਉਂਕਿ ਪਹਿਲਾਂ ਦੇ ਟਾਈਮ ਦੇ ਵਿੱਚ ਏਸੀ ਫੈਨਸ ਵਗੈਰਾ ਇੰਨੇ ਜ਼ਿਆਦਾ ਨਹੀਂ ਹੁੰਦੇ ਸੀ, ਅਤੇ ਲਾਈਟ ਤਾਂ ਬਹੁਤ ਹੀ ਜ਼ਿਆਦਾ ਜਾਂਦੀ ਸੀ। ਅਤੇ ਜਦੋਂ ਲਾਈਟ ਜਾਂਦੀ ਸੀ, ਸਾਨੂੰ ਯਾਦ ਆਉਂਦਾ ਸੀ ਨਾਨੀ ਦੇ ਕੋਲ ਬਹਿ ਕੇ ਜਾਂ ਫਿਰ ਆਪਣੇ ਕਜ਼ਨਸ ਦੇ ਨਾਲ ਬਹਿ ਕੇ ਅਸੀਂ ਪੇੜ ਦੀ ਰੁੱਖ ਦੀ ਛਾਂ ਜਿਹੜੀ ਹੈ ਉਹਦੇ ਹੇਠਾਂ ਬਹਿ ਕੇ ਇੰਜੋਏ ਕਰੀਏ, ਕੁਝ ਵੀ ਖੇਡ ਲਈਏ। ਤਾਂ ਤੁਸੀਂ ਵੀ ਇੱਦਾਂ ਕਰਦੇ ਸੀ ਜਾਂ ਨਹੀਂ ਕਰਦੇ ਸੀ? ਹੁਣ ਤੁਸੀਂ ਮੈਨੂੰ ਆਡੀਓ ਦੇ ਵਿੱਚ ਇਹ ਵੀ ਦੱਸਣਾ ਹੈ, ਅਤੇ ਇਹ ਵੀ ਦੱਸਣਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਹੜੇ ਕਿਹੜੇ ਰੁੱਖ ਨੇ। ਤਾਂ ਚਲੋ ਜੀ, ਅਗਲੀ ਆਡੀਓ ਵੀ ਸਾਡੇ ਕੋਲ ਆ ਗਈ ਹੈ, ਸੁਣਦੇ ਹਾਂ ਸਾਡੇ ਦੋਸਤ ਦੀ ਮਿੱਠੀ ਜਿਹੀ ਆਵਾਜ਼।
1: ਮੈਡਮ ਮਹਿਕ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀ ਦੇ ਵਿੱਚ। ਸੁਖਦੇਵ ਸਿੰਘ ਲਖਨਪਾਲ, ਬਸਤੀ ਸ਼ੇਖ, ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ
0: ਜੀ।
1: ਝੂਠੀ ਯਾਰੀ, ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ, ਇਹ ਦੁਨੀਆ ਧੋਖੇਬਾਜ਼ ਏ ਸਾਰੀ, ਸਭ ਲੁੱਟ ਕੇ ਤੁਰ ਜਾਂਦੇ, ਅੱਜ ਕੱਲ ਕੌਣ ਨਿਭਾਵੇ ਯਾਰੀ। ਇਸ ਇਸ਼ਕ ਦਾ ਸ਼ੌਕ ਹੁੰਦਾ ਦਿਲ ਤੋੜਨਾ, ਅੱਜ ਮੇਰੀ ਤੇ ਕੱਲ ਕਿਸੇ
0: ਹੋਰ
1: ਦੀ ਵਾਰੀ। ਝੂਠ ਫੜਨ ਦਾ ਤਰੀਕਾ, ਜੇ ਕੋਈ ਛੋਟੀ ਗੱਲ ਤੇ ਵੀ ਬਹੁਤ ਲੰਬੀ ਸਫਾਈ ਦੇਵੇ, ਤਾਂ ਸਮਝੋ ਕੁਝ ਛੁਪਾਇਆ ਜਾ ਰਿਹਾ ਹੈ। ਸੱਚ ਬੋਲਣ ਵਾਲਾ ਆਮ ਤੌਰ ਤੇ ਜਵਾਬ ਦੇਣ ਵਿੱਚ ਨਹੀਂ ਹਿਚਕ ਜਾਂਦਾ, ਪਰ ਝੂਠ ਬੋਲਣ ਵਾਲਾ ਜਵਾਬ ਬਣਾਉਣ ਲਈ ਸਮਾਂ ਲੈਂਦਾ ਹੈ। ਜੇ ਕੋਈ ਇੱਕੋ ਘਟਨਾ ਹਰ ਵਾਰ ਵੱਖਰੇ ਤਰੀਕੇ ਨਾਲ ਦੱਸੇ ਤਾਂ ਉਸਦੀ ਗੱਲ ਨੂੰ ਧਿਆਨ ਨਾਲ ਪਰਖੋ। ਲੋੜ ਤੋਂ ਵੱਧ ਵੇਰਵੇ ਦੇਣਾ ਜਾਂ ਵਾਰ ਵਾਰ ਇੱਕੋ ਗੱਲ ਦੁਹਰਾਉਣਾ ਵੀ ਝੂਠ ਦਾ ਸੰਕੇਤ ਹੋ ਸਕਦਾ ਹੈ। ਕਿਸੇ ਇੱਕ ਨਿਸ਼ਾਨੀ ਨਾਲ ਫੈਸਲਾ ਨਾ ਕਰੋ, ਸਗੋਂ ਕਈ ਇਸ਼ਾਰਿਆਂ ਨੂੰ ਇਕੱਠੇ ਵੇਖੋ। ਕਿਸੇ ਇੱਕ ਨਿਸ਼ਾਨੀ ਨਾਲ ਫੈਸਲਾ ਨਾ ਕਰੋ, ਸਗੋਂ ਕਈ ਇਸ਼ਾਰਿਆਂ ਨੂੰ ਇਕੱਠੇ ਵੇਖੋ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਬਹੁਤ ਸਿਆਣੀਆਂ ਗੱਲਾਂ ਤੁਸੀਂ ਕੀਤੀਆਂ ਹੈ ਕਿ ਸਹੀ ਗੱਲ ਹੈ, ਸਾਨੂੰ ਬੰਦੇ ਨੂੰ ਹਰ ਤਰ੍ਹਾਂ ਪਰਖਣਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਆ ਰਿਹਾ ਹੈ ਤਾਂ ਉਹ ਵਰਥ ਇਟ ਵੀ ਹੋਣਾ ਚਾਹੀਦਾ ਹੈ। ਅਸੀਂ ਉਹਦੇ ਨਾਲ ਕਿਵੇਂ ਰਹਿ ਸਕਦੇ ਹਾਂ, ਉਹ ਸਾਡੇ ਨਾਲ ਚਲਾਕੀਆਂ ਤਾਂ ਨਹੀਂ ਕਰੇਗਾ? ਕਿਉਂਕਿ ਅੱਜ ਦੇ ਟਾਈਮ 'ਤੇ ਇਹ ਸਾਰੀਆਂ ਗੱਲਾਂ ਦਿਮਾਗ ਵਿੱਚ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ। ਅਤੇ ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਕਿ ਅਰਦਾਸ ਹਮੇਸ਼ਾ ਸੁਣੀ ਜਾਂਦੀ ਹੈ, ਬਿਲਕੁਲ ਹੈ। ਅਤੇ ਜੇਕਰ ਅਰਦਾਸ ਜਿਹੜੀ ਹੈ ਉਹ ਦਿਲੋਂ ਕੀਤੀ ਜਾਏ, ਫਿਰ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸ ਲਈ ਜਦੋਂ ਵੀ ਤੁਸੀਂ ਕੋਈ ਵੀ ਗੱਲ ਕਰ ਰਹੇ ਹੋ, ਜੇਕਰ ਤੁਸੀਂ ਦਿਲੋਂ ਕਰੋਗੇ ਤਾਂ ਆਟੋਮੈਟਿਕਲੀ ਚੀਜ਼ ਜਿਹੜੀ ਹੈ ਨਾ ਉਹ ਸੋਹਣੀ ਹੋ ਜਾਏਗੀ, ਖੂਬਸੂਰਤ ਹੋ ਜਾਏਗੀ ਅਤੇ ਸਿੱਧਾ ਬੰਦੇ ਦੇ ਦਿਲ ਦੇ ਵਿੱਚ ਜਾਏਗੀ। ਅਤੇ ਇਹੀ ਚੀਜ਼ ਸਾਡੀ ਰੱਬ ਦੇ ਨਾਲ ਹੁੰਦੀ ਹੈ। ਰੱਬ ਨਾਲ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ, ਗੱਲ ਕਰਦੇ ਹਾਂ, ਜੇਕਰ ਦਿਲੋਂ ਕਰਾਂਗੇ ਤਾਂ ਪਰਮਾਤਮਾ ਦੇ ਕੋਲ ਸਾਡੀ ਆਵਾਜ਼ ਜਿਹੜੀ ਹੈ ਉਹ ਪਹੁੰਚ ਹੀ ਜਾਏਗੀ।

ਬਿਲਾਲ ਜੀ, ਮੈਨੂੰ ਲੱਗ ਰਿਹਾ ਤੁਸੀਂ ਭੁੱਲ ਗਏ ਹੋ ਕਿ ਮੈਂ ਤੁਹਾਡੇ ਤੋਂ ਇੱਕ ਸ਼ਬਦ ਜਿਹੜਾ ਹੈ ਉਹਦਾ ਮਤਲਬ ਪੁੱਛਿਆ ਸੀ। ਛਾਬਾ ਜਿਹੜਾ ਹੈ ਵਰਡ, ਇਹ ਤਾਂ ਹੁਣ ਤੁਸੀਂ ਮੈਨੂੰ ਦੱਸਣਾ ਹੀ ਦੱਸਣਾ ਹੈ, ਲੇਕਿਨ ਨਾਲ ਉਹਦੇ ਇੱਕ ਹੋਰ ਸ਼ਬਦ ਜਿਹੜਾ ਉਹ ਵੀ ਤੁਸੀਂ ਐਡ ਔਨ ਕਰ ਲਓ ਕਿ ਇਹਦਾ ਜਵਾਬ ਵੀ ਤੁਸੀਂ ਮੈਨੂੰ ਦੇਣਾ ਹੈ ਕਿ ਇਸ ਦਾ ਮਤਲਬ ਕੀ ਹੈ। ਕਠੌਤੀ, ਜਿਹੜੀ ਕਠੌਤੀ ਹੈ ਉਹ ਕੀ ਸ਼ਬਦ ਹੈ, ਕਿੱਥੇ ਯੂਜ਼ ਹੁੰਦਾ ਹੈ, ਅਤੇ ਇੱਕ ਸੈਂਟੈਂਸ ਜੇਕਰ ਤੁਸੀਂ ਸਾਨੂੰ ਬਣਾ ਕੇ ਸੁਣਾ ਦੋਗੇ ਤਾਂ ਉਹਦੇ ਵਿੱਚ ਵੀ ਕੋਈ ਮਾੜੀ ਗੱਲ ਤਾਂ ਨਹੀਂ ਹੋ ਜਾਏਗੀ। ਤਾਂ ਚਲੋ ਜੀ, ਮੋਰਨਿੰਗ ਦੇ ਵਿੱਚ ਹੁਣ ਇਹ ਨਾ ਕਿ ਉਹ ਤੁਸੀਂ ਕਿ ਪੰਜਾਬੀ ਦੀ ਜਿਹੜੀ ਕਲਾਸਿਸ ਹੈ ਉਹ ਸਟਾਰਟ ਹੋ ਗਈ ਹੈ। ਨਹੀਂ ਜੀ, ਨਹੀਂ, ਪੰਜਾਬੀ ਦੀ ਕਲਾਸਿਸ ਨਹੀਂ, ਪ੍ਰੋਗਰਾਮ ਚੱਲ ਰਿਹਾ ਜੀ ਦਿਲ

ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਟਿਊਨ ਕੀਤਾ ਜੀ 102.7 ਮੈਗਾਹਰਟਸ 'ਤੇ। ਅਤੇ ਇੱਕ ਵਾਰੀ ਪਤਾ ਕੀ ਹੋਇਆ, ਦੇਖੋ ਮੈਂ ਬੈਠੀ ਹਾਂ ਤੁਹਾਡੇ ਨਾਲ ਅਤੇ ਗੱਲਾਂ ਬਾਤਾਂ ਤਾਂ ਚੱਲ ਰਹੀਆਂ ਨੇ, ਥੋੜ੍ਹਾ ਜਿਹਾ ਹਾਸਾ ਮਖੌਲ ਵੀ ਵਿੱਚ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ। ਤੁਸੀਂ ਇੰਟਰਵਿਊ ਦੇ ਵਿੱਚ, ਇੱਕ ਨਾ ਬੰਦਾ ਜਾਂਦਾ ਹੈ ਬੋਸ ਦੇ ਕੋਲ, ਠੀਕ ਹੈ, ਇੰਟਰਵਿਊ ਹੋ ਰਿਹਾ ਸੀ ਅਤੇ ਫਿਰ ਓਬਵੀਅਸਲੀ ਗੱਲ ਹੈ, ਜੇਕਰ ਇੰਟਰਵਿਊ ਹੋ ਰਿਹਾ ਤਾਂ ਬੰਦਾ ਸਵਾਲ ਤਾਂ ਪੁੱਛੇਗਾ ਹੀ। ਅਤੇ ਉਹ ਪੁੱਛਦਾ ਹੈ ਕਿ ਤੁਸੀਂ 5 ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ? ਅਤੇ ਮੁੰਡਾ ਪਤਾ ਕੀ ਜਵਾਬ ਦਿੰਦਾ ਹੈ? ਮੁੰਡਾ ਕਹਿੰਦਾ ਹੈ, ਸਰ ਜੀ 5 ਸਾਲ ਬਾਅਦ ਮੈਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਵੇਖਦਾ ਹਾਂ। ਫਿਰ ਉਹ ਕਹਿੰਦਾ, ਸ਼ੀਸ਼ੇ ਦੇ ਵਿੱਚ? ਉਹ ਮੈਨੂੰ ਲੱਗਦਾ ਤੁਸੀਂ ਗਲਤ ਸਮਝ ਗਏ, ਮੈਂ ਉਹ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਤਰੱਕੀ ਦੀ ਕੋਈ ਗੱਲ ਹੈ ਜਾਂ ਨਹੀਂ ਹੈ। ਉਹ ਕਹਿੰਦਾ, ਪਹਿਲਾਂ ਮੈਂ ਸ਼ੀਸ਼ਾ ਖਰੀਦਣ ਜੋਗਾ ਤਾਂ ਹੋ ਜਾਂ। ਤਾਂ ਲਓ ਜੀ, ਅੱਜ ਕੱਲ੍ਹ ਦੇ ਜਿਹੜੇ ਜਵਾਕ ਨੇ ਜਦੋਂ ਜੋਬ ਕਰਨ ਜਾਂਦੇ ਨੇ ਤਾਂ ਇਹੋ ਜਿਹੀ ਜੈਂਸੀ ਵਾਈਬ ਲੈ ਕੇ ਜਾਂਦੇ ਨੇ ਨਾ, ਕਿ ਬੌਸ ਵੀ ਹੈਰਾਨ ਹੋ ਜਾਂਦਾ ਹੈ ਕਿ ਯਾਰ ਸਾਡੀ ਕੰਪਨੀ ਦੇ ਵਿੱਚ ਜੇਕਰ ਆ ਗਏ ਤਾਂ ਫਿਰ ਕੀ ਹੋਏਗਾ। ਹੁਣ ਤੁਸੀਂ ਸੋਚ ਰਹੇ ਹੋਗੇ ਤੁਹਾਡੇ ਬੱਚੇ ਵੀ ਇੱਦਾਂ ਦੇ ਹੀ ਹੈ। ਤਾਂ ਚਲੋ ਜੀ, ਗੱਲਾਂ ਕਰਦੇ ਕਰਦੇ ਮੈਂ ਵੇਖਿਆ ਸਾਡੇ ਕੋਲ ਮੈਸੇਜਸ ਵੀ ਆ ਗਏ ਨੇ, ਤਾਂ ਪੜ੍ਹਦੇ ਹਾਂ। ਪਹਿਲਾ ਮੈਸੇਜ ਅਮਰਜੀਤ ਜਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਆਇਆ ਅਤੇ ਲਿਖਿਆ ਹੈ ਕਿ ਇੱਜ਼ਤ ਅਤੇ ਕਦਰਾਂ ਕਦੇ ਮੰਗਣ ਨਾਲ ਨਹੀਂ ਮਿਲਦੀਆਂ। ਬਿਲਕੁਲ ਸਹੀ ਗੱਲ ਹੈ, ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਇਸ ਦੀ ਕਮੀ ਮਹਿਸੂਸ ਹੋਣ ਲੱਗੇ, ਸਮਝ ਜਾਓ ਉੱਥੇ ਤੁਹਾਡਾ ਹੋਣਾ ਨਾ ਹੋਣਾ ਇੱਕੋ ਬਰਾਬਰ ਹੈ। ਤਾਂ ਇਹੋ ਜਿਹੀ ਥਾਂ ਤੋਂ ਆਪਣੇ ਆਪ ਨੂੰ ਪਹਿਲਾਂ ਹੀ ਜਾਂ ਤਾਂ ਤੁਸੀਂ ਡਿਸਟੈਂਸ ਮੇਨਟੇਨ ਕਰ ਲਓ, ਜਾਂ ਫਿਰ ਜਿਵੇਂ ਚੱਲ ਰਿਹਾ ਉਹਦਾ ਉੱਦਾਂ ਹੀ ਚੱਲਦਾ ਰਹਿਣ ਦਿਓ। ਦਿਲ ਆਪਣਾ ਪੰਜਾਬੀ, ਸਤਿ ਸ਼੍ਰੀ ਅਕਾਲ ਮਹਿਕ ਜੀ। ਰਾਮਜੀਤ ਖੰਗੂੜਾ ਬਠਿੰਡਾ ਤੋਂ ਸਾਨੂੰ ਮੈਸੇਜ ਆਇਆ ਹੈ। ਅਤੇ ਅਗਲਾ ਮੈਸੇਜ ਹੈ ਜੀ, ਸਾਡੀ ਸਭ ਦੀ ਜ਼ਿੰਦਗੀ ਬਣਦੀ ਹੈ। ਬਿਲਕੁਲ, ਕਿ ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਦਾ ਆਲਾ ਦੁਆਲਾ ਜਿਹੜਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਅਤੇ ਇਹ ਸਾਡੀ ਜ਼ਿੰਮੇਦਾਰੀ ਵੀ ਬਣਦੀ ਹੈ ਕਿ ਜਿਨ੍ਹਾਂ ਰੁੱਖਾਂ ਨੇ ਸਾਡੀ ਜ਼ਿੰਦਗੀ ਬਣਾਈ ਹੈ, ਕੁਦਰਤ ਨੇ ਉਸ ਦੀ ਸੰਭਾਲ, ਉਸ ਦਾ ਸਾਹਮਣਾ, ਉਹਨੂੰ ਉਹਦੀ ਦੇਖਭਾਲ ਕਰਨੀ, ਇਹ ਸਾਰੀ ਸਾਡੀ ਜ਼ਿੰਮੇਵਾਰੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਸਾਡੇ ਕੋਲ ਪੈਂਪਲੇਟ ਇਹਨਾਂ ਨੇ ਹੀ ਸ਼ਾਇਦ ਭੇਜਿਆ ਹੈ ਕਿ ਰੁੱਖ ਲਗਾਓ ਧਰਤੀ ਬਚਾਓ। ਅੱਜ ਇੱਕ ਰੁੱਖ ਲਗਾਓ, ਕੱਲ੍ਹ ਆਪਣੇ ਬੱਚਿਆਂ ਨੂੰ ਸਾਫ਼ ਹਵਾ ਦਾ ਤੋਹਫ਼ਾ ਦਿਓ।

0: ਸਹੀ ਗੱਲ ਹੈ, ਕਿਉਂਕਿ ਰੁੱਖ ਸਾਡੇ ਲਈ ਬਹੁਤ ਜ਼ਰੂਰੀ ਹੈ। ਇੱਕ ਰੁੱਖ ਹਜ਼ਾਰਾਂ ਸਾਹਾਂ ਦੀ ਰੱਖਿਆ ਕਰਦਾ ਹੈ। ਤਾਂ ਚਲੋ ਜੀ, ਇਸੇ ਨਾਲ ਸਾਡੀ ਆਡੀਓ ਵੀ ਆ ਗਈ ਹੈ, ਤਾਂ ਸੁਣਦੇ ਹਾਂ ਸਾਡੇ ਦੋਸਤ ਦਾ ਮੈਸੇਜ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਮੈਂ ਸਤਨਾਮ ਸਿੰਘ ਰਖਰਾਓ, ਬਾਘਾ ਪੁਰਾਣਾ ਤੋਂ ਜੀ। ਸਤਿ ਸ੍ਰੀ ਅਕਾਲ ਮਹਿਕ ਬੇਟੀ।
0: ਸਤਿ ਸ੍ਰੀ ਅਕਾਲ ਜੀ,
1: ਹੋਰ ਬੇਟੀ ਠੀਕ ਠਾਕ ਹੋ?
0: ਬਹੁਤ ਵਧੀਆ ਜੀ, ਤੁਸੀਂ ਦੱਸੋ
1: ਜੀ। ਕੱਲ ਤੋਂ ਗਰਮੀ ਫੇਰ ਵੱਧ ਗਈ ਹੈ।
0: ਬਿਲਕੁਲ,
1: ਬਾਰਿਸ਼ ਤਾਂ ਵੈਸੇ ਆਈ ਸੀ ਬਹੁਤ ਜ਼ਿਆਦਾ, ਪਰ ਉਦੋਂ ਦੁੱਗਣੀ ਗਰਮੀ ਵੱਧ ਗਈ ਹੈ। ਇਸ ਕਰਕੇ ਗਰਮੀ ਤੋਂ ਬਚੋ, ਲੱਸੀ ਵਗੈਰਾ ਪੀਓ, ਠੰਡਾ ਸ਼ਰਬਤ ਵਗੈਰਾ ਬਣਾ ਕੇ ਪੀਓ, ਸੱਤੂ ਪੀਓ ਪੁੱਤ, ਤਾਂ ਕਿ ਆਪਾਂ ਗਰਮੀ ਤੋਂ ਬਚ ਸਕੀਏ। ਕੋਸ਼ਿਸ਼ ਕਰੋ ਵੀ ਘਰੋਂ ਬਾਹਰ ਹੀ ਨਾ ਨਿਕਲਿਆ ਜਾਵੇ, ਜ਼ਰੂਰਤ ਪਵੇ ਤਾਂ ਛਤਰੀ ਛਤਰੀ ਲੈ ਕੇ ਬਾਹਰ ਨਿਕਲੋ
0: ਜੀ।
1: ਇਹੀ ਤਿੰਨ ਚਾਰ ਚੀਜ਼ਾਂ, ਬਾਕੀ ਬੇਨਤੀ ਹੈ ਵੀ ਹਰ ਮਨੁੱਖ ਲਾਵੇ ਇੱਕ ਰੁੱਖ, ਇਹ ਜੋ ਨਾਰਾ ਆਪਣੇ ਪ੍ਰਧਾਨ ਮੰਤਰੀ ਜੀ ਨੇ ਦਿੱਤਾ ਸੀ, ਉਹ 'ਤੇ ਵੀ ਅਮਲ ਕਰਨਾ ਜ਼ਰੂਰੀ ਹੈ। ਕਿਉਂਕਿ ਜੇ ਅੱਜ ਆਪਾਂ ਰੁੱਖ ਲਾਵਾਂਗੇ, ਉਹਨਾਂ ਦੀ ਛਾਂ, ਉਹਨਾਂ ਦੇ ਫਲ ਆਪਣੀ ਆਉਣ ਵਾਲੀ ਪੀੜ੍ਹੀ ਮੰਨੂਗੀ। ਮੈਂ ਤੁਹਾਨੂੰ ਬੇਟੀ ਇੱਕ ਗੱਲ ਯਾਦ ਕਰਾਉਣਾ ਵੀ ਮੇਰੀ ਉਮਰ ਇਸ ਵਕਤ 65 ਸਾਲ ਦੀ ਹੈ। ਅਸੀਂ ਜੇ ਸਕੂਲ 'ਚ ਪੜ੍ਹਦੇ ਹੁੰਦੇ ਸੀ, ਇੱਕ ਜਾਮਨ ਦਾ ਦਰਖਤ ਲਾਇਆ ਸੀ, ਅਤੇ ਸਾਨੂੰ ਸਾਡੇ ਟੀਚਰ ਕਹਿੰਦੇ ਹੁੰਦੇ ਸੀ ਇਹਨੂੰ ਭਰਾਵਾਂ ਵਾਂਗੂ, ਪੁੱਤਾਂ ਵਾਂਗੂ ਪਾਲਣਾ, ਇਹਨੂੰ ਵਾਰੀ ਸਿਰ ਪਾਣੀ ਸਾਰੀਆਂ ਕਲਾਸਾਂ ਨੇ ਦੇਣਾ ਹੈਗਾ। ਅਸੀਂ ਉਸ ਹਿਸਾਬ ਨਾਲ ਕਰਦੇ ਰਹੇ, ਅੱਜ ਉਹ ਫਲ ਆਉਣ ਵਾਲੀ ਜਿਹੜੀ ਜਨਰੇਸ਼ਨ ਸਕੂਲ ਦੇ ਵਿੱਚ ਹੁਣ ਪੜ੍ਹ ਰਹੀ ਹੈ, ਉਹ ਜਾਮਨ ਦਾ ਫਲ ਬਹੁਤ ਖੁਸ਼ ਹੋ ਕੇ ਖਾ ਰਹੇ ਹੈ, ਅਤੇ ਸਾਡੀ ਖੁਸ਼ੀ ਉਦੋਂ ਦੁੱਗਣੀ ਹੋ ਜਾਂਦੀ ਹੈ ਬੇਟੀ, ਜਦੋਂ ਸਾਡਾ ਲਾਇਆ ਹੋਇਆ ਦਰਖਤ ਅੱਜ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਫਲ ਦੇ ਰਿਹਾ ਖਾਣ ਨੂੰ। ਅੱਜ ਬੇਟੀ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ। ਇੱਕ ਸਪੈਸ਼ਲ ਸਤਿ ਸ਼੍ਰੀ ਅਕਾਲ ਹੈ ਸਾਡੀ ਜਸਵੀਰ ਸਿੰਘ ਅਰੋੜਾ ਸਪੀਤੋ ਮੰਡੀ ਜ਼ਿਲ੍ਹਾ ਜੀਂਦ ਵਾਲਿਆਂ ਨੂੰ, ਅਤੇ ਇੱਕ ਜਸਵੀਰ ਸਿੰਘ ਗੁੜਾ ਸਾਹਿਬ ਜੋ ਕਿ ਬਹੁਤ ਹੀ ਵਧੀਆ ਵਿਚਾਰ ਲੈ ਕੇ ਆਪਣੀ ਹਾਜ਼ਰੀ ਲਾਉਂਦੇ ਹੈ। ਮੈਂ ਆਕਾਸ਼ਵਾਣੀ ਐਫ ਐਮ ਰੇਨਬੋ ਵੱਲੋਂ ਅਤੇ ਆਪਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਤਿ ਸ਼੍ਰੀ ਅਕਾਲ ਬੇਟੀ,
0: ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਸਿਆਣੀਆਂ ਗੱਲਾਂ ਕੀਤੀਆਂ, ਅਤੇ ਸਹੀ ਗੱਲ ਹੈ ਕਿ ਜਿਹੜਾ ਰੁੱਖ ਤੁਸੀਂ ਲਾਇਆ ਸੀ ਅਤੇ ਉਸ ਰੁੱਖ ਤੋਂ ਹੁਣ ਤੁਹਾਡੇ ਜਿਹੜੇ ਬੱਚੇ ਨੇ, ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ, ਉਹ ਫਲ ਖਾ ਰਹੀਆਂ ਨੇ, ਯਾਨੀ ਕਿ ਸਬਰ ਦਾ ਜਿਹੜਾ ਫਲ ਹੈ ਉਹ ਤੁਹਾਨੂੰ ਮਿਲ ਹੀ ਗਿਆ। ਅਤੇ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਫੇਰ ਆ ਗਈ ਕਿ ਸਬਰ ਦਾ ਫਲ ਕਿੰਨੂੰ ਪਤਾ ਸੀ ਕਿ ਮਿੱਠਾ ਹੋਏਗਾ? ਕੌੜਾ ਵੀ ਤਾਂ ਹੋ ਸਕਦਾ, ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ, ਲੇਕਿਨ ਅਸੀਂ ਆਹੀ ਕਿਉਂ ਕਹਿੰਦੇ ਹਾਂ ਕਿ ਸਬਰ ਦਾ ਫਲ ਮਿੱਠਾ ਹੁੰਦਾ? ਇਸ ਦਾ ਜਵਾਬ ਹੁਣ ਤੁਸੀਂ ਮੈਨੂੰ ਦੇਣਾ ਹੈ। ਤਾਂ ਚਲੋ ਜੀ, ਅਗਲੀ ਆਡੀਓ ਵੀ ਅਸੀਂ ਸੁਣ ਲੈਂਦੇ ਹਾਂ।
2: ਪਿੰਡ ਮਹਿਰੂਪੁਰ SCBS ਨਗਰ ਤਰਲੋਚਨ ਟੇਲਰ ਮਹਿਕ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ
0: ਜੀ।
2: ਦੋ ਕਲੈਣਾ ਤੁਹਾਡੇ ਵਾਸਤੇ, ਉਸ ਤੋਂ ਬਾਅਦ ਰੁੱਖਾਂ ਦੀ ਗੱਲ। ਇੱਕ ਪਾਸੇ ਫੁੱਲਾਂ ਨੇ ਮਹਿਕ ਖਿਲਾਰੀ ਏ, ਦੂਜੇ ਪਾਸੇ FM ਰੇਨਬੋ ਤੇ ਮਹਿਕ ਦੀ ਆਵਾਜ਼ ਬੜੀ ਸਰੀਲੀ ਮਿੱਠੀ ਦੀ ਪਿਆਰੀ ਏ, ਬੜੀ ਸਰੀਲੀ ਮਿੱਠੀ ਦੀ ਪਿਆਰੀ ਏ।
0: ਹੋਰ
2: ਮਹਿਕ ਜੀ ਠੀਕ ਠਾਕ ਹੋ?
0: ਬਹੁਤ ਵਧੀਆ।
2: ਬਾਕੀ ਆਪਾਂ ਗੱਲ ਕਰਾਂਗੇ ਰੁੱਖਾਂ ਬਾਰੇ। ਰੁੱਖਾਂ ਦੇ ਵਿੱਚ ਤਾਂ ਇਸ ਤਰ੍ਹਾਂ ਜੀ, ਰੁੱਖਾਂ ਤੋਂ ਬਗੈਰ ਜਿਹੜਾ ਜਨ ਜੀਵਨ ਵਿਅਰਥ ਆ, ਠੀਕ ਹੈ ਜੀ। ਰੁੱਖਾਂ ਦੇ ਨਾਲ ਕਿੰਨੀ ਆਕਸੀਜਨ ਮਿਲਦੀ ਆ। ਮੈਂ ਵੀ ਥੋੜਾ ਜਿਹਾ ਪਲਾਂਟਸ ਲਾਏ ਆਪਣੇ, ਪਲਾਟ ਜਗ੍ਹਾ ਮੇਰੇ ਕੋਲ, ਉਹਦੇ ਵਿੱਚ ਲਾਏ ਆ, ਠੀਕ ਹੈ ਜੀ। ਤੇ ਦੇਖੋ ਕਿੰਨੀ ਠੰਡੀ ਛਾਂ ਹੈ ਇਹਨਾਂ ਦੀ, ਕਿੰਨਾ ਸਕੂਨ ਮਿਲਦਾ ਹੈ, ਠੀਕ ਹੈ ਜੀ। ਇਹਨਾਂ ਤੋਂ ਬਗੈਰ ਕੁਛ ਨਹੀਂ ਹੈ, ਸਾਨੂੰ ਕਿੰਨਾ ਕੁਛ ਦਿੰਦੇ ਆ, ਫਲ ਫਰੂਟ ਕਿੰਨਾ ਵਧੀਆ ਦਿੰਦੇ ਆ, ਕਿੰਨੀ ਗ੍ਰੀਨਰੀ ਆ ਇਹਨਾਂ ਦੇ ਨਾਲ, ਵਰਖਾ ਕਿੰਨੀ ਆਉਂਦੀ ਆ ਬਣ ਬਣ ਕੇ, ਠੀਕ ਹੈ ਜੀ। ਸੋ ਸਾਨੂੰ ਰੁੱਖ ਲਾਉਣੇ ਚਾਹੀਦੇ ਨੇ। ਹਾਂ, ਸੁੱਕੇ ਰੁੱਖ ਜਿਹੜੇ ਜ਼ਿਆਦਾ ਓਲਡ ਹੋ ਚੁੱਕੇ, ਸਿਉਂਕ ਵਗੈਰਾ ਖਾਧੀ, ਉਹਨਾਂ ਨੂੰ ਕੱਟਿਆ ਜਾਵੇ, ਉਹ ਇੱਕ ਬਾਲਣ ਦਾ ਰੂਪ ਧਾਰ ਲੈਂਦੇ ਆ, ਉਹ ਅਲੱਗ ਚੀਜ਼ ਆ, ਪਰ ਉਹਨਾਂ ਦੀ ਜਗ੍ਹਾ ਨਵੇਂ ਪੌਦੇ ਲਾਉਣਾ ਵੀ ਇਨਸਾਨ ਦਾ ਫਰਜ਼ ਹੈ। ਤਾਂ ਹੀ ਤਾਂ ਸਿਆਣੇ ਕਹਿੰਦੇ ਆ ਕਿ ਪਿਆਰ ਮਾਂ ਦਾ, ਕਿ ਪਿਆਰ ਮਾਂ ਦਾ ਤੇ ਸਕੂਨ ਬੋਰਡ ਦੀ ਠੰਡੀ ਛਾਂ ਦਾ, ਤੇ ਸਕੂਨ ਬੋਰਡ ਦੀ ਠੰਡੀ ਛਾਂ ਦਾ, ਇਹ ਕਿਤੋਂ ਨੀ ਲੱਭਣੇ। ਸੋ ਰੁੱਖ ਲਗਾਓ ਵੱਧ ਤੋਂ ਵੱਧ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਪ੍ਰੋਪਰ, ਉਹਨਾਂ ਦੀ ਦੇਖਭਾਲ ਵੀ ਲਾਜ਼ਮੀ ਹੈ, ਤੇ ਡਾਇਟ ਵਗੈਰਾ, ਪਾਣੀ ਵਗੈਰਾ ਜੋ ਕੁਝ ਵੀ ਆ, ਕਿਉਂਕਿ ਅਵਾਰਾ ਪਸ਼ੂ ਉਹਨੂੰ ਨਾ ਖਾਣ, ਤਾਂ ਹੀ ਉਹਦਾ ਜਿਹੜਾ ਆ ਲਾਈਫ ਜਿਹੜੀ ਆ ਵਧੀਆ ਬਣ ਸਕੂ। ਥੈਂਕ ਯੂ ਵੈਰੀ ਮੱਚ।
0: ਤੁਹਾਡੀਆਂ ਸਾਰੀਆਂ ਗੱਲਾਂ ਠੀਕ ਸੀ, ਲੇਕਿਨ ਜਿੱਦਾਂ ਤੁਸੀਂ ਕਿਹਾ ਕਿ ਦੇਖੋ ਰੁੱਖ ਦੀ ਛਾਂ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਠੰਡੀ ਹੈ, ਮੈਂ ਵੀ ਇੱਕ ਰੁੱਖ ਲਾਇਆ ਸੀ, ਤੁਸੀਂ ਮੈਸੇਜ ਤਾਂ ਆਡੀਓ ਭੇਜਿਆ ਅਤੇ ਤੁਸੀਂ ਸਾਨੂੰ ਕਹਿ ਰਹੇ ਹੋ ਦੇਖੋ, ਅਸੀਂ ਕਿੱਦਾਂ ਦੇਖਾਂਗੇ ਜੇਕਰ ਤੁਸੀਂ ਰੁੱਖ ਲਾਇਆ ਹੈ ਜਾਂ ਫਿਰ ਤੁਸੀਂ ਛਾਂ ਵੀ ਮਹਿਸੂਸ ਕਰ

0: ਗਈ ਹੋ ਤੇ ਉਹ ਹਵਾ ਵੀ ਚੱਲ ਰਹੀ ਹੈ ਤੇ ਮਾਹੌਲ ਵੀ ਜਿਹੜਾ ਸੋਹਣਾ ਬਣਿਆ ਪਿਆ ਹੈ, ਕੁਦਰਤ ਦੇ ਨਜ਼ਾਰੇ ਲੈ ਰਹੇ ਹੋ, ਤਾਂ ਅਸੀਂ ਵੀ ਤਾਂ ਉਹ ਨਜ਼ਾਰੇ ਲੈਣੇ ਹੈ ਕਿ ਨਹੀਂ ਲੈਣੇ? ਤਾਂ ਤੁਸੀਂ ਸਾਨੂੰ ਫੋਟੋ ਵੀ ਕਲਿੱਕ ਕਰਕੇ ਜਿਹੜੀ ਹੈ ਭੇਜਣੀ ਹੈ, ਤਾਂ ਕਿ ਅਸੀਂ ਵੀ ਥੋੜ੍ਹਾ ਜਿਹਾ ਇੰਜੋਏ ਕਰ ਲਈਏ। ਤਾਂ ਚਲੋ ਜੀ, ਅਗਲੀ ਆਡੀਓ ਵੀ ਅਸੀਂ ਸੁਣ ਲੈਂਦੇ ਹਾਂ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਪਰਾਟ ਪਿੰਡ ਰੋਜੜੀ, ਤਹਿਸੀਲ ਨਰਸਾਣਾ, ਜ਼ਿਲ੍ਹਾ ਸ੍ਰੀ ਗੰਗਾਨਗਰ, ਖਾਸ ਤੌਰ ਤੋਂ ਬੋਲਦਾ
0: ਜੀ।
1: ਜੇ ਤੁਸੀਂ ਛਾਬੇ ਦਾ ਪੁੱਛਿਆ, ਛਾਬਾ ਮੈਮ ਪਹਿਲਾਂ ਨਾ ਤੂਤ ਹੁੰਦਾ ਜਿਹੜਾ, ਜੋ ਟੋਕਰੇ ਬਣਾਉਂਦੇ, ਨਾਲ ਹੀ ਉਹ ਜਿਹੜੇ ਕਾਰੀਗਰ ਹੁੰਦੇ ਸੀ,
0: ਹਾਂਜੀ,
1: ਉਹ ਤੂਤ ਦੀਆਂ ਜਿਹੜੀਆਂ ਪਤਲੀਆਂ ਪਤਲੀਆਂ ਹੁੰਦੀਆਂ ਸੀਗੀਆਂ, ਮਤਲਬ ਟਾਹਣੀਆਂ, ਤੇ ਉਹਨਾਂ ਨਾਲ ਉਹ ਛਾਬੇ ਤਿਆਰ ਕਰਦੇ ਸੀਗੇ। ਤੇ ਇੱਕ ਛਾਬਾ ਕਣਕ ਜੀ ਨੇ ਜਿਹੜੀਆਂ ਤੇਲੀਆਂ, ਉਹਨਾਂ ਨਾਲ ਵੀ ਤਿਆਰ ਕੀਤਾ ਜਾਂਦਾ ਸੀਗਾ, ਤੇ ਉਹ ਬਹੁਤ ਹੀ ਵਧੀਆ ਰੋਟੀਆਂ ਰੱਖਣ ਖਾਤਰ, ਤੇ ਜਿਵੇਂ ਅੱਜ ਟਿਫਨ ਕਹਿ ਦਿੰਦੇ ਹਾਂ, ਰੋਟੀਆਂ ਵਾਲਾ ਵੱਡਾ, ਤੇ ਉਹ ਛਾਬੇ ਮਤਲਬ ਯੂਜ ਹੁੰਦੇ ਸੀ ਘਰਾਂ ਚ। ਸਾਡੇ ਇੱਧਰ ਅੱਜ ਵੀ ਹੈਗੇ ਲੋਕਾਂ ਦੇ, ਮਤਲਬ ਬਹੁਤ ਵਧੀਆ ਲੱਗਦੇ ਆ। ਤੇ ਸਤਿ ਸ਼੍ਰੀ ਅਕਾਲ ਮੈਮ।
0: ਸਹੀ ਜਵਾਬ ਤੁਸੀਂ ਦਿੱਤਾ ਹੈ, ਬਿਲਕੁਲ, ਮਤਲਬ ਐਗਜ਼ੈਕਟ ਜਿਹੜਾ ਆਨਸਰ ਹੁੰਦਾ ਹੈ ਨਾ, ਉਹ ਤੁਸੀਂ ਦਿੱਤਾ ਹੈ ਕਿ ਜਿਹਦੇ ਵਿੱਚ ਪਹਿਲਾਂ ਰੋਟੀ ਕੱਪੜੇ ਦੇ ਵਿੱਚ ਬੰਨ ਕੇ ਰੱਖਿਆ ਕਰਦੇ ਸੀ, ਕਿਉਂਕਿ ਪਹਿਲਾਂ ਜਿਹੜੇ ਹੌਟ ਪੋਟ ਅਸੀਂ ਕਹੀਏ ਜਾਂ ਫਿਰ ਰੋਟੀ ਰੱਖਣ ਦੇ ਜਿਹੜੇ ਭਾਂਡੇ ਹੁੰਦੇ ਨੇ ਉਹ ਨਹੀਂ ਹੁੰਦੇ ਸੀ, ਸੋ ਉਸ ਵੇਲੇ ਰੋਟੀਆਂ ਨੂੰ ਰੱਖਣ ਲਈ ਇਹੀ ਯੂਜ਼ ਕੀਤੇ ਜਾਂਦੇ ਸੀ। ਤਾਂ ਚਲੋ ਜੀ, ਅਗਲੀ ਆਡੀਓ ਵੀ ਸੁਣ ਲੈਂਦੇ ਹਾਂ। ਫਿਲਹਾਲ ਇੱਕ ਹੋਰ ਵਰਡ ਮੈਂ ਕਿਹਾ ਸੀ ਤੁਹਾਨੂੰ ਕਿ ਉਹਦਾ ਜਵਾਬ ਕੀ ਹੈ, ਉਹ ਵੀ ਮੇਰੇ ਕੋਲ ਆ ਜਾਣਾ ਚਾਹੀਦਾ ਹੈ, ਕਿਉਂਕਿ ਵੋਕੈਬਲਰੀ ਜਿਹੜੀ ਹੈ ਤੁਹਾਡੀ ਵੀ ਵੱਧ ਰਹੀ ਹੈ, ਮੇਰੀ ਵੀ ਵੱਧ ਰਹੀ ਹੈ, ਤੇ ਇਹਦੇ ਵਿੱਚ ਘਾਟਾ ਤਾਂ ਕਿਸੇ ਦਾ ਵੀ ਨਹੀਂ ਹੈਗਾ। ਤਾਂ ਅਗਲਾ ਆਡੀਓ ਵੀ ਜਿਹੜੀ ਅਸੀਂ ਸੁਣ ਲੈਂਦੇ ਹਾਂ।
2: ਹੈਲੋ ਦਿਲ ਆਪਣਾ ਪੰਜਾਬੀ, ਮਹਿਕ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ
0: ਮੈਡਮ ਜੀ।
2: ਪੇੜ ਲਗਾਓ ਜੀਵਨ ਬਚਾਓ, ਪੁਨੀਤ ਖੰਨਾ ਜੀ ਨੇ ਹਰਿਆਲੀ ਬਾਰੇ, ਪੇੜ ਪੌਦਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ, ਜਿਹਦੇ ਵਿੱਚ ਅੱਜ ਅਸੀਂ ਇੱਕ ਪੇੜ ਲਗਾਵਾਂਗੇ ਨਾ, ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਉਹ ਇੱਕ ਬੜੀ ਵਧੀਆ ਉਮੀਦ ਹੋਏਗੀ, ਉਹਨਾਂ ਨੂੰ ਬਹੁਤ ਵਧੀਆ ਛਾਇਆ ਮਿਲੇਗੀ। ਤੇ ਮੈਡਮ ਜੀ, ਪੇੜ ਪ੍ਰਕਿਰਤਿਕ ਦੀ ਸਭ ਤੋਂ ਅਨਮੋਲ ਸੌਗਾਤ ਹੈ ਮੈਡਮ ਜੀ। ਤੇ ਤੁਸੀਂ ਛੱਬੇ ਦੀ ਗੱਲ ਕੀਤੀ ਹੈ, ਛੱਬਾ ਅਸੀਂ ਬੜੀ ਨਜ਼ਦੀਕੀ ਦੇ ਨਾਲ ਬਣਦੇ ਵੀ ਦੇਖਿਆ ਹੈ, ਸਾਡੇ ਦਾਦੀ ਜੀ ਬਣਾਉਂਦੇ ਹੁੰਦੇ ਸੀ, ਗੜਵੀ ਦੇ ਵਿੱਚ ਖਜੂਰ ਦੇ ਪੱਤੇ ਭਿਗੋ ਕੇ ਰੱਖਦੇ ਹੁੰਦੇ ਸੀ, ਅਸੀਂ ਪੱਤੇ ਖੋਲ ਖੋਲ ਕੇ ਦਿੰਦੇ ਸੀ, ਉਹ ਪੱਤਿਆਂ ਨੂੰ ਰੰਗਦੇ ਵੀ ਹੁੰਦੇ ਸੀ। ਛੱਬੇ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਹੈ, ਸਰਿਓਂ ਹੁੰਦੀ ਹੈ ਲੰਬੀ ਲੰਬੀ, ਸਰਿਓਂ ਦੇ ਨਾਲ ਖਜੂਰ ਦੇ ਪੱਤਿਆਂ ਦੇ ਨਾਲ ਰੰਗ ਬਿਰੰਗੀਆਂ ਪੱਤੀਆਂ ਰੰਗ ਕੇ ਸਾਡੇ ਦਾਦੀ ਜੀ ਬਣਾਉਂਦੇ ਹੁੰਦੇ ਸੀ, ਅਸੀਂ ਕੋਲ ਬੈਠ ਕੇ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀ। ਤੇ ਮੈਡਮ ਜੀ, ਸਾਰੇ ਦੋਸਤ ਬਹੁਤ ਵਧੀਆ ਵਿਚਾਰ ਪ੍ਰਗਟ ਕਰਦੇ ਨੇ, ਬੜੀ ਖੁਸ਼ੀ ਹੁੰਦੀ ਉਹਨਾਂ ਦੇ ਵਿਚਾਰ ਹਾਸੇ ਸੁਣ ਕੇ। ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
0: ਤੇ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਉਹ ਸਾਡੇ ਨਾਲ ਫੋਟੋ ਵੀ ਸਾਂਝੀ ਕਰ ਸਕਦੇ ਹੋ ਕਿਰਨ ਨਰੂਲਾ ਜੀ। ਫਿਲਹਾਲ ਤੁਹਾਡਾ ਮੈਸੇਜ ਸੁਣ ਕੇ ਤਾਂ ਦਿਲ ਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਤੁਹਾਡੇ ਬੋਲਣ ਦਾ ਤਰੀਕਾ ਹੀ ਵੱਖਰਾ ਹੈ। ਤਾਂ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਸਾਡੇ ਕੁਐਸਚਨ ਦਾ ਜਵਾਬ ਵੀ ਦਿੱਤਾ। ਤਾਂ ਅਗਲੀ ਆਡੀਓ ਵੀ ਅਸੀਂ ਸੁਣ ਲੈਂਦੇ ਹਾਂ, ਕੀ ਕਿਹਾ ਸਾਡੇ ਦੋਸਤ ਨੇ।
3: ਆਜਾ ਬੁੱਲਿਆ ਚਰਖਾ ਕੱਤੀਏ, ਆਜਾ ਬੁੱਲਿਆ
0: ਚਰਖਾ ਕੱਤੀਏ,
3: ਕੱਤੀਏ ਸਾਹਾਂ ਦੀ ਪੂਣੀ ਨੂੰ, ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ, ਕੀ ਕਰਨਾ ਲਾ ਕੇ ਧੂਣੀ ਨੂੰ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਵਾਣਾ ਜਿਹਾ ਸਰੋਤਾ ਉਹਦੇ ਚ ਅੰਦਰ ਨਮਸਕਾਰ ਆਖਦਾ ਏ, ਸਵੀਕਾਰ ਕਰਿਆ ਜੀ,
0: ਨਮਸਕਾਰ ਜੀ,
3: ਰੱਬ ਦਾ ਸ਼ੁਕਰਾਨਾ ਕਰਦੇ ਹੋਏ ਕੋਈ ਗੁੱਸਾ ਨਹੀਂ ਨਾ ਕਰਦਾ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਵਾਜ ਨਾਲ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਤੇ ਧੀ ਰਾਣੀ ਮਹਿਕ ਆਏ ਹੋਏ ਨੇ ਤੇ ਛਾਏ ਹੋਏ ਨੇ, ਪਹਿਲਾਂ ਮਹਿਕ ਧੀ ਵਾਸਤੇ ਦੋ ਲਾਈਨਾਂ ਕਵਾਂਗਾ। ਕੱਲ ਮੁਝੇ ਸਾਰਾ ਦਿਨ ਕਿਸਨੇ ਮਹਿਕਾਇਆ ਥਾ, ਕੱਲ ਮੁਝੇ ਸਾਰਾ ਦਿਨ ਕਿਸਨੇ ਮਹਿਕਾਇਆ ਥਾ, ਅਰੇ ਹਾਂ ਯਾਦ ਆਇਆ, ਮੈਨੇ ਤੋ ਆਪਣੀ ਮਹਿਕ ਬੇਟੀ ਸੇ ਹਾਥ ਮਿਲਾਇਆ ਥਾ। ਬੰਦੇ ਮਾਤਰਮ ਬੋਲ ਕੇ ਰੇਡੀਓ ਰੇਨਬੋ ਦਾ ਸ਼ਟਰ ਚੁੱਕਿਆ ਤੇ ਵੰਦਨਾ ਪ੍ਰੋਗਰਾਮ ਵਿੱਚ ਭਜਨਾ ਤੇ ਸ਼ਬਦਾਂ ਦੀ ਧੂਪ ਬੱਤੀ ਕੀਤੀ, ਜਿਹਦੇ ਨਾਲ ਸਾਰਾ ਵਾਤਾਵਰਨ ਭਗਤੀਮਯ ਹੋ ਗਿਆ ਤੇ ਇਸ ਦੁਨੀਆਂ ਤੇ ਆਉਣ ਦਾ ਕਾਰਨ ਦੱਸਿਆ। ਗੁੱਡ ਮਾਰਨਿੰਗ ਜਲੰਧਰ ਵਿੱਚ ਸੁੱਤਿਆਂ ਨੂੰ ਜਗਾਇਆ ਤੇ ਸਾਈਬਰ ਕ੍ਰਾਈਮ ਦੀ ਜਾਣਕਾਰੀ ਵੀ ਦਿੱਤੀ। ਇੱਕ ਆਦਮੀ ਦਾ ਸ਼ਹਿਰੋਂ ਬਾਹਰ ਡੇਅਰੀ ਫਾਰਮ ਸੀ, ਉਹਦੀ ਦੁਕਾਨ ਬਾਜ਼ਾਰ ਵਿੱਚ ਸੀ ਜਿੱਥੇ ਉਹ ਆਪਣੇ ਗਾਹਕਾਂ ਨੂੰ ਦੁੱਧ ਵੰਡਦਾ ਸੀ। ਇੱਕ ਦਿਨ ਉਸ ਨੂੰ ਕਿਤੇ ਵਾਂਢੇ ਜਾਣਾ ਪਿਆ ਤੇ ਅੱਜ ਉਸਦੀ ਦੁਕਾਨ ਤੇ ਉਹਦੀ ਆਪਣੀ ਧੀ ਗਾਹਕਾਂ ਨੂੰ ਦੁੱਧ ਵੰਡਦੀ ਪਈ ਸੀ। ਇੱਕ ਨੌਜਵਾਨ ਮੁੰਡਾ, ਇੱਕ ਫਕੀਰ, ਦੋ ਜਣੇ ਉਸ ਕੁੜੀ ਕੋਲੋਂ ਦੁੱਧ ਲੈਣ ਆਏ। ਜਵਾਨ ਮੁਟਿਆਰ ਨੇ ਮੁੰਡੇ ਦਾ ਡੋਲੂ ਬਿਨਾਂ ਮਿਣਿਆ ਹੀ ਭਰ ਦਿੱਤਾ ਤੇ ਕੋਈ ਪੈਸਾ ਵੀ ਨਹੀਂ ਲਿਆ। ਨੌਜਵਾਨ ਮੁੰਡਾ ਦੁੱਧ ਲੈ ਕੇ ਚਲਾ ਗਿਆ। ਫਿਰ ਫਕੀਰ ਨੇ ਆਪਣਾ

0: ਕਮੰਡਲ ਉਸ ਕੁੜੀ ਨੂੰ ਫੜਾਇਆ। ਕੁੜੀ ਨੇ ਦੁੱਧ ਮਿਣ ਕੇ ਪਾਇਆ ਤੇ ਨਾਲ ਪੈਸੇ ਵੀ ਲਏ। ਫਕੀਰ ਬੋਲਿਆ, ਧੀਏ, ਮੇਰੇ ਤੋਂ ਪਹਿਲਾਂ ਜਿਹੜਾ ਮੁੰਡਾ ਦੁੱਧ ਲੈ ਕੇ ਗਿਆ, ਨਾ ਤੇ ਉਹ ਮਿਣ ਕੇ ਪਾਇਆ ਤੇ ਨਾ ਹੀ ਤੂੰ ਉਹਦੇ ਕੋਲੋਂ ਪੈਸੇ ਲਏ, ਤੇ ਮੇਰੇ ਬਰਤਨ ਵਿੱਚ ਦੁੱਧ ਵੀ ਮਿਣ ਕੇ ਪਾਇਆ ਤੇ ਪੈਸੇ ਵੀ ਲਏ, ਇਸ ਤਰ੍ਹਾਂ ਕਿਉਂ ਕੀਤਾ? ਕੁੜੀ ਬੋਲੀ, ਬਾਬਾ ਜੀ, ਮੈਂ ਉਸ ਮੁੰਡੇ ਨਾਲ ਪਿਆਰ ਕਰਦੀ ਆ, ਪਿਆਰ ਵਿੱਚ ਕੀ ਮਿਲਣਾ ਤੇ ਕੀ ਗਿਣਨਾ ਤੇ ਕਾਹਦੇ ਪੈਸੇ। ਫਕੀਰ ਤੇ ਕੁੜੀ ਦੀ ਗੱਲ ਦਾ ਇੰਨਾ ਅਸਰ ਹੋਇਆ ਕਿ ਉਸ ਫਕੀਰ ਨੇ ਹੱਥ ਵਿੱਚ ਫੜੀ ਮਾਲਾ ਹੀ ਤੋੜ ਦਿੱਤੀ ਤੇ ਬੋਲੇ, ਉਹ ਲਾਹਣ ਤੇ ਬੰਦਿਆ ਤੇਰੇ ਤੇ, ਤੂੰ ਮਾਲਾ ਗਿਣ ਗਿਣ ਕੇ ਫੇਰਨਾ ਤੇ ਆਖਦਾ ਮੈਂ ਆਪਣੇ ਰੱਬ ਨੂੰ ਬੜਾ ਪਿਆਰ ਕਰਨਾ ਵਾ, ਜੇ ਪਿਆਰ ਵੇਖਣਾ ਤੇ ਇਸ ਕੁੜੀ ਦਾ ਵੇਖ। ਇਹ ਗੱਲ ਕਹਿ ਕੇ ਉਸ ਫਕੀਰ ਨੇ ਉਸ ਕੁੜੀ ਦੇ ਪੈਰ ਫੜ ਲਏ ਤੇ ਆਖਿਆ, ਧੀਏ, ਤੂੰ ਤੇ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ ਨੇ। ਮਾਲਾ ਫੇਰਤ ਜੁਗ ਬਿਆ, ਮਿਟਾ ਨਾ ਮਨ ਕਾ ਫੇਰ, ਹਾਥ ਕਾ ਮਨ ਕਾ ਛੋੜ ਕੇ, ਮਨ ਕਾ ਫੇਰ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਉਦੇ ਚੰਦਰ ਜੀ, ਤੁਸੀਂ ਜਦੋਂ ਵੀ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਨਾ ਤਾਂ ਕੁਝ ਵੱਖਰਾ ਹੀ ਲੈ ਕੇ ਆਉਂਦੇ ਹੋ। ਮੈਂ ਸਟੋਰੀ ਸੁਣ ਰਹੀ ਸੀ ਤੇ ਮੈਨੂੰ ਲੱਗਿਆ ਹੁਣ ਕੁਝ ਹੋਏਗਾ, ਤੇ ਜਿਹੜਾ ਆਖਰੀ ਟਵਿਸਟ ਸੀ ਉਹ ਰੇਲੀ ਬਹੁਤ ਸੋਹਣਾ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਬਾਬਾ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਦਿੱਤਾ ਦੁੱਧ ਤੇ ਮਿਣ ਕੇ ਕਿਉਂ ਦਿੱਤਾ, ਮੇਰੇ ਤੋਂ ਪੈਸੇ ਕਿਉਂ ਲਿੱਤੇ। ਤੇ ਇਹੀ ਚੀਜ਼ ਹੈ ਕਿ ਜਦੋਂ ਅਸੀਂ ਬਹੁਤ ਸਾਰੀਆਂ ਕਹਾਣੀਆਂ ਪੜ੍ਹਦੇ ਹਾਂ, ਸਿਆਣੀਆਂ ਗੱਲਾਂ ਕਰਦੇ ਹਾਂ, ਤੇ ਸਾਡੇ ਕੋਲ ਬਹੁਤ ਸਾਰਾ ਭੰਡਾਰ ਜਿਹੜਾ ਉਹ ਇਕੱਠਾ ਹੋ ਜਾਂਦਾ ਹੈ, ਜਿੱਦਾਂ ਕਿ ਉਦੇ ਚੰਦਰ ਜੀ ਨੇ ਆਪਣੇ ਪਿਟਾਰੇ ਦੇ ਵਿੱਚ ਭਰਿਆ ਹੋਇਆ ਹੈ ਤੇ ਹਰ ਦਿਨ ਸਾਡੇ ਨਾਲ ਸਾਂਝਾ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਚਲੋ ਅਗਲੇ ਦੋਸਤ ਦੇ ਪਿਟਾਰੇ ਦੇ ਵਿੱਚ ਕੀ ਹੈ, ਆਡੀਓ ਦੇ ਵਿੱਚ ਕੀ ਹੈ, ਅਸੀਂ ਉਹ ਵੀ ਸੁਣ ਲੈਂਦੇ ਹਾਂ।
2: ਹੈਲੋ ਮੈਡਮ ਜੀ, ਨਮਸਕਾਰ।
1: ਨਮਸਕਾਰ ਜੀ,
2: ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ। ਮੈਡਮ, ਜਿਹੜੇ ਤੁਸੀਂ ਕਿਹਾ ਛਾਬਾ, ਛਾਬਾ ਇਹ ਪਹਿਲਾਂ ਅੱਜ ਤੋਂ 35-40 ਸਾਲ ਪਹਿਲਾਂ ਰੋਟੀ ਵਾਲਾ ਛਾਬਾ ਕਿਹਾ ਜਾਂਦਾ
1: ਸੀ,
2: ਰੋਟੀਆਂ ਰੱਖੀਆਂ ਜਾਂਦੀਆਂ ਸੀ ਪੌਣੇ ਵਿੱਚ ਲਪੇਟ ਕੇ, ਉਹਨੂੰ ਛਾਬਾ ਕਹਿ ਦਿੰਦੇ ਸੀਗੇ। ਤੇ ਮੈਂ ਇੱਕ ਛੋਟਾ ਚੁਟਕਲਾ ਸੁਣਾ ਰਿਹਾ। ਇੱਕ ਬੰਦਾ ਵਕੀਲ ਕੋਲ ਜਾਂਦਾ ਆ ਤੇ ਵਕੀਲ ਨੇ ਜਾ ਕੇ ਬੈਲ ਵਜਾਉਂਦਾ ਆ ਕਰਜ਼ੀ, ਤੇ ਉਹਦੀ ਘਰਵਾਲੀ ਬਾਹਰ ਆਉਂਦੀ ਕਹਿੰਦੀ ਹਾਂਜੀ ਦੱਸੋ ਭਾਅ ਜੀ, ਤੇ ਉਹ ਕਹਿੰਦਾ ਜੀ ਮੈਂ ਵਕੀਲ ਨੂੰ ਮਿਲਣਾ ਆ, ਤੇ ਵਕੀਲ ਦੀ ਘਰਵਾਲੀ ਕਹਿੰਦੀ 10 ਮਿੰਟ ਬਹਿ ਜਾਓ, ਕਹਿੰਦੀ ਉਹ ਭਾਂਡੇ ਮਾਂਜ ਰਹੇ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ। ਇਹਦੇ ਨਾਲ ਹੀ ਸਾਡਾ ਪ੍ਰੋਗਰਾਮ ਜਿਹੜਾ ਨਾ ਉਹ ਹਰਿਆ ਭਰਿਆ ਹੋ ਜਾਂਦਾ ਹੈ, ਜਿੱਦਾਂ ਕਿ ਸਾਡਾ ਆਲਾ ਦੁਆਲਾ ਹੈ ਉਹ ਹਰਿਆ ਭਰਿਆ ਰਹਿੰਦਾ ਹੈ। ਸੋ ਰੁੱਖ ਲਾਉਣੇ ਚਾਹੀਦੇ ਨੇ, ਅਤੇ ਰੁੱਖਾਂ 'ਤੇ ਜਿਹੜੀ ਇੰਪੋਰਟੈਂਸ ਹੈ ਉਹਦੇ ਉੱਤੇ ਵੀ ਅਸੀਂ ਨਾਲ ਨਾਲ ਗੱਲ ਕਰਦੇ ਰਹੀਏ ਤਾਂ ਹੋਰ ਵੀ ਜ਼ਿਆਦਾ ਸੋਹਣੀ ਗੱਲ ਹੋ ਜਾਏਗੀ। ਤਾਂ ਜਿਹੜੇ ਮੇਰੇ ਦੋਸਤ ਨੇ, ਜੇਕਰ ਹੋਰ ਰੁੱਖਾਂ ਦੀ ਇੰਪੋਰਟੈਂਸ ਹੈ ਜਾਂ ਫਿਰ ਰੁੱਖਾਂ ਦੇ ਰਿਲੇਟਿਡ ਉਹਨਾਂ ਦੀਆਂ ਕੋਈ ਯਾਦਾਂ ਨੇ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਨੇ। ਤਾਂ ਚਲੋ ਜੀ, ਅਸੀਂ ਸੁਣਦੇ ਹਾਂ ਇੱਕ ਹੋਰ ਗੀਤ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਤਦ ਤੱਕ ਤੁਸੀਂ ਨੰਬਰ ਨੋਟ ਡਾਊਨ ਕਰੋ, 9855 1010027।

0: ਤਾਂ ਚਲੋ ਜੀ, ਉਹਨਾਂ ਨੇ ਤਾਂ ਕਰ ਲਈ ਪੜ੍ਹਾਈ ਗਾਣਿਆਂ ਦੇ ਵਿੱਚ ਹੀ। ਇੰਨੀ ਸੋਹਣੇ ਬੋਲ ਅਤੇ ਇੰਨੀ ਸੋਹਣੀ ਵੋਕੈਬਲਰੀ, ਅਤੇ ਨਾਲ ਹੀ ਅੱਖਰਾਂ ਨੂੰ ਜੋੜ ਜੋੜ ਕੇ ਜਿਹੜੀ ਮਾਲਾ ਪਰੋਈ ਗਈ ਹੈ ਨਾ, ਉਹਦੀ ਤਾਂ ਕੀ ਹੀ ਗੱਲ ਕਰੀਏ ਆਪਾਂ। ਹੁਣ ਉਹਨਾਂ ਨੇ ਤਾਂ ਊੜਾ ਐੜਾ ਇਹੜੀ ਸੱਸਾ ਹਾ ਹਾ ਕਹਿ ਕੇ ਪੜ੍ਹਾਈ ਕਰ ਲਈ ਹੈ, ਅਸੀਂ ਵੀ ਆਪਣੀ ਜਿਹੜੀ ਵੋਕੈਬਲਰੀ ਹੈ ਉਹ ਹੋਰ ਜ਼ਿਆਦਾ ਸੋਹਣੀ ਕਰ ਲੈਂਦੇ ਹਾਂ। ਸਾਡੇ ਇੱਕ ਦੋਸਤ ਨੇ ਸਾਨੂੰ ਭੇਜਿਆ ਹੈ ਕਿ ਮੈਂ ਵਰਡ ਪੁੱਛਿਆ ਸੀ ਛਾਬਾ, ਅਤੇ ਉਹਨਾਂ ਨੇ ਛਾਪਾ ਵਰਡ ਹਿੰਦੀ ਦੇ ਵਿੱਚ ਜਿਹੜਾ ਲਿਖਿਆ, ਅਤੇ ਉਹਦਾ ਛਾਪਾ ਮੀਨਿੰਗ ਜਿਹੜਾ ਉਹਨਾਂ ਨੇ ਕਿਹਾ, ਜਾਂ ਤਾਂ ਠੱਪਾ ਹੁੰਦਾ ਹੈ ਜਾਂ ਫਿਰ ਮੁਦਰਾ ਜਾਂ ਠੱਪਾ ਉਹਨਾਂ ਨੇ ਲਿਖਿਆ। ਅਤੇ ਇਹ ਸਾਡੇ ਦੋਸਤ ਨੇ ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਅਤੇ ਬਾਨੋ ਅਤੇ ਐਲਜ਼ਾ ਨਾਇਬ। ਜੇਕਰ ਅਸੀਂ ਹਿੰਦੀ ਦੇ ਵਿੱਚ ਕਹੀਏ ਫਿਲਹਾਲ, ਉਸਦਾ ਮਤਲਬ ਸਾਡੇ ਦੋਸਤ ਜਿਹੜੇ ਨੇ ਆਲਰੇਡੀ ਦੱਸ ਚੁੱਕੇ ਨੇ, ਲੇਕਿਨ ਹਿੰਦੀ ਦੇ ਵਿੱਚ ਠੱਪਾ ਜਾਂ ਫਿਰ ਛਾਪਾ ਜਿਹੜਾ ਵਰਡ ਹੈ ਉਹ ਬਿਲਕੁਲ ਕੋਰੈਕਟ ਹੈ ਜੇਕਰ ਅਸੀਂ ਇਹ ਪ੍ਰੋਨਾਊਂਸ ਕਰੀਏ, ਜਾਂ ਫਿਰ ਇਸਦਾ ਮਤਲਬ ਇਹਨਾਂ ਨੇ ਜਿਹੜਾ ਲਿਖ ਕੇ ਦੱਸਿਆ ਹੈ ਉਹ ਬਿਲਕੁਲ ਠੀਕ ਹੈ। ਫਿਲਹਾਲ ਅਗਲਾ ਇੱਕ ਹੋਰ ਉਹਨਾਂ ਨੇ ਮੈਸੇਜ ਭੇਜਿਆ ਹੈ ਕਿ ਅਗਰ ਆਪ ਛਾਵਾ ਕੇ ਬਾਰੇ ਮੇਂ ਪੁੱਛ ਰਹੇ ਹੈ ਤੋ ਇਸਕਾ ਅਰਥ ਕਿਸੀ ਜਾਨਵਰ ਕਾ ਬੱਚਾ, ਸਿੰਹ ਕਾ ਬੱਚਾ ਵੀ ਹੋ ਸਕਦਾ ਹੈ। ਫਿਲਹਾਲ ਇਹ ਵਰਡ ਮੈਨੂੰ ਲੱਗਦਾ ਮੈਂ ਪੁੱਛਿਆ ਤਾਂ ਨਹੀਂ, ਲੇਕਿਨ ਹਾਂ ਤੁਹਾਡੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਸਾਡੇ ਨਾਲ ਸਾਂਝੀ ਕੀਤੀ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਚਲੋ ਜੀ, ਅਗਲੇ ਮੈਸੇਜਸ ਵੀ ਅੱਛੀ ਜਿਹੜੇ ਆ ਪਲੇ ਕਰਦੇ ਹਾਂ ਅਤੇ ਸੁਣਦੇ ਹਾਂ ਆਡੀਓ ਸਾਡੇ ਦੋਸਤਾਂ ਨੇ ਕੀ ਕਿਹਾ।
1: ਪਿਆਰੀ ਹੈ ਸਾਰੇ ਜਗ ਮੇਂ ਨਿਆਰੀ ਹੈ, ਮੁਝਕੋ ਖਾਣਾ ਖਿਲਾਤੀ ਹੈ, ਲੋਹੜੀ ਗਾ ਕਰ ਸੁਣਾਤੀ ਹੈ। ਮੈਡਮ ਜੀ ਸਤਿ ਸ਼੍ਰੀ ਅਕਾਲ, ਮੈਂ ਰੂਹਾਨੀ ਪਿੰਡ ਪਿਆੜਾ ਤੋਂ, ਅੱਜ ਮੈਨੂੰ ਸਕੂਲ ਤੋਂ ਛੁੱਟੀ ਸੀ, ਮੈਂ ਤੁਹਾਡੇ ਪ੍ਰੋਗਰਾਮ ਸੁਣਦੀ ਹਾਂ, ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦੀ ਹਾਂ, ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਚੱਲਦਾ ਪਿਆ ਹੈ, ਥੈਂਕ ਯੂ।
0: ਰੂਹਾਨੀ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੈਸੇਜ ਜਿਹੜਾ ਹੈ ਨਾ ਤੁਹਾਨੂੰ ਆਪਣੀ ਮੰਮੀ ਨੂੰ ਜ਼ਰੂਰ ਸੁਣਾਉਣਾ ਚਾਹੀਦਾ ਹੈ, ਸ਼ਾਇਦ ਮੰਮੀ ਦਾ ਜਿਹੜਾ ਗੁੱਸਾ ਹੈ ਉਹ ਸ਼ਾਂਤ ਹੋ ਜਾਏ ਅਤੇ ਤੁਹਾਡੇ ਅੱਜ ਦਾ ਦਿਨ ਜਿਹੜਾ ਤੁਹਾਡਾ ਬਣ ਹੀ ਜਾਏ, ਤੁਹਾਡੇ ਲਈ ਕੋਈ ਟੇਸਟੀ ਚੀਜ਼ ਮੰਮੀ ਬਣਾ ਦੇ। ਫਿਲਹਾਲ ਮੈਸੇਜ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਅਗਲਾ ਮੈਸੇਜ ਅਸੀਂ ਸੁਣਦੇ ਹਾਂ।

0: ਨਮਸਕਾਰ ਮੈਮ, ਦਿਲ ਆਪਣਾ ਪੰਜਾਬੀ ਸੁਣਨ ਵਾਲੇ ਸਭੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਰਾਮ ਰਾਮ। ਮੈਂ ਆਪ ਜੀ ਦਾ ਰਾਜਸਥਾਨੀ ਜ਼ਿਲ੍ਹਾ ਵੈ ਤਹਿਸੀਲ ਸ੍ਰੀ ਗੰਗਾਨਗਰ। ਸਾਡੇ ਅੱਜ ਵੀ ਰੋਟੀ ਉਹ ਦੁੱਧ ਦੇ ਬਣਾਏ ਛੋਟੀ ਟੋਕਰੀ ਚ ਰੱਖੀ ਹੁੰਦੀ ਹੈ, ਜਿਹਨੂੰ ਆਪਾਂ ਰੋਟੀ ਵਾਲਾ ਛਾਬੜੀਆ ਕਹਿ ਦਿੰਦੇ ਹਾਂ ਜੀ। ਤੇ ਸਾਡੇ ਨਾ ਤੂਤ ਲੱਗੇ ਆ ਜੀ ਦੋ ਟਿਊਬਵੈਲ ਦੇ, ਤੇ ਹਰ ਸਾਲ ਉਹਨਾਂ ਦੇ ਪੰਜਾਬ ਤੋਂ ਕਾਰੀਗਰ ਆਉਂਦੇ ਆ ਜੀ, ਨਾਲੇ ਤਾਂ ਸਬਜ਼ੀ ਵਾਲੀ ਟੋਕਰੀ, ਨਾਲੇ ਪੱਠਿਆਂ ਵਾਸਤੇ ਟੋਕਰੀ ਡੰਗਰਾਂ ਨੂੰ ਪਾਉਣ ਵਾਸਤੇ, ਤੇ ਨਾਲੇ ਰੋਟੀ ਵਾਲੇ ਛਾਬੇ ਹਰ ਸਾਲ ਅਸੀਂ ਬਣਾਉਂਦੇ ਹਾਂ ਜੀ। ਅਸੀਂ ਕਦੇ ਉਹ ਜਿਹੜਾ ਰਬੜ ਦਾ ਆਉਂਦਾ ਬਾਜ਼ਾਰੋਂ ਉਹਦੇ 'ਚ ਰੱਖੀ ਨਹੀਂ ਜੀ ਰੋਟੀਆਂ, ਪੱਤੀਆਂ ਰਹਿਣ, ਅਸੀਂ ਤਾਂ ਉਹਦੇ ਵਿੱਚ ਹੀ ਰੱਖਦੇ ਹਾਂ, ਬਹੁਤ ਚੰਗਾ ਲੱਗਦਾ ਜੀ।
1: ਸਹੀ ਗੱਲ ਹੈ ਜੀ, ਇੱਦਾਂ ਹੀ ਕਰਨਾ ਚਾਹੀਦਾ ਹੈ, ਕਿਉਂਕਿ ਦੇਖੋ ਅਸੀਂ ਪਲਾਸਟਿਕ ਵਗੈਰਾ ਜ਼ਿਆਦਾ ਯੂਜ਼ ਕਰਾਂਗੇ ਅਤੇ ਇਹਦੇ ਨਾਲ ਸਾਡਾ ਇਨਵਾਇਰਮੈਂਟ ਜਿਹੜਾ ਉਹ ਵੀ ਖਰਾਬ ਹੋਏਗਾ। ਫਿਲਹਾਲ ਤੁਸੀਂ ਫੋਟੋਆਂ ਵੀ ਭੇਜ ਸਕਦੇ ਹੋ, ਮੈਂ ਤੁਹਾਨੂੰ ਕਿੰਨੀ ਵਾਰੀ ਕਹਾਂ ਕਿ ਤੁਸੀਂ ਫੋਟੋਜ਼ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤਾਂ ਚਲੋ ਜੀ, ਅਗਲਾ ਮੈਸੇਜ ਵੀ ਅਸੀਂ ਸੁਣ ਲੈਂਦੇ ਹਾਂ।
2: ਹੈਲੋ ਸਾਰਿਆਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਮੈਂ ਸੁਖਵਿੰਦਰ ਸਿੰਘ ਦੁਬਈ ਤੋਂ। ਛਾਬਾ ਜਿਹੜਾ ਬਣਦਾ ਹੁੰਦਾ ਸੀ ਉਹ ਕਾਹੀ ਤੋਂ ਹੀ ਬਣਦਾ ਹੁੰਦਾ ਜੀ। ਉਸਦੇ ਉੱਤੇ ਸਾਡੀਆਂ ਮਾਵਾਂ ਖਜੂਰ ਦੇ ਜਿਹੜੇ ਪੱਤੇ ਹੁੰਦੇ ਸੀ ਉਹਨਾਂ ਨੂੰ ਉਸਦੇ ਉੱਤੇ ਲਗਾਇਆ ਜਾਂਦਾ ਸੀ।
1: ਅੱਛਾ ਜੀ,
2: ਕਾਹੀ ਦੇ ਉੱਤੇ ਖਜੂਰ ਦੇ ਪੱਤਿਆਂ ਨੂੰ ਲਗਾਇਆ ਜਾਂਦਾ ਸੀ, ਤੇ ਉਸ ਨੂੰ ਕਲਰ ਵੀ ਦਿੱਤਾ ਜਾਂਦਾ ਸੀ ਖਜੂਰ ਦੇ ਪੱਤਿਆਂ ਨੂੰ। ਉਹ ਸਹੀ ਹੈ ਕਿ ਰੋਟੀ ਰੱਖਣ ਵਾਸਤੇ ਉਸ ਨੂੰ ਆਪਾਂ ਕੱਪੜੇ ਦੇ ਵਿੱਚ ਲਪੇਟ ਕੇ ਰੋਟੀ ਰੱਖ ਦਿੰਦੇ, ਉਹਨੂੰ ਛਾਬਾ ਹੀ ਕਿਹਾ ਜਾਂਦਾ ਹੈ, ਉਹ ਵੀ ਸਹੀ ਹੈ।
1: ਅਤੇ ਅੱਜ ਕੱਲ੍ਹ ਤਾਂ ਨਿਊ ਟ੍ਰੈਂਡ ਵੀ ਹੈ, ਇਹੀ ਜਿਹੜੇ ਛਾਬੇ ਨੇ ਨਾ ਅੱਜ ਕੱਲ੍ਹ ਆਰਟ ਦੇ ਵਿੱਚ ਕਾਫੀ ਜ਼ਿਆਦਾ ਯੂਜ਼ ਕੀਤੇ ਜਾਂਦੇ ਨੇ, ਉਹਨਾਂ ਦੇ ਵਿੱਚ ਫਰੂਟਸ ਵੀ ਰੱਖੇ ਜਾਂਦੇ ਨੇ ਅਤੇ ਸਜਾਵਟ ਲਈ ਕਾਫੀ ਜ਼ਿਆਦਾ ਇਸਤੇਮਾਲ ਕੀਤੇ ਜਾਂਦੇ ਨੇ। ਅਤੇ ਪਹਿਲਾਂ ਦੇ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਐਕਚੁਅਲ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸੀ, ਅੱਜ ਦੇ ਟਾਈਮ 'ਚ ਉਹ ਆਰਟ ਦੇ ਲਈ ਯੂਜ਼ ਕੀਤੀ ਜਾਂਦੀ ਹੈ, ਸਜਾਵਟ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਤਾਂ ਚਲੋ ਜੀ, ਅਗਲਾ ਮੈਸੇਜ ਵੀ ਅਸੀਂ ਸੁਣਦੇ ਹਾਂ।
3: ਹੈਲੋ ਜੀ, ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਜੀ,
3: ਮੈਂ ਜਸਵੰਤ ਸਿੰਘ, ਜ਼ਿਲ੍ਹਾ ਤਰਨ ਤਾਰਨ, ਪਿੰਡ ਮੂਸੇ ਤੋਂ ਬੋਲ ਰਿਹਾ ਜੀ। ਸਾਰੇ ਦਾ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਜਿਹੜਾ ਤੁਸੀਂ ਵਰਲਡ ਪੁੱਛਿਆ ਜੀ ਮਤਬਲ ਛਾਬਾ, ਮੇਰੇ ਹਿਸਾਬ ਨਾਲ ਤਾਂ ਉਹਨੂੰ ਪੰਜਾਬੀ ਤੱਕੜੀ ਕਿਹਾ ਜਾਂਦਾ ਜੀ, ਜਿਹਦੇ ਵਿੱਚ ਤੋਲਿਆ ਜਾਂਦਾ ਹੈ, ਚੀਜ਼ਾਂ ਤੋਲਦੇ ਹੁੰਦੇ ਸੀ ਪਹਿਲਾਂ। ਅੱਜ ਕੱਲ੍ਹ ਤਾਂ ਉਹ ਨਹੀਂ ਚੱਲਦੀ, ਹੱਥ ਵਿੱਚ ਫੜ ਕੇ ਅਤੇ ਤੋਲਿਆ ਜਾਂਦਾ ਸੀ ਛਾਬਾ, ਤੱਕੜੀ ਨੂੰ ਕਿਹਾ ਜਾਂਦਾ ਜੀ।
1: ਹੁਣ ਜੇਕਰ ਤੁਸੀਂ ਸੁਣ ਰਹੇ ਹੋ ਤਾਂ ਆਟੋਮੈਟਿਕਲੀ ਸਾਡੇ ਜਿਹੜੇ ਦੋਸਤ ਨੇ ਉਹਨਾਂ ਦੇ ਮੈਸੇਜਸ ਅਸੀਂ ਪਲੇ ਕੀਤੇ ਅਤੇ ਉਹਨਾਂ ਨੇ ਜਵਾਬ ਦੇ ਹੀ ਦਿੱਤਾ ਹੈ ਕਿ ਛਾਬਾ ਕਿਹਨੂੰ ਕਹਿੰਦੇ ਆ। ਤਾਂ ਚਲੋ ਜੀ, ਅਗਲੀ ਆਡੀਓ ਸੁਣਦੇ ਹਾਂ ਅਤੇ ਦੇਖਦੇ ਹਾਂ ਸਾਡੇ ਦੋਸਤ ਨੇ ਕੀ ਕਿਹਾ ਹੈ।
4: ਮੈਡਮ ਜੀ, ਗੁੱਡ ਮਾਰਨਿੰਗ ਜੀ, ਸਾਰੇ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ, ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੈ ਕਿ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੈ, ਕੌੜਾ ਕਿਉਂ ਨਹੀਂ ਹੁੰਦਾ? ਦੇਖੋ, ਮਿੱਠਾ ਤੇ ਕੌੜਾ ਜਿਹੜੇ ਦੋ ਸ਼ਬਦ ਹਨ, ਅਸੀਂ ਮਿੱਠੀ ਚੀਜ਼ ਨੂੰ ਪੋਜ਼ਿਟਿਵਲੀ ਲੈਂਦੇ ਹਾਂ, ਮਿੱਠੀ ਚੀਜ਼ ਨੂੰ ਹੀ ਅਸੀਂ ਪਸੰਦ ਕਰਦੇ ਹਾਂ, ਕੌੜੀ ਚੀਜ਼ ਨੂੰ ਨਹੀਂ ਪਸੰਦ ਕਰਦੇ। ਇਸ ਕਰਕੇ ਮਿੱਠਾ ਸਾਨੂੰ ਖੁਸ਼ੀ ਦਾ ਅਨੁਭਵ ਦਿੰਦਾ ਹੈ, ਖੁਸ਼ੀ ਦਾ ਅਹਿਸਾਸ ਕਰਾਉਂਦਾ ਹੈ, ਅਤੇ ਕੌੜਾ ਜਿਹੜਾ ਹੈ ਉਹ ਸਾਨੂੰ ਦੁੱਖ ਦਾ ਅਹਿਸਾਸ ਕਰਾਉਂਦਾ ਹੈ। ਇਸ ਕਰਕੇ ਜੀ ਅਸੀਂ ਕਹਿੰਦੇ ਹਾਂ ਸਬਰ ਦਾ ਫਲ ਮਿੱਠਾ ਹੁੰਦਾ ਹੈ, ਅੱਛਾ ਹੁੰਦਾ ਹੈ। ਧੰਨਵਾਦ।
1: ਸਬਰ ਦਾ ਫਲ ਮਿੱਠਾ ਹੁੰਦਾ ਹੈ, ਸਹੀ ਗੱਲ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਇੱਦਾਂ ਰੱਖੋਗੇ ਕਿ ਥੋੜ੍ਹਾ ਸਬਰ ਕਰੋਗੇ, ਹਰ ਚੀਜ਼ ਨੂੰ ਨੋਰਮਲਾਈਜ਼ ਕਰਕੇ ਚੱਲੋਗੇ, ਰੱਬ 'ਤੇ ਯਕੀਨ ਰੱਖੋਗੇ ਤਾਂ ਤੁਹਾਨੂੰ ਫਲ ਮਿੱਠਾ ਹੀ ਮਿਲੇਗਾ। ਸਹੀ ਕਿਹਾ ਸਾਡੇ ਦੋਸਤ ਨੇ। ਤਾਂ ਚਲੋ ਜੀ, ਅਗਲੀ ਆਡੀਓ ਵੀ ਅਸੀਂ ਸੁਣ ਲੈਂਦੇ ਹਾਂ, ਸਾਡੇ ਦੋਸਤ ਨੇ ਕੀ ਕਿਹਾ ਹੈ।
5: ਪੈਰ ਕੁਹਾੜੀ ਖੁਦ ਹੈ ਮਾਰੀ, ਹੁਣ ਕਿਉਂ ਜਾਂਦੀ ਚੀਕਾਂ ਮਾਰੀ, ਕੱਟ ਕਲੋਨੀ ਵਿੱਚ ਪਹਾੜੀ, ਬੰਜਰ ਕਰਤੀ ਧਰਤੀ ਸਾਰੀ, ਇਸ ਵਾਰ ਨਾ ਹੁੰਦੀ ਵਰਖਾ ਕਿਉਂ, ਪਹਿਲਾਂ ਕਿਉਂ ਨਾ ਗੱਲ ਵਿਚਾਰੀ, ਆਓ ਰਲ ਮਿਲ ਕੇ ਪ੍ਰਣ ਕਰੀਏ, ਮੁੜ ਧਰਤੀ ਹਰੀ ਬਣਾਵਾਂਗੇ, ਜੋ ਹੋ ਗਈਆਂ ਗਲਤੀਆਂ ਸਾਤੋਂ ਮੁੜ ਨਾ ਕਦੇ ਦੁਹਰਾਵਾਂਗੇ। ਮੈਡਮ ਜੀ ਨਮਸਕਾਰ, ਜਤਿੰਦਰ ਭਾਸਕਰ ਬੋਲ ਰਿਹਾ।
1: ਨਮਸਕਾਰ ਜੀ।
5: ਬਾਕੀ ਰੁੱਖਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ, ਜੰਮਣ ਤੋਂ

0: ਸਾਡਾ ਸਾਥ ਜੇ ਦਿੰਦੇ ਆ ਤਾਂ ਉਹ ਰੁੱਖ ਹੀ ਨੇ। ਰੁੱਖ ਦਾ ਲੱਕੜੀ ਤੋਂ ਗੰਢੀਰਾ ਬਣਿਆ, ਬਚਪਨ ਦੇ ਵਿੱਚ ਚਲਾਇਆ ਔਰ ਬੁਢਾਪੇ ਵੇਲੇ ਫਿਰ ਇਹ ਡਗੋਰੀ ਬਣੀ ਸਾਡੀ। ਉਸ ਤੋਂ ਮਗਰੋਂ ਅਸੀਂ ਐਂਡ ਸਮੇਂ ਤੇ ਵੀ ਲੱਕੜੀ ਹੀ ਸਾਡੇ ਨਾਲ ਜਾਂਦੀ ਹੈ। ਸੋ ਇਹਦੇ ਲਈ ਦਰਖਤਾਂ ਵਾਸਤੇ ਬਹੁਤ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਅੱਜ ਅਸੀਂ ਬਹੁਤ ਸਾਰਾ ਨੁਕਸਾਨ ਕਰ ਬੈਠੇ ਹਾਂ, ਉਸ ਨੂੰ ਭਰਪਾਈ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵੱਲ ਤਵੱਜੋ ਦਈਏ। ਔਰ ਮੈਂ ਆਪਣੀ ਸ਼ੋਪ ਦੇ ਅੱਗੇ ਦੋ ਦਰਖਤ ਲਾਏ ਸੀ, ਇੱਕ ਪਿੱਪਲ ਦਾ ਤੇ ਇੱਕ ਬੋਹੜ ਦਾ। ਸ਼ੁਰੂ ਤੋਂ ਜਦੋਂ ਉਹ ਛੋਟੇ ਸੀ ਤਾਂ ਹੌਲੀ ਹੌਲੀ ਵੱਡਾ, ਇੱਕ ਬਹੁਤ ਵੱਡੇ ਦਰਖਤ ਬਣ ਗਏ। ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹ ਲੋਕੀ ਆ ਕੇ ਛਾਂ ਦੇ ਥੱਲੇ ਗਰਮੀਆਂ ਦੇ ਵਿੱਚ ਖੜਦੇ ਨੇ। ਪਰ ਇੱਕ ਦੁੱਖ ਵੀ ਇਹ ਹੋਇਆ ਕਿ ਪਿਛਲੀਆਂ ਜਦੋਂ ਬਰਸਾਤਾਂ ਪਈਆਂ ਨੇ ਕਾਫੀ ਜ਼ਿਆਦਾ, ਉਹਨਾਂ ਦੇ ਵਿੱਚ ਪਿੱਪਲ ਦਾ ਦਰਖਤ ਜਿਹੜਾ ਸੀ ਉਹ ਜੜ ਤੋਂ ਪੱਟਿਆ ਗਿਆ, ਉਸ ਦਾ ਸਾਨੂੰ ਬੜਾ ਦੁੱਖ ਹੋਇਆ। ਲੇਕਿਨ ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਵੀ ਇੱਕ ਦਰਖਤ ਹੋਰ ਲਾਈਏ। ਔਰ ਧੰਨਵਾਦ, ਮਿਹਰਬਾਨੀ ਜਤਿੰਦਰ ਪਾਸ ਕਿਰਪਾ।
1: ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਕੋਲ ਟਾਈਮ ਬਹੁਤ ਥੋੜ੍ਹਾ, ਇਸ ਲਈ ਮੈਨੂੰ ਛੇਤੀ ਛੇਤੀ ਸਾਡੇ ਜਿਹੜੇ ਦੋਸਤਾਂ ਦੇ ਮੈਸੇਜ ਹੈ ਉਹ ਸੁਣਨੇ ਨੇ। ਕੀ ਕਿਹਾ
2: ਜੀ ਦੁਨੀਆਂ ਦੇ ਦੋਸਤੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਕ੍ਰਿਸ਼ਨ ਸਿੰਘ ਪੱਟੀ ਬਰਨਾਲਾ ਤੋਂ।
1: ਹਾਂਜੀ
2: ਢਿਲਮਾ ਮੈਡਮ, ਮੈਂ ਇੱਕ ਜੀ ਤੁਹਾਡੇ ਲਈ ਇੱਕ ਸ਼ੇਰ ਪੇਸ਼ ਕਰ ਰਿਹਾ
1: ਜੀ।
2: ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ, ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ, ਮਰ ਗਏ ਤਾਂ ਮਿਲਾਂਗੇ ਖਵਾ ਬੰਦਰ। FM ਦੀ ਯਾਦ ਦੀ ਲੰਦਰ ਇਉਂ ਵਸਦੀ, ਮਹਿਕ ਵਸਦੀ ਜਿਵੇਂ ਫੁੱਲ ਗੁਲਾਬ ਅੰਦਰ, ਮਹਿਕ ਵਸਦੀ ਜਿਵੇਂ ਫੁੱਲ ਗੁਲਾਬ ਅੰਦਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਅਗਲਾ ਮੈਸੇਜ ਵੀ ਸੁਣ ਲਓ।
3: ਮਾਣਯੋਗ ਮੈਡਮ ਮਹਿਕ ਜੀ, ਮਹਿਕ ਜੀ ਤੇ ਸਾਰੇ ਹੀ ਸਰੋਤੇ ਜੋ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ ਪ੍ਰੋਗਰਾਮ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ, ਇਸ ਖੂਬਸੂਰਤ ਬਹੁਤ ਹੀ ਚੰਗੀਆਂ ਗੱਲਾਂ ਕਰਨ ਵਾਲੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਦਿਲੋਂ ਧੰਨਵਾਦ। ਤੇ ਮੈਡਮ ਜੀ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਲਾਜਵਾਬ, ਹਰ ਵਾਰ ਇਤਨਾ ਇਸ ਵਾਰੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਬਹੁਤ ਵਧੀਆ ਹਰਭਜਨ ਮਾਨ ਦੇ ਗਾਣੇ ਜੋ ਕਿ ਮਨ ਨੂੰ ਟੁੰਬ ਜਾਂਦੇ ਨੇ, ਬਹੁਤ ਵਧੀਆ ਇੱਕ ਰੁੱਖ ਸੌ ਸੁੱਖ, ਬਹੁਤ ਵਧੀਆ ਚੱਲ ਰਿਹਾ ਹੈ ਪ੍ਰੋਗਰਾਮ। ਤੇ ਸਾਰਿਆਂ ਦੇ ਵਿਚਾਰ ਸਤਨਾਮ ਸਿੰਘ ਰੱਖੜਾ ਜੀ, ਜਸਵੀਰ ਸਿੰਘ ਦੁੱਲਾ ਜੀ, ਉਦੇ ਚੰਦਰ ਜੀ ਮੁਲਤਾਨੀ ਜੀ ਤੇ ਮੈਡਮ ਕਿਰਨ ਅਰੋਲਾ ਜੀ ਦਾ ਤੇ ਜਵਾਬ ਹੀ ਨਹੀਂ, ਉਹ ਵੀ ਤੁਹਾਡੇ ਵਾਂਗੂ ਬਹੁਤ ਵਧੀਆ ਵਧੀਆ ਗੱਲਾਂ ਦੱਸਦੇ ਤੇ ਘਰ ਦੀ ਪੂਰੀ ਹੀ ਸਟੋਰੀ ਖਿੱਚ ਕੇ ਰੱਖ ਦਿੰਦੇ ਨੇ
1: ਜੀ।
3: ਤੇ ਇੱਕ ਤੁਸੀਂ ਸਵਾਲ ਕੀਤਾ ਸੀ ਕਿ ਮਨ ਚੰਗਾ ਕਠੌਤੀ ਮੇ ਗੰਗਾ, ਕਠੌਤੀ ਨਾਲ ਇਹਦਾ ਗਲੇ ਦਾ ਵੀ ਹੋ ਸਕਦਾ ਹੈ, ਕਿਉਂਕਿ ਮਨ ਚੰਗਾ ਕਠੌਤੀ ਮੇ ਗੰਗਾ ਇਹ ਗੁਰੂ ਰਵਿਦਾਸ ਜੀ ਦਾ ਸੀ, ਠੀਕ ਹੈ ਜੀ। ਬਾਕੀ ਬੰਦਾ ਹੀ ਬੰਦੇ ਦੀ ਦਵਾਈ ਹੈ, ਕੋਈ ਦੁੱਖ ਦੇ ਜਾਂਦਾ ਹੈ ਤੇ ਕੋਈ ਸੁੱਖ ਦੇ ਜਾਂਦਾ ਹੈ। ਮੈਂ ਤੁਹਾਨੂੰ ਕੁਝ ਘਰ ਦੀ ਵੀਡੀਓ ਵੀ ਭੇਜੀਆਂ ਨੇ, ਪਸੰਦ ਆਉਣ ਤੇ ਧੰਨਵਾਦ ਕਰ ਦੇਣਾ। ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਿਹੜੀਆਂ ਤੁਸੀਂ ਵੀਡੀਓਜ਼ ਭੇਜੀਆਂ ਨੇ ਰੁੱਖਾਂ ਦੀ ਤੇ ਪੌਦਿਆਂ ਦੀ, ਤੁਸੀਂ ਸਾਨੂੰ ਵੀਡੀਓਜ਼ ਭੇਜੀ ਹੈ ਜੀ, ਜਿਹਦੇ ਵਿੱਚ ਅਮਰੂਦ ਦੇ ਜਿਹੜੇ ਪੌਦੇ ਲੱਗੇ ਹੋਏ ਨੇ ਉਹਦੇ 'ਤੇ ਛੋਟੇ ਛੋਟੇ ਅਮਰੂਦ ਵੀ ਆ ਰਹੇ ਨੇ ਅਤੇ ਬਹੁਤ ਹੀ ਸੋਹਣੀ ਹੈ। ਫਿਲਹਾਲ ਮੈਂ ਲਿਸਨਰਸ ਨੂੰ ਤਾਂ ਨਹੀਂ ਦਿਖਾ ਸਕਦੀ, ਲੇਕਿਨ ਹਾਂ ਅਗਲਾ ਹੀ ਆਡੀਓ ਜਿਹੜੀ ਹੈ ਉਹ ਜ਼ਰੂਰ ਆਪਣੇ ਲਿਸਨਰਸ ਨੂੰ ਸੁਣਾ ਸਕਦੀ ਹਾਂ।
4: ਹੈਲੋ ਮੈਡਮ ਜੀ, ਗੁੱਡ ਮੋਰਨਿੰਗ, ਮੈਂ ਰਵਿੰਦਰ ਕੁਮਾਰ ਫਾਰੂਕ ਜਲੰਧਰ ਤੋਂ ਬੋਲ ਰਿਹਾ। ਸਾਨੂੰ ਕਹਿਣਾ ਸੀ ਜਦੋਂ ਅਸੀਂ ਪਹਿਲਾਂ ਰੋਟੀਆਂ ਰੱਖਦੇ ਸੀ ਜਿਸ ਵਿੱਚ ਉਹਨੂੰ ਅਸੀਂ ਚਿੱਕੂ ਕਹਿੰਦੇ ਹੁੰਦੇ ਸੀ, ਅਤੇ ਫਿਰ ਬਾਅਦ ਚੋਂ ਛਾਬਾ ਜਾਣ ਲੱਗ ਪਏ ਅਤੇ ਹੁਣ ਅਸੀਂ ਉਹਨੂੰ ਘੋਟ ਕੇ ਇਸ ਵਿੱਚ ਰੋਟੀਆਂ ਪਾ ਕੇ ਰੱਖਦੇ ਹਾਂ। ਹਾਂਜੀ,
1: ਸਹੀ ਕਿਹਾ ਜੀ ਤੁਸੀਂ। ਫਿਲਹਾਲ ਦੇਖੋ ਟਾਈਮ ਜਿਹੜਾ ਹੁਣ ਇਜਾਜ਼ਤ ਜਿਹੜਾ ਹੈ ਨਹੀਂ ਦੇ ਰਿਹਾ ਹੈ ਅੱਜ ਪ੍ਰੋਗਰਾਮ ਦੇ ਵਿੱਚ। ਆਈ ਹੋਪ ਤੁਸੀਂ ਇੰਜੋਏ ਕੀਤਾ ਹੋਏਗਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਹੁਣ ਮੈਂ ਚੱਲੀ ਹਾਂ ਅਤੇ ਅਗਲੇ ਜਿਹੜੇ ਐਂਕਰ ਨੇ ਉਹ ਵੀ ਸਟੂਡੀਓ ਦੇ ਵਿੱਚ ਆ ਗਏ ਨੇ, ਤਾਂ ਹੁਣ ਉਹਨਾਂ ਦੇ ਨਾਲ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ। ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਗਾਹਰਟਜ਼ 'ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਦਿਲ ਆਪਣਾ ਪੰਜਾਬੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਦੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਿਆ ਕੀਤੀ ਏ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਵਿਚ ਪੰਚਾਇਤੀ ਰਾਜ ਮੰਤਰੀਆਂ ਦੀ ਇਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਏ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵਿਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਪੰਜਾਬ ਸਰਕਾਰ ਨੇ ਹੈਲਥ ਵਰਕਰ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿਚ ਅਹੁਦਿਆਂ ਨੂੰ ਰਣਨੀਤਕ ਤੌਰ ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਕੀਤੀ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਹੀਆਂ ਵਿਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਨ੍ਹਾਂ ਦੇ ਕਿਨਾਰਿਆਂ ਤੇ ਘੁੰਮਣ ਤੇ ਪੂਰੀ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। SNFM ਨਿਊਜ਼ ਹੈਡਲਾਈਨ ਸਿਆਹੁਣ ਸੁਣਦਿਆਂ ਪ੍ਰੋਗਰਾਮ ਗੀਤ ਬਹਾਰ ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਹਿਮਾ ਚੌਧਰੀ ਉੱਤੇ ਪਿਕਚਰਾਈਜ਼ਡ ਹੈ ਗਾਣਾ, ਕਿਵੇਂ ਆਪਾਂ ਭੁੱਲ ਸਕਦੇ ਹਾਂ। ਫਿਲਹਾਲ ਤਾਂ ਪ੍ਰੋਗਰਾਮ ਆਲਰੇਡੀ ਸ਼ੁਰੂ ਹੋ ਚੁੱਕਿਆ। ਗੀਤ ਬਹਾਰ ਆਰ ਜੇ ਗਰਿਮਾ ਦੇ ਨਾਲ ਤੁਹਾਡੇ ਆਪਣੇ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ 'ਤੇ। ਸੋ ਗੀਤ ਬਹਾਰ ਉਹ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਗੁੰਮ ਜਾਂਦੇ ਹਾਂ, ਐਂਡ ਯੂ ਨੋ ਇਹ ਗੁੰਮਣਾ ਉਹ ਗੁੰਮਣਾ ਹੈ ਕਿ ਇਸ ਗੁੰਮਣ ਦੇ ਵਿੱਚ ਕੋਈ ਕੋਈ ਗਿਲਟ ਨਹੀਂ ਹੈ, ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈ। ਆਪਾਂ ਪ੍ਰੋਗਰਾਮ ਦੇ ਵਿੱਚ ਗਾਣੇ ਹੀ ਇੱਦਾਂ ਦੇ ਪਲੇ ਕਰਦੇ ਹਾਂ ਤਾਂ ਕਿ ਤੁਸੀਂ ਬਿਲਕੁਲ ਗੁੰਮ ਹੋ ਜਾਓ ਇਸ ਜਾਦੂਈ ਮਿਊਜ਼ੀਕਲ ਦੁਨੀਆ ਦੇ ਵਿੱਚ ਪੂਰੇ 1 ਘੰਟੇ ਲਈ। ਸੋ ਠੀਕ 11 ਵਜੇ ਤੱਕ ਪ੍ਰੋਗਰਾਮ ਗੀਤ ਬਹਾਰ ਚੱਲਦਾ ਰਹੇਗਾ ਤੁਹਾਡੀ ਆਪਣੀ ਆਰਜ਼ੂ ਗਰਿਮਾ ਦੇ ਨਾਲ, ਅਤੇ ਤੁਸੀਂ ਇਹ ਪਿਆਰੇ ਪਿਆਰੇ ਗਾਣੇ ਜਿਹੜੇ ਨੇ ਉਹ ਵੀ ਸੁਣਦੇ ਹੀ ਰਹੋਗੇ। ਬਿਕੋਜ਼ ਕੀ ਹੈ ਨਾ, ਇਹਨਾਂ ਗਾਣਿਆਂ ਦੇ ਨਾਲ ਹੀ ਤਾਂ ਸਭ ਕੁਛ ਹੈ। ਆਈ ਮੀਨ ਇਹਨਾਂ ਗਾਣਿਆਂ ਦੇ ਵਿੱਚ ਹੀ ਤਾਂ ਉਹ ਸ਼ਾਇਦ ਹੈ। ਇਹਨਾਂ ਗਾਣਿਆਂ ਦੇ ਵਿੱਚ ਆਪਾਂ ਜੇ ਕਿਸੇ ਨੂੰ ਆਈਸਕ੍ਰੀਮ ਪਸੰਦ ਹੈ ਤਾਂ ਆਈਸਕ੍ਰੀਮ ਵੀ ਲੱਭ ਲੈਂਦੇ ਹਾਂ, ਹਰ ਫਲੇਵਰ ਦੀ ਆਈਸਕ੍ਰੀਮ, ਬਲੈਕ ਕਰੰਟ, ਸਟ੍ਰੋਬੇਰੀ, ਵਨੀਲਾ, ਐਨੀ। ਸੋ ਬੇਸਿਕਲੀ ਚਾਹੇ ਤੁਸੀਂ ਪੇਸਟਰੀ ਲਵਰ ਹੋ ਤਾਂ ਤੁਹਾਨੂੰ ਪੇਸਟਰੀ ਵੀ ਮਿਲ ਜਾਏਗੀ। ਮੇਰਾ ਮਤਲਬ ਕਹਿਣ ਦਾ ਕਿ ਅਲੱਗ ਅਲੱਗ ਸੌਂਗਸ 90s ਦੇ, 20s ਦੇ ਅਲੱਗ ਅਲੱਗ ਫਲੇਵਰਸ, ਪਰ ਹੈਗਾ ਬਹੁਤ ਹੀ ਇੱਕ ਸਟਰੋਂਗ ਫਲੇਵਰ ਸਾਰਿਆਂ ਦਾ, ਐਂਡ ਦੈਟ ਇਜ਼ ਵੈਰੀ ਸਵੀਟ ਬਿਕੋਜ਼ ਗਾਣੇ ਹੀ ਬਹੁਤ ਮਿੱਠੇ ਨੇ, ਬਹੁਤ ਸਵੀਟ ਨੇ। ਸੋ ਜੀ ਅਗਲਾ ਗਾਣਾ ਤੁਸੀਂ ਇੰਜੋਏ ਕਰੋ ਫਿਲਹਾਲ, ਓਕੇ, ਐਂਡ ਸੁਣਦੇ ਚਲੇ ਜਾਓ ਤੁਹਾਡਾ ਆਪਣਾ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ, ਓਨਲੀ ਔਨ FM ਰੇਨਬੋ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਗੀਤ ਬਹਾਰ ਆਰ ਜੇ ਗਰਿਮਾ ਦੇ ਨਾਲ ਸੋ ਦੇਖਦੇ ਦੇਖਦੇ ਦੇਖੋ 30-40 ਮਿੰਟਸ ਬੀਤ ਵੀ ਗਏ ਨੇ ਪ੍ਰੋਗਰਾਮ ਦੇ ਅਤੇ ਹਾਲੇ ਤੱਕ ਕੋਈ ਬ੍ਰੇਕ ਵੀ ਨਹੀਂ ਲਿੱਤਾ ਫਿਰ ਵੀ ਪਤਾ ਹੀ ਨਹੀਂ ਚੱਲਿਆ ਕਿ ਕਾਰਵਾਂ ਕਿੰਨੀ ਸਮੂਥਲੀ ਅੱਗੇ ਵਧਦਾ ਚੱਲਿਆ ਜਾ ਰਿਹਾ ਹੈ ਇਹੀ ਤਾਂ ਜਾਦੂ ਹੈ ਇਹੀ ਤਾਂ ਜਾਦੂ ਹੈ ਇਹਨਾਂ ਗੀਤਾਂ ਦਾ ਜਿਹਦੇ ਨਾਲ ਸੱਜਦਾ ਹੈ ਸਾਡਾ ਪ੍ਰੋਗਰਾਮ ਗੀਤ ਬਹਾਰ ਫਿਲਹਾਲ ਅਗਲਾ ਗਾਣਾ ਜਿਹੜਾ ਹੈ ਥੋੜ੍ਹੀ ਮਟਰ ਗਸ਼ਤੀ ਗਾ ਲਈਏ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ ਸਾਨੂੰ ਲੈ ਚੱਲੇਗਾ ਇਹ ਗਾਣਾ ਕਿੱਥੇ ਤੁਹਾਨੂੰ ਦੱਸਦੀ ਹਾਂ ਮਤਲਬ ਤੁਹਾਨੂੰ ਪਤਾ ਲੱਗ ਗਿਆ ਜਗ੍ਹਾ ਕਿੱਥੇ ਲੈ ਕੇ ਜਾ ਰਿਹਾ ਇੰਜੋਏ ਦਿਸ ਟਰੈਕ ਐਂਡ ਸਟੇ ਟਿਊਨਡ ਟੂ ਐਫ ਐਮ ਰੇਨਬੋ ਆਰ ਜੇ ਗਰਿਮਾ ਇਜ਼ ਵਿਦ ਯੂ

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਮਟਰ ਗਸ਼ਤੀ ਗਾਣਾ ਤੁਸੀਂ ਇੰਜੋਏ ਕੀਤਾ ਕਿੱਥੇ? ਆਫ ਕੋਰਸ ਤੁਹਾਡੇ ਆਪਣੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਸੋ ਜੀ ਇਹ ਗਾਣਾ ਜੋ ਹੈ ਨਾ ਇਹ ਸ਼ੂਟ ਕੀਤਾ ਗਿਆ ਸੀਗਾ ਕੋਰਸਿਕਾ ਦੇ ਵਿੱਚ। ਸੋ ਇਹ ਗਾਣਾ ਮੈਨੂੰ ਤਾਂ ਹਮੇਸ਼ਾ ਕੋਰਸਿਕਾ ਲੈ ਕੇ ਜਾਂਦਾ ਹੈ ਜੋ ਕਿ ਹੈ ਇੱਕ ਪਿਆਰਾ ਜਿਹਾ ਆਈਲੈਂਡ ਫਰਾਂਸ ਦੇ ਵਿੱਚ। ਸੋ ਉੱਥੇ ਦੇ ਕੈਫੇਜ਼, ਉੱਥੇ ਦੇ ਬੀਚਿਸ, ਉੱਥੇ ਦੇ ਜੋ ਮਾਊਂਟੇਨਸ ਹੈ ਉੱਥੇ ਹੀ ਸ਼ੂਟ ਕੀਤਾ ਗਿਆ ਹੈ ਇਹ ਗਾਣਾ ਮਟਰ ਗਸ਼ਤੀ। ਐਂਡ ਜਸਟ ਅਮੇਜ਼ਿੰਗ ਸੌਂਗ ਐਂਡ ਬਹੁਤ ਹੀ ਦਿਲ ਨੂੰ ਐਵੇਂ ਇੱਦਾਂ ਲੱਗਦਾ ਗੁਦਗੁਦ ਹੀ ਕਰ ਰਿਹਾ ਹੈ ਗਾਣਾ। ਇਟਸ ਸੱਚ ਅ ਲਵਲੀ ਵਾਈਬ ਇਸ ਗਾਣੇ ਦੀ। ਐਂਡ ਇਸੇ ਗੱਲ 'ਤੇ ਅਗਲਾ ਗਾਣਾ ਵੀ ਹੁਣ ਇੰਜੋਏ ਕਰੀਏ, ਬਿਕੋਜ਼ ਕੀ ਹੈ ਨਾ ਕਿ ਮਟਰ ਗਸ਼ਤੀ ਆਪਾਂ ਬਹੁਤ ਕਰ ਲਈ, ਹੁਣ ਥੋੜ੍ਹੇ ਜਿਹੇ ਸੰਜੀਦਾ ਹੋ ਜਾਈਏ, ਥੋੜ੍ਹੇ ਜਿਹੇ ਰੋਮੈਂਟਿਕ ਹੀ ਰਹੀਏ ਪਰ ਥੋੜ੍ਹੇ ਸੰਜੀਦਾ ਹੋ ਜਾਈਏ। ਸੋ ਇੰਜੋਏ ਦਿਸ ਗਾਣਾ ਇਨ ਪ੍ਰੋਗਰਾਮ ਗੀਤ ਬਹਾਰ, ਆਰ ਜੇ ਗਰਿਮਾ ਦੇ ਨਾਲ ਬਣੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ।

102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਤੇ ਆਓ ਸੁਣਦੇ ਹਾਂ ਹੁਣੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਿਆ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਨ ਮਾਰਗਾਂ ਤੋਂ ਸਲਾਨਾ ਸ੍ਰੀ ਅਮਰਨਾਥ ਜੀ ਦੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿਤਾ ਮਿੱਤਰਾ ਨੇ ਕਿਹਾ ਹੈ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਪੰਜਾਬ ਸਰਕਾਰ ਨੇ ਹੈਲਥ ਵਰਕਰਸ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਿਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਕੀਤੀ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫ ਨੂੰ ਠੇਕੇ 'ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਈਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ 'ਤੇ ਘੁੰਮਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਇਸ FM ਨਿਊਜ਼ ਹੈਡਲਾਈਨ ਸਿਆਹੁਣ ਸੁਣਦੇ ਆ ਪ੍ਰੋਗਰਾਮ ਪੰਜਾਬੀ ਤੜਕਾ, ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

0: ਐਵੇਂ ਕਿਵੇਂ ਤੋੜਤਾ? ਨਿਮਰਤ ਖੇਰਾ ਪੁੱਛਦੀ ਪਈ ਹੈ। ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ। ਐਕਚੁਅਲੀ ਸ਼ੁਰੂ ਹੋ ਚੁੱਕਿਆ ਤੁਹਾਡਾ ਆਪਣਾ ਪੰਜਾਬੀ ਤੜਕਾ। ਸੋ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਸਾਡੇ ਪਹਿਲੇ ਕਾਲਰ ਦੇ ਨਾਲ ਆਪਾਂ ਗੱਲਬਾਤ ਕਰੀਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਕੌਣ? ਰਿਸ਼ਤਾ ਆਕਾਸ਼ਵਾਣੀ ਦੇ ਨਾਲ ਬਹੁਤ ਵਧੀਆ। ਹੋਰ ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਆ, ਪਰਮਾਤਮਾ ਤੁਹਾਡਾ ਬਹੁਤ ਬਹੁਤ ਤਰੱਕੀ ਪਾਵੇ।
0: ਸ਼ੁਕਰੀਆ ਜੀ। ਗਾਣਾ ਦੱਸ ਦਿਓ, ਕਿਹੜਾ ਸੁਣੋਗੇ? ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਆਪਣੇ ਪੰਜਾਬੀ ਗਾਣੇ ਦਾ, ਮਤਲਬ ਫੇਵਰੇਟ ਪੰਜਾਬੀ ਗਾਣੇ ਦਾ ਤੜਕਾ ਲਗਵਾ ਸਕਦੇ ਹੋ। ਆਰ ਜੇ ਕਰੀ ਮੈਂ ਤੁਹਾਡੇ ਨਾਲ ਔਨ ਯੂਨ ਐਫ ਐਮ ਰੇਨਬੋ।

0: ਲਿਸਨਰਸ ਬਿਕੋਜ਼ ਉਹ ਸਪੈਸ਼ਲੀ ਰੇਡੀਓ ਟਿਊਨ ਇਨ ਕਰਦੇ ਨੇ, ਹੈ ਨਾ, ਪ੍ਰੋਗਰਾਮਸ ਨੂੰ ਸੁਣਨ ਦੇ ਲਈ। ਸੋ ਬਹੁਤ ਵਧੀਆ। ਐਂਡ ਗਾਣਾ ਕਿਹੜਾ ਸੁਣੋਗੇ ਸੋਨੂ ਜੀ?
1: ਗਾਣਾ ਮੈਡਮ ਗੁਰਦਾਸ ਮਾਨ ਦਾ ਕੋਈ ਵੀ ਲਗਾ ਦਿਓ।
0: ਠੀਕ ਹੈ ਸੋਨੂ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਫਿਲਹਾਲ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਗਲਾ ਗਾਣਾ ਸੁਣੋ ਤੇ ਬਾਕੀ ਜੀ ਜਿਹਨਾਂ ਨੇ ਨੰਬਰ ਲਗਾਉਣਾ ਨੰਬਰ ਲਗਾਓ 2342174 ਤਾਂ ਕਿ ਤੁਸੀਂ ਵੀ ਆਪਣੇ ਫੇਵਰੇਟ ਗਾਣੇ ਦਾ ਤੜਕਾ ਲਗਵਾ ਸਕੋ ਤੇ ਆਪਣੀ ਹਾਜ਼ਰੀ ਜਿਹੜੀ ਹੈ ਉਹ ਲਗਾ ਸਕੋ ਇਨ ਦਿਸ ਪ੍ਰੋਗਰਾਮ। ਸਟੇ ਟਿਊਨਡ ਟੂ FM ਰੇਨਬੋ।

0: सुपने विच मैनू माही मिलिया ते मैं गल पा लिया बावा डरदी मारी अख ना खोला किते फेर विछड़ ना जावा किते फेर विछड़ ना जावा।
1: What a song! ਆਕਾਸ਼ਵਾਣੀ FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰੀਏ, ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਕਾਰਵਾਂ ਚਾਹੀਦੇਗਾ ਬਿਕੋਜ਼ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਬਿਲਕੁਲ ਜੀ, ਮਿਊਜ਼ਿਕਲੀ ਯੋਰਸ, ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ ਜੀ। ਸੋ ਜੀ, ਹੁਣ ਅਗਲੇ ਕਾਲਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਰਾਜਕੁਮਾਰ ਸ਼ਰਮਾ, ਲੁਧਿਆਣੇ ਤੋਂ ਬੋਲ ਰਹੇ ਜੀ।
0: ਰਾਜਕੁਮਾਰ ਜੀ, ਕੀ ਹਾਲ ਹੈ ਤੁਹਾਡਾ?
1: ਹਾਲ ਚਾਲ ਮੈਡਮ ਬਹੁਤ ਵਧੀਆ। ਜਿੱਦਣ ਤੁਸੀਂ ਉਹਨੇ ਨਾ ਪ੍ਰੋਗਰਾਮ ਇੰਨਾ ਖੁਸ਼ ਹੋ ਕੇ ਕੋਈ ਪੇਸ਼ ਕਰਦੇ ਆ, ਸਾਰੇ ਦੋਸਤ ਕਹਿੰਦੇ ਵੀ ਮੇਰੀ ਕਾਲ ਲੱਗੇ ਪਹਿਲਾਂ ਮੇਰੀ ਕਾਲ ਲੱਗੇ।
0: ਅਰੇ ਵਾਹ, ਕਿਆ ਬਾਤ ਹੈ ਜੀ। ਸੋ ਤੁਹਾਡੀ ਕਾਲ ਲੱਗੀ ਪਹਿਲਾਂ ਫਿਰ ਹੈ?
1: ਬਿਲਕੁਲ ਜੀ, ਬਿਲਕੁਲ
0: ਬਿਲਕੁਲ। ਨਾਮ ਹੀ ਤੁਹਾਡਾ ਰਾਜਕੁਮਾਰ ਹੈ, ਸਭ ਤੋਂ ਪਹਿਲਾਂ ਨੰਬਰ ਆਏਗਾ।
1: ਬਿਲਕੁਲ ਮੈਡਮ।
0: ਤੇ ਕਿਹੜਾ ਗਾਣਾ
1: ਲੱਗਣੀ ਚਾਹੀਦੀ ਹੈ ਜੀ? ਕੋਈ ਹਾਂ, ਦਿਨਾਂ ਬਾਅਦ ਹੁੰਦੇ ਆ ਤੇ ਪਿੱਛੇ ਤੁਸੀਂ ਆਏ ਸੀ, ਉਸ ਤੋਂ ਪਹਿਲਾਂ ਤੁਸੀਂ ਮੇਰਾ ਖਿਆਲ ਕਾਫੀ ਇੱਕ ਡੇਢ ਮਹੀਨੇ ਬਾਅਦ ਹੀ ਆਏ।
0: ਹਾਂਜੀ, ਬਹੁਤ ਟਾਈਮ। ਹਾਂਜੀ ਹਾਂਜੀ, ਦੇਖੋ ਸਭ ਯਾਦ ਰਹਿੰਦਾ ਤੁਹਾਨੂੰ।
1: ਹਫ਼ਤੇ ਦੇ ਵਿੱਚ ਇੱਕ ਡਿਊਟੀ ਜ਼ਰੂਰ ਲਵਾਇਆ ਕਰੋ।
0: ਠੀਕ ਹੈ ਜੀ, ਸਿਫਾਰਿਸ਼ ਕਰਵਾਵਾਂਗੇ ਕਿਸੇ ਕੋਲੋਂ ਕਿ ਹਫ਼ਤੇ ਵਿੱਚ ਇੱਕ ਡਿਊਟੀ ਜ਼ਰੂਰ ਲੱਗੇ। ਤੇ ਕਿਹੜਾ ਗਾਣਾ ਸੁਣੋਗੇ?
1: ਸਾਰੇ ਕੋਲਰਾਂ ਨੂੰ ਕਹਿੰਦਾ ਮੈਂ ਆਪੇ ਸਿਫਾਰਿਸ਼ ਹੋ ਜਾਣੀ
0: ਹੈ। ਓਏ ਹੋਏ, ਕੀ ਬਾਤ ਹੈ। ਸੋ ਚਲੋ ਕੋਈ ਨਹੀਂ, ਆਪਣਾ ਕੀ ਹੈ ਨਾ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਪਤਾ ਕੀ ਹੁੰਦੀਆਂ, ਰਾਬਤਾ ਹੋਣਾ, ਫੋਨ 'ਤੇ ਗੱਲਬਾਤ ਹੋ ਪਾਉਣੀ, ਪ੍ਰੋਗਰਾਮ ਨੂੰ ਪ੍ਰਜੈਂਟ ਕਰਨਾ, ਇਹ ਸਭ ਕੁਛ ਬ੍ਰਹਿਮੰਡ ਰਚਦਾ ਹੈ ਆਪਣੇ ਆਪ। ਤੇ ਇਹ ਸਭ ਸੱਚੀ ਆਪਾਂ ਇਹੀ ਕਹਿੰਦੇ ਹਾਂ ਕਿ ਆਪਾਂ ਇਸ ਇੱਥੇ ਬੈਠ ਕੇ ਰੇਡੀਓ ਵੇਵਸ ਦੇ ਥਰੂ ਤੁਹਾਡੇ ਤੱਕ ਪਹੁੰਚਦੇ ਹਾਂ। ਇਹ ਬ੍ਰਹਿਮੰਡ ਨੇ ਰਚਿਆ ਹੈ ਕਿ ਆਪਾਂ ਇੱਦਾਂ, ਸਾਡੀ ਗੱਲ ਰੇਡੀਓ ਦੇ ਥਰੂ ਹੋਣੀ ਹੈ, ਰੇਡੀਓ ਦੇ ਨਾਲ ਆਕਾਸ਼ਵਾਣੀ ਨਾਲ ਬਹੁਤ ਸਾਰੇ ਲੋਕਾਂ ਨੂੰ ਜੋੜਨਾ ਹੈ। ਸੋ ਇਸ ਲਈ ਇਹ ਬ੍ਰਹਿਮੰਡ ਹੀ ਬਹੁਤ ਵੱਡੀ ਸਿਫਾਰਿਸ਼ ਕਰ ਦਿੰਦਾ ਆਪਣੇ ਆਪ ਹੀ। ਬਿਲਕੁਲ
1: ਮੈਡਮ ਹੁੰਦੇ ਸੀ, ਆਪਣਾ ਮਨਦੀਪ ਮੈਡਮ ਹੁੰਦੇ ਸੀ, ਤੇ ਉਹ ਵਧੀਆ ਪ੍ਰੋਗਰਾਮ ਕਰਦੇ ਸੀ। ਉਹਨਾਂ ਦੇ ਵਾਂਗੂ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ।
0: ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਤੇ ਗਾਣਾ ਮੈਨੂੰ ਦੱਸ ਦਿਓ ਕਿਹੜਾ ਸੁਣੋਗੇ ਤਾਂ ਕਿ ਆਪਾਂ ਪਲੇ ਕਰੀਏ ਤੁਹਾਡੇ ਲਈ।
1: ਗਾਨੀ ਸੁਣਾਓ ਜੀ।
0: ਗਾਨੀ ਅਖਿਲ ਦੀ ਗਾਨੀ?
1: ਹਾਂਜੀ।
0: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ, ਦਿਨ ਤੁਹਾਡਾ ਵਧੀਆ ਰਹੇ।
1: ਥੈਂਕ ਯੂ ਮੈਡਮ, ਥੈਂਕ ਯੂ ਜੀ।
0: ਓਕੇ, ਸੋ ਜੀ ਆਪਾਂ ਇਹ ਗਾਣੀ ਪਾਈਏ, ਗਾਣੀ ਦੀ ਇਹ ਗਾਨੀ। ਤੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਰਹਿ ਗਏ ਕੁਝ 15-20 ਮਿੰਟ, ਤੁਸੀਂ ਵੀ ਆਪਣਾ ਕੋਈ ਗਾਣਾ ਪਲੇ ਕਰਵਾ ਸਕਦੇ ਹੋ ਤੇ ਫੋਨ ਕਰਕੇ ਹਾਜ਼ਰੀ ਲਗਾ ਸਕਦੇ ਹੋ। ਸਟੇ ਟਿਊਨ ਟੂ ਐਫ ਐਮ ਰੇਨਬੋ।

0: 102.7 मेगाहर्ट्ज का आकाशवाणी एफएम रेनबो ते प्रोग्राम चल रहा जी थोड़ा अपना पंजाबी तड़का। हेलो
1: हेलो गर्मा, नमस्कार जी।
0: नमस्कार जी, कौन बोल रहे हो?
1: आप सोनीपत से गल कर रहे हैं? विनोद कुमार।
0: विनोद कुमार जी सोनीपत तो?
1: हाँ जी।
0: वाह जी वाह, क्या बात है, हरियाणा तो कॉल आई है अभी। सोनीपत तो बहुत ही प्यारा शहर है ते बहुत वधिया विनोद जी, एंड पहली बार कॉल लगाई तुसी?
1: हाँ जी पहली बार लगाई।
0: क्या बात है, सो बहुत वधिया। केवो जे लगदे तुहानू प्रोग्राम आकाशवाणी ते एफएम रेनबो दे?
1: प्रोग्राम देखो जी, आपां गुरुग्राम रहिंदे आ, वैसे ते सोनीपत सोना लैण आए सी ते असी अज कॉल ला के देखिए सारे मिलांदे पए सी, मैं कहा मैं भी मिला के देखना, देखा इक नंबर मेरा लग गया सब तों पहले।
0: क्या बात है, बहुत खूब। सो गुड़गांव तो सोनीपत तुसीं पहुंचे होए सी ते रेडियो वेव्स उत्थे कैच करदियां ने एफएम रेनबो दियां, ते इस करके तुसीं हाँ तुसीं किया चलो देख के मौका मारो चौका।
1: हसदे
0: रहो सारे, ਅਹੀ ਤਾਂ ਆਪਾਂ ਚਾਹੁੰਦੇ ਆ।
1: ਨਾਲੇ ਮੈਡਮ ਜੀ ਇੱਕ ਗੱਲ ਹੋਰ, ਜਿਹੜਾ ਬੰਦਿਆਂ ਨੂੰ ਤੇ ਨਾਲੇ ਕੁੱਤਿਆਂ ਨੂੰ ਵੀ ਪਾਣੀ ਪਾਣਾ ਚਾਹੀਦਾ, ਜਿਹੜੇ ਛੋਟੇ ਵੱਡੇ ਕੁੱਤੇ ਜਿਹੜੇ ਗਲੀਆਂ 'ਚ ਘੁੰਮਦਿਆਂ ਨੇ ਤਾਂ ਚੱਕ ਮਾਰਦੇ ਵਿਚਾਰੇ ਬੰਦਿਆਂ ਨੂੰ ਵਿਚਾਰਿਆਂ ਨੂੰ।
0: ਪਾਣੀ ਦੇਣਾ ਚਾਹੀਦਾ ਕੀ ਕਹਿ ਰਹੇ ਹੋ ਤੁਸੀਂ?
1: ਪਾਣੀ ਪਾਉਣਾ ਚਾਹੀਦਾ ਜੀ ਪਿਆਲਿਆਂ ਦੇ ਵਿੱਚ ਹੀ, ਭਰ ਭਰ ਕੇ ਬਾਹਰ ਕੱਢ ਦੇ ਪਿਆਲੇ, ਵਿਚਾਰੇ ਭੁੱਖੇ ਘੁੰਮਦੇ ਆ, ਪਿਆਸੇ ਘੁੰਮਦੇ ਆ ਤੇ ਚੱਕ ਮਾਰਦੇ ਆ ਬੰਦਿਆਂ ਨੂੰ।
0: ਹਾਂ ਬਿਕੋਜ਼ ਉਹਨਾਂ ਨੂੰ ਪਿਆਸ ਲੱਗੀ ਭੁੱਖ ਲੱਗਦੀ ਹੈ, ਜੋ ਉਹਨਾਂ ਦੇ ਲਈ ਆਪਾਂ ਇੰਨੀ ਗਰਮੀ ਵਿੱਚ ਪਾਣੀ ਵਗੈਰਾ ਰੱਖਾਂਗੇ ਤਾਂ ਉਹ ਸ਼ਾਂਤ ਰਹਿਣਗੇ, ਉਹ ਕਿਸੇ ਨੂੰ ਤੰਗ ਨਹੀਂ ਕਰਨਗੇ।
1: ਬੱਚੇ ਪੜ੍ਹਨ ਜਾਂਦੇ ਆ ਵਿਚਾਰਿਆਂ ਦੇ ਪਿੱਛੇ ਪੈ ਜਾਂਦੇ ਆ, ਬੱਚਿਆਂ ਨੂੰ ਟੀਕੇ ਲਗਾਉਣੇ ਪੈਂਦੇ 14-14। ਹਾਂਜੀ ਇੱਕ ਸਾਹਮਣੇ ਸਾਡੇ ਚੱਕ ਮਾਰ ਗਿਆ ਜੀ ਮੁੰਡੇ ਨੂੰ, ਤੇ ਮੁੰਡੇ ਦਾ ਕੱਦ ਕਿੰਨਾ ਸੀ, ਉਹ ਵਿਚਾਰਾ ਟੀਕੇ ਲਵਾ ਰਿਹਾ 14।
0: ਇੱਕ ਚੀਜ਼ ਹਾਂ ਬਿਲਕੁਲ, ਇਹ ਤਾਂ ਬਹੁਤ ਗਲਤ ਹੈ, ਐਂਡ ਇੱਕ ਚੀਜ਼ ਹਮੇਸ਼ਾ ਬਿਕੋਜ਼ ਸਾਰੇ ਡੋਗਸ ਜਿਹੜੇ ਨੇ ਇੱਦਾਂ ਦੇ ਨਹੀਂ ਹੁੰਦੇ, ਵਾਇਲੈਂਟ ਨਹੀਂ ਹੁੰਦੇ, ਪਰ ਇਹੀ ਚੀਜ਼ ਹੈ ਕਿ ਬਈ ਉਹ ਵੀ ਇੰਨੀ ਗਰਮੀ ਵਿੱਚ, ਇੰਨੀ ਤਪਦੀ ਗਰਮੀ ਵਿੱਚ, ਜੇ ਆਪਾਂ ਉਹਨਾਂ ਨੂੰ ਸ਼ੈਲਟਰ ਨਹੀਂ ਦੇਵਾਂਗੇ, ਜੇ ਆਪਾਂ ਉਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਾਂਗੇ, ਤਾਂ ਉਹਨਾਂ ਦੇ ਦਿਲ ਦੇ ਵਿੱਚ ਤਾਂ ਆਉਂਦਾ ਹੈ ਨਾ ਕਿ ਬਈ ਆਪਾਂ ਪਿਆਸੇ ਹਾਂ ਕੋਈ ਸਾਨੂੰ ਪੁੱਛੇ। ਸੋ
1: ਲੋਕੀ ਬਰਗਰ ਖਾਧੀ ਜਾ ਰਹੇ ਆ, ਚੀਜ਼ਾਂ ਖਾਧੀ ਜਾ ਰਹੀਆਂ, ਜਿਹੜਾ ਪਿਆਸੇ ਤੇ ਪਾਣੀ ਤੋਂ ਹੀ ਮਰ ਰਿਹਾ, ਦੱਸ ਸਾਡੇ ਪਾਣੀ ਭੁੱਲ ਗਏ ਆ ਬੰਦੇ।
0: ਬਿਲਕੁਲ ਬਿਲਕੁਲ ਬਿਲਕੁਲ ਉਹੀ ਉਹੀ ਚੀਜ਼ ਹੈ। ਸੋ ਪਰ ਇਹ ਬਹੁਤ ਗਲਤ ਹੈ, ਅਫਕੋਰਸ ਇਹ ਸਾਡੀ ਹੀ, ਇਹ ਜੋ ਹੁੰਦਾ ਪਿਆ ਨਾ, ਜੋ ਡੋਗਸ ਇਸ ਤਰੀਕੇ ਨਾਲ ਬਾਈਟ ਕਰ ਜਾਂਦੇ ਨੇ ਕੁਛ, ਹੈ ਉਹ ਸਾਡੀ ਹੀ ਗਲਤੀ ਹੈ ਕਿਤੇ ਨਾ ਕਿਤੇ।
1: ਬਾਕੀ ਦੇਖੋ ਮੈਡਮ ਜੀ, ਜਿਹੜੇ ਰੱਖੇ ਹੋਏ ਕੁੱਤੇ ਹੁੰਦੇ ਨਾ, ਉਹ ਕਿਸੇ ਨੀ ਵੱਢਦੇ ਜੀ ਵੱਧ ਜੀ, ਨਾ ਨਾ ਨਾ ਨਾ, ਜਿਹੜੇ ਗਲੀ ਵਾਲੇ ਨੇ ਨਾ, ਇਹਨਾਂ ਦੇ ਵਿੱਚ ਵਾਸ ਨਹੀਂ ਜੀ, ਲੰਘਣਾ ਮੁਸ਼ਕਲ ਹੋ ਜਾਂਦਾ।
0: ਸੋ ਬਸ ਉਹੀ ਹੈ, ਇਸ ਕਰਕੇ ਮੈਂ ਕੀ ਕਰਦੀ ਹਾਂ, ਮੇਰੇ ਤਾਂ ਬੈਗ ਵਿੱਚ ਹਮੇਸ਼ਾ ਜਿਹੜੇ ਡੋਗ ਬਿਸਕਿਟਸ ਹੁੰਦੇ ਨੇ ਜਾਂ ਫਿਰ ਕੁਝ ਹੁੰਦਾ ਹੈ, ਬਿਕੋਜ਼ ਮੇਰੀ ਬਚਪਨ ਤੋਂ ਆਦਤ ਹੈ, ਤੇ ਮੈਂ ਬਿਸਕਿਟ ਵਗੈਰਾ ਕੁਝ ਨਾ ਕੁਝ ਦੇ ਦਿੰਦੀ ਹਾਂ, ਤੇ ਬਾਕੀ ਸਾਰਿਆਂ ਨੂੰ ਕੁਝ ਨਾ ਕੁਝ ਕਹਿੰਦੇ ਨੇ, ਮੈਨੂੰ ਡੋਗਸ ਕੁਝ ਵੀ

0: ਨਹੀਂ ਕਹਿੰਦੇ ਸੋ ਮਤਲਬ ਇੰਨੇ ਲੋਇਲ ਇੰਨੇ ਵਫਾਦਾਰ ਹੁੰਦੇ ਨੇ ਤਾਂ ਫਿਰ ਮੈਂ ਕਿਹਾ ਚਲੋ ਇਹੀ ਫਾਰਮੂਲਾ ਮੈਂ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਵੀ ਅਪਣਾ ਲਓ ਤੁਹਾਨੂੰ ਕੁਝ ਨਹੀਂ ਕਹਿਣਗੇ
1: ਜਿਹੜਾ ਪਾਲਿਆ ਹੋਇਆ ਕੁੱਤਾ ਹੁੰਦਾ ਨਾ ਦੇਖੋ ਜੀ ਮਾਲਕ ਜਿੱਥੇ ਮਰਜ਼ੀ ਲੈ ਜਾਵੇ ਨਾ ਉਹਨੂੰ ਤੇ ਉਹਦੇ ਉੱਤੇ ਆਚ ਨਹੀਂ ਆਣ ਦਿੰਦਾ ਦੂਜਾ ਕੁੱਤਾ ਉਹਨੂੰ ਪਹਿਣ ਲੱਗੇ ਨਾ ਅੱਗੋ ਹੋ ਜਾਂਦਾ
0: ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਇਹ ਤਾਂ ਬਹੁਤ ਵਧੀਆ ਸਾਡੇ ਘਰ ਦੇ ਜਿਹੜੇ ਪੈਟ ਡੋਗਸ ਨੇ ਉਹ ਤਾਂ ਵੈਸੇ ਵੀ ਕਮਾਲ ਹੁੰਦੇ ਨੇ ਤੇ ਗਾਣਾ ਦੱਸ ਦਿਓ ਕਮਾਲ ਦਾ ਕਿਹੜਾ ਸੁਣਨਾ ਚਾਹੋਗੇ
1: ਕਮਾਲ ਦਾ ਤੁਸੀਂ ਜੀ ਛੱਲਾ ਲਾਓ ਜੀ ਸਭ ਤੋਂ ਵਧੀਆ ਗੁਰਦਾਸ ਮਾਨ ਦਾ ਜੀ ਦੇਖ ਲਓ ਜੀ
0: ਠੀਕ ਹੈ ਵਿਨੋਦ ਜੀ ਹੈਗਾ ਸਾਡੇ ਕੋਲੋਂ ਸ਼ੁਕਰੀਆ ਕਾਲ ਕਰਨ ਦੇ ਲਈ ਗਾਣਾ ਪਹੁੰਚ ਰਿਹਾ ਤੁਹਾਡੇ ਤੱਕ
1: ਥੈਂਕ ਯੂ ਜੀ ਥੈਂਕ ਯੂ
0: ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਸੁਰੋ ਫਿਲਹਾਲ ਇਗਨਾ ਗਾਣਾ ਸਟੇ ਟਿਊਨ ਟੂ ਐਫ ਐਮ ਰੇਨਬੋ

0: 102.7 MHz ਆਕਾਸ਼ਵਾਣੀ FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪੰਜਾਬੀ ਤੜਕਾ ਪ੍ਰੋਗਰਾਮ ਦੇ ਲਾਸਟ ਕਾਲਰ ਦੇ ਨਾਲ ਗੱਲਬਾਤ ਕਰ ਲਈ ਅੱਜ ਹੈਲੋ
1: ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ
0: ਪਾਲੀ ਜੀ ਹੁਸ਼ਿਆਰਪੁਰ ਤੋਂ ਕੀ ਹਾਲ ਚਾਲ ਨੇ ਤੁਹਾਡੇ
1: ਹਾਂਜੀ ਮੈਮ ਠੀਕ ਠਾਕ ਆ ਬਹੁਤ ਵਧੀਆ ਜੀ
0: ਸੋ ਕਿਹੜਾ ਗਾਣਾ ਸੁਣੋਗੇ ਪਾਲੀ ਜੀ
1: ਹਾਂ ਮੈਂ ਹੰਸਰਾਜ ਹੰਸ ਦਾ ਹੰਸ ਦਾ ਲਾ ਦਿਓ ਕੋਈ ਵੀ ਗੀਤ
0: ਠੀਕ ਹੈ ਪਾਲੀ ਜੀ ਸ਼ੁਕਰੀਆ ਕਾਲ ਕਰਨ ਦੇ ਲਈ ਪ੍ਰੋਗਰਾਮ ਦੇ ਲਾਸਟ ਕਾਲਰ ਤੁਸੀਂ ਬਣ ਚੁੱਕੇ ਹੋ ਪ੍ਰੋਗਰਾਮ ਤੁਸੀਂ ਸਮਾਪਨ ਕੀਤਾ ਤੁਸੀਂ ਪ੍ਰੋਗਰਾਮ ਦਾ ਅੱਜ
1: ਠੀਕ ਹੈ ਮੈਮ ਥੈਂਕ ਯੂ
0: ਆਲਰਾਈਟ ਵੈਲ ਜੀ ਆਕਾਸ਼ਵਾਣੀ ਫਿਲਮ ਰੇਨਬੋ ਦੇ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਫਿਲਹਾਲ ਇੰਨਾ ਹੀ ਲਾਸਟ ਗੀਤ ਮੈਂ ਪਲੇ ਕਰਕੇ ਜਾ ਰਹੀ ਹਾਂ ਐਂਡ ਅਗਲੇ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਮੈਂ ਜ਼ਰੂਰ ਮਿਲਾਂਗੀ ਸੋ ਜ਼ਰੂਰ ਤੁਸੀਂ ਟਿਊਰਿਨ ਰੱਖੋ 102.7 MHz ਆਕਾਸ਼ਵਾਣੀ FM ਰੇਨਬੋ ਆਰ ਜੀ ਗਰਿਮਾ ਹੈ ਤੁਹਾਡੇ ਨਾਲ

102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਆਉਣ ਸੁਣਦੇ ਆ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸਨਾਈ ਤਕਾਇਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਿਆ ਕੀਤੀ ਏ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਹੈ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਏ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਹਿਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ ਤੇ ਘੁੰਮਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। SNFM ਨਿਊਜ਼ ਹੈਡਲਾਈਨਸ ਹੁਣ ਸੁਣਦੇ ਆ ਪ੍ਰੋਗਰਾਮ ਹੋਮ ਸਵੀਟ ਹੋਮ, ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਭਈਆ ਆ ਗਈ ਫਿਰ ਮੈਂ ਫਲਾਈ ਕਰਕੇ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ ਆਰ ਜੇ ਗਰਿਮਾ ਦੇ ਨਾਲ ਜੀ ਹਾਂ ਉਹੀ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜਿਹਦੇ ਵਿੱਚ ਆਪਾਂ ਕਰਦੇ ਹਾਂ ਗੱਲਾਂ ਲਵਲੀ ਲੇਡੀਜ਼ ਲਈ ਬਹੁਤ ਖਾਸ ਖਾਸ ਲਵਲੀ ਲੇਡੀਜ਼ ਦੀ ਹੈਲਥ ਹੋਵੇ ਜਾਂ ਉਹਨਾਂ ਦੀ ਫੈਮਿਲੀ ਦੀ ਹੈਲਥ ਹੋਵੇ ਖੂਬਸੂਰਤੀ ਉਹਨਾਂ ਦੀ ਹੋਵੇ ਜਾਂ ਫਿਰ ਘਰ ਨੂੰ ਸਜਾਵਣ ਦੀ ਖੂਬਸੂਰਤੀ ਹੋਵੇ ਹਰ ਚੀਜ਼ ਬਾਰੇ ਆਪਾਂ ਗੱਲ ਜੋ ਹੈ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਹੁਣੇ ਹੁਣੇ ਮੈਂ ਇੱਕ ਵਟਸਐਪ ਫੋਰਵਰਡਡ ਮੈਸੇਜ ਪੜ੍ਹਦੀ ਪਈ ਸੀਗੀ ਕਿ ਯੂ ਨੋ 2011 ਵਿੱਚ ਇੱਕ ਕਿਸਾਨ ਦੀ ਬੇਟੀ ਜੋ ਹੈ ਉਹਦੀ ਨਾ ਸੋਨੇ ਦੀ ਚੇਨ ਜਿਹੜੀ ਹੈ ਉਹ ਗੁੰਮ ਹੋ ਗਈ ਕਿਤੇ ਉਹਦੇ ਉਹਨਾਂ ਦੇ ਬਗੀਚੇ ਵਿੱਚ ਜਾਂ ਖੇਤ ਵਿੱਚ ਸੋ ਹੁਣ 2026 ਵਿੱਚ ਉਹਦਾ ਜੋ ਭਰਾ ਹੈ ਉਹ ਜਦੋਂ ਬੈਂਗਣ ਤੋੜਦਾ ਪਿਆ ਸੀਗਾ ਬਗੀਚੇ ਵਿੱਚੋਂ ਤਾਂ ਬਗੀਚੇ ਦੇ ਬੈਂਗਣ ਦੇ ਵਿੱਚੋਂ ਦੀ ਨਿਕਲੀ ਸੋਨੇ ਦੀ ਉਹ ਚੇਨ ਮਤਲਬ ਬਿਲਕੁਲ ਲਿਪਟੀ ਹੋਈ ਸੀ ਅੰਦਰ ਕਹਿ ਸਕਦੇ ਹਾਂ ਕਿ ਜਿਵੇਂ ਧਾਗਾ ਧਾਗੇ ਨਾਲ ਕੁਝ ਕੋਈ ਚੀਜ਼ ਸੀਂਦੇ ਹੈ ਉੱਦਾਂ ਹੀ ਪ੍ਰੋਪਰ ਅੰਦਰ ਤੱਕ ਗਈ ਹੋਈ ਸੀ ਉਹ ਚੇਨ ਸੋ ਉਹੀ ਚੇਨ ਸੀ ਐਨ ਬੱਚੇ ਬੜੇ ਖੁਸ਼ ਹੋ ਗਏ ਮਤਲਬ ਬੱਚੇ ਤਾਂ ਹੁਣ ਵੱਡੇ ਹੋ ਗਏ ਸੀ ਪਰ ਬਹੁਤ ਖੁਸ਼ ਹੋ ਗਏ ਕਿ ਛੋਟੇ ਹੁੰਦੇ ਖੇਡਦੇ ਖੇਡਦੇ ਚੇਨ ਡਿੱਗੀ ਸੀਗੀ ਅਤੇ ਇਹ ਹੁਣ ਬੈਂਗਣ ਦੇ ਵਿੱਚੋਂ ਦੀ ਨਿਕਲ ਕੇ ਆਈ ਹੈ ਸੋ ਕੌਣ ਕਹਿੰਦਾ ਹੈ ਕਿ ਬਈ ਬੈਂਗਣ ਇਜ਼ ਬੇਗੁਣ ਕਿ ਉਹਦੇ ਵਿੱਚ ਗੁਣ ਨਹੀਂ ਹੁੰਦੇ ਇੰਨਾ ਵੱਡਾ ਗੁਣ ਹੈ ਕਿ ਉਹ ਗੋਲਡ ਚੇਨ ਜੋ ਹੈ ਗੁੰਮੀ ਹੋਈ ਉਹ ਲੱਭ ਦਿੰਦਾ ਹੈ ਸੋ ਇਸ ਤਰੀਕੇ ਦੇ ਵਟਸਐਪ ਫੋਰਵਰਡ ਮੈਸੇਜ ਪੜ੍ਹ ਪੜ੍ਹ ਕੇ ਜੋ ਹੈ ਨਾ ਜਾਂ ਫਿਰ ਇਸ ਤਰੀਕੇ ਦੀਆਂ ਜੋ ਵੀਡੀਓਜ਼ ਨੇ ਉਹ ਦੇਖ ਦੇਖ ਕੇ ਤਾਂ ਬਹੁਤ ਸਹੀ ਲੇਡੀਜ਼ ਦਾ ਨਾ ਟਾਈਮ ਬਹੁਤ ਵਧੀਆ ਖੂਬਸੂਰਤ ਤਰੀਕੇ ਨਾਲ ਪਾਸ ਹੋ ਜਾਂਦਾ ਹੈ ਮਤਲਬ ਸਾਰੇ ਕਹਿੰਦੇ ਐਡਿਕਸ਼ਨ ਹੋ ਗਈ ਹੈ ਫੋਨ ਦੀ ਐਡਿਕਸ਼ਨ ਹੋ ਗਈ ਹੈ ਫੋਨ ਦੀ ਪਰ ਬਹੁਤ ਸਹੀ ਲੇਡੀਜ਼ ਜੋ ਹੈ ਨਾ ਉਹ ਅਜਿਹੇ ਜਿਹੜੇ ਮੈਸੇਜ ਨੇ ਪੜ੍ਹ ਕੇ ਬਹੁਤ ਖੁਸ਼ ਹੁੰਦੀਆਂ ਨੇ ਅਤੇ ਇੱਕ ਦੂਸਰੇ ਨੂੰ ਦੱਸਦੀਆਂ ਨੇ ਕਿ ਤੈਨੂੰ ਪਤਾ ਇੱਦਾਂ ਹੋਇਆ ਤੈਨੂੰ ਪਤਾ ਉੱਦਾਂ ਹੋਇਆ ਸੋ ਐਨੀਵੇਜ਼ ਫਿਲਹਾਲ ਜੀ ਅੱਜ ਆਪਾਂ ਗੱਲ ਕਰਾਂਗੇ ਹੈਲਥ ਦੇ ਬਾਰੇ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਬਿਕੋਜ਼ ਉਹ ਕੀ ਹੁੰਦਾ ਹੈ ਨਾ ਆਊਚ ਕਮਰ ਮੇਂ ਦਰਦ ਹੋ ਗਈ ਉਹ ਮੋਚ ਵਾਲਾ ਕਾਲਾ ਮਲਹਮ ਦੇ ਨਾ ਮੈਂ ਲਗਾ ਲੂੰਗੀ ਸੋ ਇੱਦਾਂ ਕਿਉਂ ਹੁੰਦਾ ਹੈ ਨਹੀਂ ਹੋਣਾ ਚਾਹੀਦਾ ਕਿਸ ਤਰੀਕੇ ਨਾਲ ਰੋਕ ਸਕਦੇ ਹਾਂ ਸਾਰੀਆਂ ਗੱਲਾਂ ਅਫਕੋਰਸ ਇਸੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਬਿਕੋਜ਼ ਜਦੋਂ ਗੱਲ ਆਏ ਲੇਡੀਜ਼ ਦੀ ਆਪਣੀ ਹੈਲਥ ਦੀ ਤਾਂ ਉਹਦੇ ਵਿੱਚ ਆਪਾਂ ਅਣਗਹਿਲੀ ਨਹੀਂ ਕਰਨੀ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ ਸਟੇ ਟਿਊਨਡ

ਜੀ ਬਹੁਤ ਹੀ ਅਮੇਜ਼ਿੰਗ ਗਾਣਾ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ ਸੋ ਅੱਜ ਨਾ ਇੱਕ ਬਹੁਤ ਵੱਡਾ ਜੋ ਮਿਥ ਹੈ ਉਹ ਦੂਰ ਕਰਦੇ ਹਾਂ ਘਰ ਦੇ ਵਿੱਚ ਜਾਂ ਕਿਸੇ ਦੇ ਗੋਡੇ ਦਰਦ ਕਰਨ ਜਾਂ ਕਮਰ ਦਰਦ ਕਰੇ ਜਾਂ ਥੋੜ੍ਹੀ ਜਿਹੀ ਕਮਜ਼ੋਰੀ ਲੱਗੇ ਫਟਾਫਟ ਸਲਾਹ ਆਉਂਦੀ ਹੈ ਕੈਲਸ਼ੀਅਮ ਦੀ ਗੋਲੀ ਸ਼ੁਰੂ ਕਰ ਲਓ ਕੈਲਸ਼ੀਅਮ ਦੀ ਕਮੀ ਹੋ ਗਈ ਹੈ ਵੀ ਹਮੇਸ਼ਾ ਇੱਦਾਂ ਨਹੀਂ ਹੁੰਦਾ ਹੁਣ ਡਾਕਟਰ ਵੀ ਕਹਿ ਰਹੇ ਨੇ ਕਿ ਹਰ ਕਿਸੇ ਨੂੰ ਬਿਨਾਂ ਲੋੜ ਕੈਲਸ਼ੀਅਮ ਦੀ ਜਿਹੜੀ ਟੈਬਲੇਟ ਹੈ ਉਹ ਲੈਣਾ ਠੀਕ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਥਾਲੀ ਹੈ ਨਾ ਥਾਲੀ ਉਹ ਦੇਖੋ ਦਵਾਈ ਦੀ ਡੱਬੀ ਨਾ ਦੇਖੋ ਹਰ ਚੀਜ਼ ਦਾ ਸੋਲਿਊਸ਼ਨ ਦਵਾਈ ਦੀ ਡੱਬੀ ਨਹੀਂ ਹੁੰਦੀ ਸਾਡੀ ਜਿਹੜੀ ਥਾਲੀ ਹੈ ਉਹ ਵੀ ਬਹੁਤ ਵਾਰ ਸੋਲਿਊਸ਼ਨ ਕੱਢਦੀ ਹੈ ਐਕਚੁਅਲੀ ਪ੍ਰੋਬਲਮ ਵੀ ਨਹੀਂ ਹੋਣ ਦਿੰਦੀ ਸੋਚੋ ਜੇ ਘਰ ਦੀ ਰਸੋਈ 'ਚ ਖਜ਼ਾਨਾ ਪਿਆ ਹੋਵੇ ਤਾਂ ਬਾਹਰੋਂ ਦੀ ਉਧਾਰ ਕਿਉਂ ਲੈਣਾ ਹੈ ਖਜ਼ਾਨਾ ਸਾਡੇ ਕੋਲ ਹੀ ਹੈ ਕਿਉਂ ਦਵਾਈ ਲਗਾਉਣੀ ਹੈ ਦੁੱਧ ਦਹੀਂ ਪਨੀਰ ਰਾਗੀ ਜੋ ਤੇਲ ਹੈ ਜਾਂ ਫਿਰ ਹਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਇਹ ਸਾਰੇ ਕੁਦਰਤੀ ਕੈਲਸ਼ੀਅਮ ਦੇ ਸੋਰਸਿਸ ਨੇ ਬਹੁਤ ਹੀ ਅਮੇਜ਼ਿੰਗ ਸੋਰਸਿਸ ਨੇ ਅਤੇ ਇੱਕ ਹੋਰ ਗੱਲ ਸਿਰਫ ਕੈਲਸ਼ੀਅਮ ਹੀ ਨਹੀਂ ਵਿਟਾਮਿਨ ਡੀ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਇਹਦੇ ਲਈ ਰੋਜ਼ ਕੁਝ ਜੋ ਟਾਈਮ ਹੈ ਨਾ ਉਹ ਧੁੱਪ ਦੇ ਵਿੱਚ ਤਾਂ ਇੰਨੀ ਗਰਮੀ 'ਚ ਆਪਾਂ ਨਹੀਂ ਜਾ ਸਕਦੇ ਵਿੰਟਰਸ ਦੇ ਵਿੱਚ ਜਾ ਸਕਦੇ ਹਾਂ ਫਿਲਹਾਲ ਗਰਮੀਆਂ ਵਿੱਚ ਤਾਂ ਮੈਂ ਬਿਲਕੁਲ ਸੁਜੈਸ਼ਨ ਨਹੀਂ ਦਿੰਦੀ ਸੋ ਅਫਕੋਰਸ ਸੂਰਜ ਵੀ ਕਹਿੰਦਾ ਹੋਏਗਾ ਯਾਰ ਮੇਰੇ ਕੋਲੋਂ ਵੀ ਕਦੀ ਆ ਜਾਇਆ ਕਰੋ ਪਰ ਸੂਰਜ ਦੇਵਤਾ ਨੂੰ ਆਪਾਂ ਕਹਿ ਸਕਦੇ ਹਾਂ ਵੀ ਗਰਮੀ ਬਹੁਤ ਹੈ ਥੋੜ੍ਹੀ ਜਿਹੀ ਠੰਡਕ ਪਾਓ ਅਤੇ ਆਪਾਂ ਜ਼ਰੂਰ ਤੁਹਾਡੇ ਕੋਲੋਂ ਆਵਾਂਗੇ ਜਦੋਂ ਵਿੰਟਰਸ ਆਉਣਗੇ ਆਪਾਂ ਜ਼ਰੂਰ ਤੁਹਾਡੇ ਜੋ ਦਰਸ਼ਨ ਨੇ ਪ੍ਰੋਪਰਲੀ ਕਰਾਂਗੇ ਅਤੇ ਵਿਟਾਮਿਨ ਡੀ ਵੀ ਬਾਖੂਬੀ ਲਵਾਂਗੇ ਸੋ ਚਲੋ ਐਨੀਵੇਜ਼ ਇਹ ਹੋ ਗਿਆ ਇੱਕ ਜੋ ਸੂਰਜ ਦੀ ਜਿਹੜੀ ਰੋਸ਼ਨੀ ਇੱਕ ਬਹੁਤ ਵੱਡਾ ਸੋਰਸ ਹੈ ਜੋ ਆਪਾਂ ਆਪਣੇ ਕੰਫਰਟ ਦੇ ਅਕੋਰਡਿੰਗਲੀ ਕਦੀ ਵੀ ਲੈ ਸਕਦੇ ਹਾਂ ਵਿਟਾਮਿਨ ਡੀ ਗ੍ਰੈਬ ਕਰ ਸਕਦੇ ਹਾਂ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਲਾਈਕ ਪਨੀਰ ਦਹੀਂ ਦੁੱਧ ਇਹ ਸਭ ਕੁਝ ਤਾਂ ਹੈ ਹੀ ਕਿਉਂਕਿ ਆਪਾਂ ਜੇ ਇਹ ਡੇਅਰੀ ਪ੍ਰੋਡਕਟਸ ਨੂੰ ਬਿਲਕੁਲ ਸਾਈਡਲਾਈਨ ਕਰ ਦੇਵਾਂਗੇ ਤਾਂ ਕੈਲਸ਼ੀਅਮ ਕਦੀ ਪੂਰਾ ਨਹੀਂ ਹੋਏਗਾ ਐਂਡ ਰਾਗੀ ਤਾਂ ਬਹੁਤ ਹੀ ਅਮੇਜ਼ਿੰਗਲੀ ਕੈਲਸ਼ੀਅਮ ਜੋ ਹੈ ਪੂਰਾ ਕਰਦਾ ਹੈ ਈਵਨ ਬਰੋਕਲੀ ਵੀ ਬਹੁਤ ਵਧੀਆ ਇੱਕ ਵੈਜੀਟੇਬਲ ਹੈ ਸੋ ਰਾਗੀ ਦਾ ਤਾਂ ਇੱਦਾਂ ਹੈ ਕਿ ਤੁਸੀਂ ਦੇਖੋ ਬਹੁਤ ਗਰਮੀਆਂ ਵਿੱਚ ਤਾਂ ਰਾਗੀ ਨੋਰਮਲੀ ਲੋਕ ਨਹੀਂ ਖਾਂਦੇ ਪਰ ਰਾਗੀ ਦਾ ਜੋ ਸੂਪ ਹੈ ਉਹ ਵੀ ਬਹੁਤ ਅਮੇਜ਼ਿੰਗ ਹੈ ਦੋ ਚਮਚ ਜੋ ਰਾਗੀ ਦਾ ਜੋ ਆਟਾ ਹੈ ਪਾ ਕੇ ਫਟਾਫਟ ਵਧੀਆ ਜਿਹਾ ਸੂਪ ਬਣ ਜਾਂਦਾ ਹੈ 5 ਮਿੰਟ ਦੇ ਅੰਦਰ ਅੰਦਰ ਸੋ ਕੈਲਸ਼ੀਅਮ ਦੀ ਜਿਹੜੀ ਕਮੀ ਹੈ ਪੂਰੀ ਕਰ ਦਿੰਦਾ ਹੈ ਸੋ ਹੋਰ ਵੀ ਬਹੁਤ ਗੱਲਾਂ ਨੇ ਅਬਾਊਟ ਆਲ ਓਵਰ ਹੈਲਥ ਜਿਹੜੀ ਹੈ ਵੁਮੈਨ ਦੀ ਜਾਂ ਫੈਮਲੀ ਦੀ ਉਹਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਖਾਣ ਪਾਣ ਵਧੀਆ ਕਰਕੇ ਸਾਡੀ ਜਿਹੜੀ ਥਾਲੀ ਹੈ ਉਹ ਸਜਾ ਕੇ ਆਪਾਂ ਦਵਾਈ ਨੂੰ ਜਾਂ ਕਿਸੇ ਵੀ ਸਪਲੀਮੈਂਟ ਨੂੰ ਦੂਰ ਰੱਖ ਸਕਦੇ ਹਾਂ ਅਤੇ ਜੋ ਐਕਚੁਅਲੀ ਨੈਚੁਰਲ ਤਰੀਕੇ ਨਾਲ ਆਪਾਂ ਜੋ ਸਟਰੋਂਗ ਜੇ ਰਹਿ ਸਕਦੇ ਹਾਂ ਤਾਂ ਫਿਰ ਆਪਾਂ ਕਿਉਂ ਕਿਸੇ ਵੀ ਪਰਟੀਕੁਲਰ ਗੋਲੀ ਨੂੰ ਲਗਾਈਏ ਹੈ ਨਾ ਫਿਲਹਾਲ ਜੇ ਅਗਲੇ ਗਾਣੇ ਵਾਲਾ ਆਪਾਂ ਰੁੱਖ ਕਰੀਏ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ ਸਟੇ ਟਿਊਨਡ ਹਲੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ

102.7 MHz आकाशवाणी FM रेनबो ते जी ਤੁਸੀਂ ਗਾਣਾ ਇੰਜੋਏ ਕੀਤਾ ਆਫ ਕੋਰਸ ਆਤਿਫ ਅਸਲਮ ਐਂਡ ਅਲੀਸ਼ਾ ਚਨੋਈ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਤੁਹਾਡਾ ਆਪਣਾ ਹੋਮ ਸਵੀਟ ਹੋਮ ਮੇਰੇ ਆਨੀ ਆਰ ਜੇ ਗਰਿਮਾ ਦੇ ਨਾਲ ਸੋਚ ਕੇ ਆਪਾਂ ਅੱਜ ਗੱਲ ਕਰ ਰਹੇ ਸੀ ਬਹੁਤ ਜ਼ਿਆਦਾ ਜ਼ਰੂਰੀ ਹੈਲਥ ਦੇ ਬਾਰੇ ਕਿ ਆਪਾਂ ਜੋ ਇੱਕਦਮ ਕੈਲਸ਼ੀਅਮ ਯੁਕਤ ਜੋ ਖਾਣਾ ਹੈ ਉਹ ਖਾ ਕੇ ਕੈਲਸ਼ੀਅਮ ਦੀ ਗੋਲੀ ਤੋਂ ਦੂਰ ਰਹਿ ਸਕਦੇ ਹਾਂ ਹੈਲਦੀ ਰਹਿ ਸਕਦੇ ਹਾਂ ਐਂਡ ਬੈਲੈਂਸ ਡਾਇਟ ਦੇ ਵਿੱਚ ਆਫ ਕੋਰਸ ਹੈ ਜੋ ਪਨੀਰ ਦੁੱਧ ਦਹੀਂ ਇਹ ਸਭ ਕੁਝ ਆਉਂਦਾ ਹੈ ਈਵਨ ਮਲਾਈ ਵੀ ਆਉਂਦੀ ਹੈ ਹਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਮਲਾਈ ਖਾਣਾ ਬਹੁਤ ਪਸੰਦ ਹੈ ਪਰੌਂਠੀ ਦੇ ਉੱਪਰ ਚਾਹੇ ਉਹ ਨਮਕ ਜੈਨ ਵਾਲੀ ਪਰੌਂਠੀ ਹੋਵੇ

ਆਲੂ ਦਾ ਪਰੌਂਠਾ ਹੋਵੇ, ਉਹਦੇ ਉੱਤੇ ਬਟਰ ਦੀ ਜਗ੍ਹਾ ਬਹੁਤ ਸਾਰੇ ਲੋਕ ਮਲਾਈ ਰੱਖ ਕੇ ਖਾਂਦੇ ਨੇ, ਮਾਮਾ ਮੀਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਨਹੀਂ ਕਹਿ ਰਹੀ ਓਵਰ ਯੂਜ਼ ਕਰੋ, ਇਹਦਾ ਇਹਨਾਂ ਨੂੰ ਬੈਲੈਂਸਡ ਤਰੀਕੇ ਨਾਲ ਜ਼ਰੂਰ ਕੰਜ਼ਿਊਮ ਕਰੋ। ਐਂਡ ਸਪਲੀਮੈਂਟਸ ਦੀ ਲੋੜ ਜਦੋਂ ਹੈ ਉਦੋਂ ਹੀ ਪੈਂਦੀ ਹੈ ਜਦੋਂ ਸਾਡੀ ਜਿਹੜੀ ਡਾਇਟ ਹੈ ਉਹ ਬੈਲੈਂਸਡ ਨਹੀਂ ਹੁੰਦੀ। ਐਂਡ ਹੁਣ ਆਪਾਂ ਗੱਲ ਕਰਦੇ ਹਾਂ ਜੀ, ਬਿਕੋਜ਼ ਅੱਜ ਤਾਂ ਮੈਂ ਬਿਲਕੁਲ ਕਮਰ ਦੇ ਪਿੱਛੇ ਪੈ ਗਈ ਹੋਈ ਹਾਂ, ਬਿਕੋਜ਼ ਕਮਰ ਦਰਦ ਜੋ ਹੈ ਨਾ ਅੱਜ ਕੱਲ੍ਹ ਸਿਰਫ 40s ਏਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਹੁੰਦਾ, ਬਲਕਿ ਜਿਹੜੇ 25 ਈਅਰਸ ਤੋਂ ਅਬਵ ਵਾਲੇ ਜਿਹੜੇ ਯੰਗਸਟਰਸ ਨੇ ਨਾ, ਆਈ ਮੀਨ ਸੀਰੀਅਸਲੀ, ਇਹ ਕਮਰ ਦਰਦ ਦੀ ਜਿਹੜੀ ਸਿਚੁਏਸ਼ਨ ਹੈ ਉਹਨਾਂ ਦੇ ਨਾਲ ਵੀ ਹੋ ਜਾਂਦੀ ਹੈ। ਦੇਖੋ ਜੀ, ਇੱਕ ਛੋਟਾ ਜਿਹਾ ਸਵਾਲ ਇਹ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਆਪਾਂ? ਮੋਬਾਈਲ ਚੁੱਕਦੇ ਹਾਂ, ਫਿਰ ਉਸ ਤੋਂ ਬਾਅਦ ਸੋਚਦੇ ਹਾਂ ਕਿ ਉਹ ਸਾਡੀ ਤਾਂ ਗਰਦਨ ਥੋੜ੍ਹਾ ਇੱਧਰ ਉੱਧਰ ਮੂਵਮੈਂਟ ਆਪਾਂ ਆਪਣੀ ਗਰਦਨ ਨੂੰ ਦਿੰਦੇ ਹਾਂ, ਬਿਕੋਜ਼ ਆਪਾਂ ਸਾਡੀ ਜਿਹੜੀ ਗਰਦਨ ਉਹ ਵੀ ਜਵਾਬ ਦਿੰਦੀ ਹੈ ਕਿ ਬਸ ਕਰ, ਹੁਣ ਕਿੰਨਾ ਡੁੱਬਿਆ ਰਹੇਗਾ ਔਨਲਾਈਨ। ਸੋ ਕਮਰ ਦਰਦ ਜੋ ਹੈ ਨਾ, ਹੁਣ ਲੈਪਟੋਪ ਵਾਲਿਆਂ ਨੂੰ, ਫੋਨ ਵਾਲਿਆਂ ਨੂੰ ਵੀ ਹੁੰਦੀ ਹੈ, ਸਪੈਸ਼ਲੀ ਲੈਪਟੋਪ ਵਾਲਿਆਂ ਨੂੰ। ਓਕੇ, ਸੋ ਪਹਿਲਾਂ ਜਦੋਂ ਕਮਰ ਜਿਹੜੀ ਹੈ ਦਰਦ ਹੁੰਦੀ ਹੈ ਸੀ ਨਾ, ਕਮਰ ਦਰਦ, ਉਹ ਕਹਿੰਦੀ ਸੀਗੀ ਕਿ ਲੋਕ ਕਹਿੰਦੇ ਸੀਗੇ ਕਿ ਚਲੋ ਜੀ ਉਮਰ ਹੋ ਗਈ ਹੈ, ਜੇ ਕਮਰ ਦਰਦ ਹੋਵੇ, ਲੋਕ ਕਹਿੰਦੇ ਸੀ ਉਮਰ ਹੋ ਗਈ ਹੈ ਹੁਣ ਤਾਂ ਕਮਰ ਦਰਦ ਹੋਏਗੀ ਹੀ, ਪਰ 25 ਤੇ 30 ਸਾਲ ਦੇ ਲੋਕਾਂ ਨੂੰ ਹੁਣ ਕੋਈ ਕੀ ਕਹੇ ਕਿ ਉਮਰ ਹੋ ਗਈ ਹੈ? ਨਹੀਂ ਨਾ, ਪਰ ਅਫਕੋਰਸ ਅੱਜ ਕੱਲ੍ਹ ਅਸੀਂ ਕੁਰਸੀ ਦੇ ਨਾਲ ਇੱਦਾਂ ਚਿਪਕੇ ਰਹਿੰਦੇ ਹਾਂ ਨਾ ਕਿ ਜਿਵੇਂ ਕਿ ਉਹ ਸਾਡੀ ਬੈਸਟ ਫਰੈਂਡ ਹੋਵੇ। 8-8 ਘੰਟੇ ਡੈਸਕ ਜੋਬ, ਮੋਬਾਈਲ ਵੱਲ ਇੱਕਦਮ ਚੁੱਕਿਆ ਹੋਇਆ ਸਿਰ, ਲੈਪਟੋਪ ਅੱਗੇ ਬਿਨਾਂ ਬ੍ਰੇਕ ਬੈਠਣਾ, ਇਹ ਸਾਰੀਆਂ ਆਦਤਾਂ ਹੌਲੀ ਹੌਲੀ ਸਾਡੀ ਜਿਹੜੀ ਸਪਾਈਨ ਹੈ, ਰੀੜ੍ਹ ਦੀ ਹੱਡੀ ਹੈ, ਉਹ 'ਤੇ ਬੋਝ ਪਾ ਰਹੀਆਂ ਨੇ, ਕੋਈ ਮੰਨੇ ਆ ਨਾ ਮੰਨੇ। ਉੱਤੋਂ ਦੀ ਕਸਰਤ ਨਾ ਬਿਲਕੁਲ ਆਪਾਂ ਕਸਰਤ ਕਰਦੇ ਹਾਂ, ਨਾ ਵਾਕ ਕਰਦੇ ਹਾਂ, ਢੰਗ ਨਾਲ ਸਾਡਾ ਖਾਣ ਪਾਣ ਹੈਗਾ ਨਹੀਂ ਹੈ, ਫਿਰ ਕਮਰ ਤਾਂ ਸ਼ਿਕਾਇਤ ਕਰੇਗੀ ਹੀ ਕਿ ਕਿਉਂ ਇੰਨੀ ਜ਼ਾਤੀ ਹੋ ਰਹੀ ਹੈ ਮੇਰੇ ਨਾਲ। ਸੋ ਇੱਕ ਛੋਟਾ ਜਿਹਾ ਜੋ ਨਿਯਮ ਹੈ, ਹਮੇਸ਼ਾ ਯਾਦ ਰੱਖੋ, ਜਿੰਨੀਆਂ ਵੀ ਵਰਕਿੰਗ ਲੇਡੀਜ਼ ਨੇ ਜਾਂ ਫਿਰ ਜਿੰਨੇ ਵੀ ਵਰਕਿੰਗ ਲੋਕ ਇਸ ਵਕਤ ਮੈਨੂੰ ਸੁਣ ਰਹੇ ਨੇ, ਹਰ 30 ਤੋਂ 45 ਮਿੰਟ ਬਾਅਦ 2 ਮਿੰਟ ਦੇ ਲਈ ਤੁਸੀਂ ਖੜ੍ਹੇ ਹੋ ਜਾਓ, ਥੋੜ੍ਹੀ ਥੋੜ੍ਹੀ ਦੇਰ ਬਾਅਦ ਖੜ੍ਹੇ ਹੋ ਜਾਇਆ ਕਰੋ, ਠੀਕ ਹੈ? ਥੋੜ੍ਹਾ ਜਿਹਾ ਧੁਰੋ, ਹੱਥ ਪੈਰ ਆਪਣੇ ਖਿੱਚੋ, ਥੋੜ੍ਹਾ ਸਟ੍ਰੈਚਿੰਗ ਕਰੋ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਬੋਡੀ ਨੂੰ ਇੱਕਦਮ ਬਿਲਕੁਲ ਐਕਟਿਵ ਕਰਨ ਦੇ ਲਈ ਵੀ, ਅਤੇ ਨਾਲ ਇਸ ਤੋਂ ਇਲਾਵਾ ਥੋੜ੍ਹਾ ਰਿਫਰੈਸ਼ ਕਰਨ ਦੇ ਲਈ ਵੀ। ਬਿਕੋਜ਼ ਯਾਦ ਰੱਖੋ, ਜੋ ਸਾਡੀ ਬੋਡੀ ਹੈ ਨਾ, ਕੋਈ ਵਟਸਐਪ ਨਹੀਂ ਹੈ ਕਿ ਸਾਰਾ ਦਿਨ ਔਨਲਾਈਨ ਰਹਿਣਾ ਜ਼ਰੂਰੀ ਹੈ, ਉਹਨੂੰ ਵੀ ਹਲਕਾ ਹਲਕਾ ਬ੍ਰੇਕ ਚਾਹੀਦਾ ਹੁੰਦਾ ਹੈ। ਸੋ ਹੋਰ ਵੀ ਕੁਝ ਬਹੁਤ ਖਾਸ ਗੱਲਾਂ ਆਪਾਂ ਕਰਾਂਗੇ ਕਿ ਕਿਸ ਤਰੀਕੇ ਨਾਲ ਸਾਡੀ ਜਿਹੜੀ ਕੇਅਰ ਹੈ ਕਮਰ ਨੂੰ, ਕਿਸ ਤਰੀਕੇ ਨਾਲ ਆਪਾਂ ਸਹੀ ਰੱਖੀਏ, ਸਾਡੀ ਬੈਕ ਦੀ ਕੇਅਰ ਆਪਾਂ ਕਿਵੇਂ ਕਰਨੀ ਹੈ, ਸਾਰੀਆਂ ਗੱਲਾਂ ਹੋਣਗੀਆਂ ਤੁਹਾਡੇ ਆਪਣੇ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ, ਆਰ ਜੇ ਗਰਿਮਾ ਦੇ ਨਾਲ ਆਕਾਸ਼ਵਾਣੀ FM ਰੇਨਬੋ 'ਤੇ। ਹੁਣ ਦੇਖੋ, ਸਵੇਰੇ 10 ਵਜੇ ਤੋਂ ਲੈ ਕੇ ਮੈਂ ਬੈਠੀ ਹੋਈ ਹਾਂ, ਠੀਕ 2 ਵਜੇ ਤੱਕ ਮੈਂ ਚੇਅਰ 'ਤੇ ਹੀ ਬੈਠੀ ਹੋਈ ਹਾਂ, ਬਿਕੋਜ਼ 4 ਘੰਟੇ ਮੈਨੂੰ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਪ੍ਰੋਗਰਾਮਸ ਨੂੰ ਰਿਪ੍ਰਜੈਂਟ ਕਰਨਾ ਹੈ। ਪਰ ਜਿਵੇਂ 4 ਘੰਟੇ ਔਫ ਹੋਣਗੇ, ਉਸ ਤੋਂ ਬਾਅਦ ਜਦੋਂ ਮੈਂ ਵਾਕ ਕਰਾਂਗੀ ਨਾ, ਜਦੋਂ ਮੈਂ ਜਾਵਾਂਗੀ ਤਾਂ ਅਫਕੋਰਸ ਬਹੁਤ ਮੇਰੀ ਕਮਰ ਬੋਲੇਗੀ, ਥੈਂਕ ਯੂ ਸੋ ਮਚ, ਥੋੜ੍ਹਾ ਜਿਹਾ ਵਾਕ ਕੀਤਾ ਗਰਿਮਾ, ਤੂੰ ਤਾਂ ਮੈਨੂੰ ਥਕਾ ਹੀ ਦਿੱਤਾ ਸੀਗਾ। ਸੋ ਇਸ ਕਰਕੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਬ੍ਰੇਕ ਦੇਣਾ ਬਹੁਤ ਜ਼ਰੂਰੀ ਹੈ, ਸਟ੍ਰੈਚਿੰਗ ਕਰਨਾ ਬਹੁਤ ਜ਼ਰੂਰੀ ਹੈ, ਹਲਕਾ ਜਿਹਾ ਇੱਧਰ ਉੱਧਰ ਮੂਵਮੈਂਟ ਬਹੁਤ ਜ਼ਰੂਰੀ ਹੁੰਦੀ ਹੈ, ਸਿਰਫ ਚੇਅਰ 'ਤੇ ਬੈਠ ਕੇ ਹੀ ਰਿਲੈਕਸੇਸ਼ਨ ਨਹੀਂ ਹੁੰਦੀ ਹੈ। ਓਕੇ, ਐਂਡ ਫਿਲਹਾਲ ਗਾਣਾ ਸੁਣ ਲਈਏ, ਉਸ ਤੋਂ ਬਾਅਦ ਨਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਸਾਡੀ ਹੈਲਥ ਦੇ ਬਾਰੇ, ਸਪੈਸ਼ਲੀ ਸਾਡੀ ਕਮਰ ਦੇ ਬਾਰੇ। ਆਕਾਸ਼ਵਾਣੀ FM ਰੇਨਬੋ 'ਤੇ ਬਣੀ ਰਹੋ, ਪ੍ਰੋਗਰਾਮ ਹੋਮ ਸਵੀਟ ਹੋਮ ਚੱਲ ਰਿਹਾ RJ ਗਰਿਮਾ ਨਾਲ।

ਹਾਏ ਨੀ, ਸੰਦਲੀ ਸੰਦਲੀ ਨੈਣਾ ਵਿੱਚ ਨਾਮ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਤੁਹਾਡਾ ਆਪਣਾ ਹੋਮ ਸਵੀਟ ਹੋਮ ਇਹ ਪ੍ਰੋਗਰਾਮ ਦਾ ਨਾਮ, ਐਂਡ ਮੇਰਾ ਨਾਮ ਆਰ ਜੇ ਗਰਿਮਾ। ਓਕੇ, ਸੋ ਲੇਡੀਜ਼, ਮੈਨੂੰ ਇੱਕ ਗੱਲ ਦੱਸੋ, ਸਵੇਰੇ ਸਵੇਰੇ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਕੀ ਦੇਖਦੇ ਹੋ, ਆਪਣਾ ਪਿਆਰਾ ਜਿਹਾ ਚਿਹਰਾ ਜਾਂ ਫਿਰ ਮੋਬਾਈਲ ਫੋਨ? ਦੱਸੋ ਦੱਸੋ, ਸੋਚੋ ਸੋਚੋ ਕੀ ਦੇਖਦੇ ਹੋ, ਕਿਹਨੂੰ, ਆਪਣੇ ਫੋਨ ਨੂੰ ਦੇਖਦੇ ਹੋ ਜਾਂ ਆਪਣਾ ਚਿਹਰਾ ਦੇਖਦੇ ਹੋ, ਆਪਣੇ ਆਪ ਨੂੰ ਦੇਖਦੇ ਹੋ? ਜੇਕਰ ਤਾਂ ਤੁਹਾਡਾ ਜਵਾਬ ਮੋਬਾਈਲ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਮੋਬਾਈਲ ਲਈ ਚੁੱਕਦੇ ਹੋ, ਤਾਂ ਫਿਰ ਬਸ ਤੁਹਾਡੀ ਸਕਿਨ ਜਿਹੜੀ ਹੈ ਨਾ ਉਹ ਕੈਰੀ ਹੋਏਗੀ, ਮੈਨੂੰ ਵੀ ਯਾਦ ਕਰ ਲਿਆ ਕਰੋ ਵੀ ਸਵੇਰ ਦਾ ਬਿਊਟੀ ਰਿਚੁਅਲ ਕੌਣ ਕਰੇਗਾ। ਬਹੁਤ ਸੌਖਾ, ਇਟਸ ਵੈਰੀ ਈਜ਼ੀ। ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣਾ ਹੈ, ਐਂਡ ਬੋਡੀ ਨੂੰ ਵੀ ਗੁੱਡ ਮੋਰਨਿੰਗ ਕਹਿਣਾ ਬਣਦਾ ਹੈ, ਕਿ ਬਿਕੋਜ਼ ਪਾਣੀ 'ਚੋਂ ਸਾਡੀ ਬੋਡੀ ਵਿੱਚ ਜਾਂਦਾ ਹੈ ਸਵੇਰੇ ਸਵੇਰੇ ਉੱਠ ਕੇ ਖਾਲੀ ਪੇਟ, ਤਾਂ ਆਫਕੋਰਸ ਗੁੱਡ ਮੋਰਨਿੰਗ ਸਿਗਨਲ ਡੈਫੀਨੇਟਲੀ ਬੋਡੀ ਨੂੰ ਜਾਂਦਾ ਹੈ। ਫਿਰ ਆਪਣੇ ਚਿਹਰੇ ਨੂੰ ਹਲਕੇ ਜਿਹੇ ਕਲੀਨਜ਼ਰ ਦੇ ਨਾਲ ਧੋ ਲਓ, ਜ਼ੋਰ ਜ਼ੋਰ ਨਾਲ ਰਗੜਨ ਦੀ ਲੋੜ ਨਹੀਂ ਹੈਗੀ ਹੈ, ਸਾਡਾ ਚਿਹਰਾ ਹੈ, ਸਕਿਨ ਹੈ, ਕੜਾਈ ਨਹੀਂ ਹੈਗੀ ਹੈ। ਸੋ ਬਹੁਤ ਹੀ ਆਰਾਮ ਨਾਲ ਕਲੀਨਜ਼ਰ ਦੇ ਨਾਲ ਧੋ ਲੈਣਾ ਹੈ, ਉਸ ਤੋਂ ਬਾਅਦ ਵਿਟਾਮਿਨ ਸੀ ਸੀਰਮ ਜਾਂ ਹਲਕਾ ਜਿਹਾ ਮੋਇਸਚਰਾਈਜ਼ਰ ਲਗਾ ਲੈਣਾ ਹੈ, ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਸਨਸਕ੍ਰੀਨ। ਕੌਣ ਕਹਿੰਦਾ ਹੈ ਕਿ ਘਰ ਬੈਠੇ ਬੈਠੇ ਕੋਈ ਸਨਸਕ੍ਰੀਨ ਦੀ ਲੋੜ ਨਹੀਂ ਹੁੰਦੀ? ਲੋੜ ਹੁੰਦੀ ਹੈ, ਸਨਸਕ੍ਰੀਨ ਲਗਾਉਣਾ ਹੈ। ਐਂਡ ਦੇਖੋ, ਧੁੱਪ ਜਿਹੜੀ ਸਰਦੀਆਂ ਦੀ ਹੋਵੇ ਜਾਂ ਗਰਮੀਆਂ ਦੀ, ਯੂ ਵੀ ਰੇਜ਼ ਜੋ ਹੈ ਨਾ ਉਹ ਛੁੱਟੀ 'ਤੇ ਨਹੀਂ ਜਾਂਦੀਆਂ, ਸੋ ਇਸ ਕਰਕੇ ਸਨਸਕ੍ਰੀਨ ਇਜ਼ ਵੈਰੀ ਇੰਪੋਰਟੈਂਟ ਆਫਟਰ ਮੋਇਸਚਰਾਈਜ਼ਿੰਗ। ਐਂਡ ਜੇ ਸਿਰਫ ਯੂ ਨੋ ਇਹ ਚਾਰ ਕੰਮ ਆਪਾਂ ਰੋਜ਼ ਕਰ ਲਈਏ ਤਾਂ ਸਕਿਨ ਜੋ ਹੈ ਸਾਨੂੰ ਡੈਫੀਨੇਟਲੀ ਥੈਂਕ ਯੂ ਕਹਿਣ ਵਾਲੀ ਹੈ। ਐਂਡ ਜੇ ਬਹੁਤ ਗਰਮੀ ਹੈ, ਜ਼ਿਆਦਾ ਕਲੀਨਜ਼ਰ ਵਗੈਰਾ ਨਹੀਂ ਯੂਜ਼ ਕਰਨਾ, ਸੋ ਯੂ ਕੈਨ ਹੈਵ ਮੁਲਤਾਨੀ ਮਿੱਟੀ ਜਾਂ ਫਿਰ ਤੁਸੀਂ ਕੋਈ ਆਪਣਾ ਪਰਸਨਲ ਪੈਕ ਲਗਾ ਕੇ ਸਵੇਰੇ ਹਲਕਾ ਜਿਹਾ ਜਸਟ ਜੋ ਕਿ ਸਿਰਫ 5 ਮਿੰਟਸ ਦੇ ਲਈ ਲਗਾਓ, ਅਤੇ ਤੁਹਾਡਾ ਫੇਸ, ਤੁਹਾਡੀ ਸਕਿਨ ਰਿਫਰੈਸ਼ਿੰਗ ਲੱਗੇ, ਇਹ ਜ਼ਰੂਰ ਕਰ ਲਿਆ ਕਰੋ। ਯਾਦ ਰੱਖੋ, ਗਲੋ ਕੋਈ ਫਿਲਟਰ ਨਾਲ ਨਹੀਂ ਆਉਂਦਾ, ਰੋਜ਼ ਦੀਆਂ ਛੋਟੀਆਂ ਛੋਟੀਆਂ ਆਦਤਾਂ ਦੇ ਨਾਲ ਆਉਂਦਾ ਹੈ। ਐਂਡ ਇਹ ਸੀਗਾ ਸਾਡਾ ਮੋਰਨਿੰਗ ਬਿਊਟੀ ਰਿਚੁਅਲ। ਰਾਤ ਦੇ ਬਿਊਟੀ ਰਿਚੁਅਲ ਦੇ ਬਾਰੇ ਵੀ ਗੱਲ ਕਰਨਾ ਬਹੁਤ ਜ਼ਰੂਰੀ ਹੈ, ਆਫਟਰ ਆਲ ਬਣਾਉਣਾ ਹੈ ਆਪਾਂ ਤੁਹਾਨੂੰ ਪਰਮ ਸੁੰਦਰੀ। ਐਕਚੁਅਲੀ ਤੁਸੀਂ ਸੁੰਦਰੀ ਤਾਂ ਹੋ, ਪਰ ਪਰਮ ਸੁੰਦਰੀ ਬਣੋਗੇ ਤੁਸੀਂ ਇਹ ਆਪਣੀ ਸਕਿਨ ਦੇ ਲਈ ਮੋਰਨਿੰਗ ਐਂਡ ਨਾਈਟ ਬਿਊਟੀ ਰਿਚੁਅਲ ਕਰੋਗੇ ਤਾਂ। ਸਟੇ ਟਿਊਨ ਟੂ ਐਫ ਐਮ ਰੇਨਬੋ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਬਣੇ ਰਹੋ ਆਰ ਜੇ ਗਰਿਮਾ ਦੇ ਨਾਲ, ਐਂਡ ਦਿਸ ਸੌਂਗ ਇਜ਼ ਡੈਡੀਕੇਟਡ ਟੂ ਆਲ ਦ ਪਰਮ ਸੁੰਦਰੀਜ਼।

ਓਏ ਹੋਏ, ਆਲ ਦ ਪਰਮ ਸੁੰਦਰੀਜ਼, ਵਾਟਸ ਅਪ? ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਤੁਹਾਡਾ ਆਪਣਾ ਹੋਮ ਸਵੀਟ ਹੋਮ. ਸੋ ਗੱਲ ਕਰ ਰਹੇ ਸੀ ਆਪਾਂ ਮੋਰਨਿੰਗ ਬਿਊਟੀ ਰਿਚੁਅਲ ਐਂਡ ਨਾਈਟ ਜੋ ਨਾਈਟ ਬਿਊਟੀ ਰਿਚੁਅਲਸ ਨੇ ਉਸਦੇ ਬਾਰੇ. ਸੋ ਅਸੀਂ ਜਦੋਂ ਸੁਣਦੇ ਹਾਂ, ਠੀਕ ਹੈ, ਸਾਡੀ ਜਿਹੜੀ ਸਕਿੰਨ ਹੈ ਨਾ, ਉਹ ਨਾਈਟ ਸ਼ਿਫਟ ਉਦੋਂ ਹੀ ਸਾਡੀ ਸਕਿੰਨ ਦੀ ਸ਼ੁਰੂ ਹੋ ਜਾਂਦੀ ਹੈ. ਯੈਸ, ਜਦੋਂ ਆਪਾਂ ਸੋਨੇ ਹਾਂ, ਸਾਡੀ ਪੂਰੀ ਬੋਡੀ ਦੀ ਜਿਹੜੇ ਸੈਲਸ ਨੇ, ਸਕਿੰਨ ਸੈਲਸ, ਉਹ ਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ. ਸੋ ਸਾਡੀ ਤਾਂ ਨਿੰਨੀ ਹੁੰਦੀ ਹੈ, ਪਰ ਨਾਈਟ ਸ਼ਿਫਟ 'ਤੇ ਹੁੰਦੀ ਹੈ ਸਾਡੀ ਸਕਿੰਨ. ਸੋ ਕਿਉਂ ਨਾ ਸਕਿੰਨ ਨੂੰ ਕੰਮ ਦਿੱਤਾ ਜਾਏ, ਪਰ ਉਹਦੇ ਲਈ ਆਪਾਂ ਇੱਕ ਛੋਟਾ ਜਿਹਾ ਕੰਮ ਕਰਕੇ ਸੋਣਾ ਹੁੰਦਾ ਹੈ. ਸੋ ਸੋਣ ਤੋਂ ਪਹਿਲਾਂ ਨਾ ਸਿਰਫ 5 ਮਿੰਟ ਆਪਣੀ ਸਕਿੰਨ ਨੂੰ ਦੇ ਦਿਓ. ਜੇ ਮੇਕਅਪ ਕੀਤਾ ਹੋਇਆ ਹੈ, ਸਨਸਕ੍ਰੀਨ ਲਗਾਇਆ ਹੋਇਆ, ਤਾਂ ਪਹਿਲਾਂ ਚੰਗੀ ਤਰੀਕੇ ਨਾਲ ਉਹਨੂੰ ਕਲੀਨ ਕਰੋ. ਯੈਸ, ਸਨਸਕ੍ਰੀਨ ਵੀ ਲਗਾਇਆ, ਉਹਨੂੰ ਕਲੀਨ ਕਰਕੇ ਸੋਣਾ. ਫਿਰ ਹਲਕਾ ਜਿਹਾ ਫੇਸ ਵਾਸ਼ ਆਪਾਂ ਕਰਨਾ ਹੈ, ਉਸ ਤੋਂ ਬਾਅਦ ਮੋਇਸਚਰਾਈਜ਼ਰ ਜਾਂ ਕੋਈ ਵੀ ਨਾਈਟ ਕਰੀਮ ਜਿਹੜੀ ਆਪਾਂ ਲਗਾਉਣੀ ਹੈ, ਜੋ ਕਿ ਜਿਹੜੀ ਸਾਡੀ ਸਕਿੰਨ ਹੈ ਉਹਨੂੰ ਪੂਰੀ ਰਾਤ ਹਾਈਡਰੇਟਡ ਰੱਖੇ. ਯੈਸ, ਲਿਪ ਬਾਮ ਰਾਤੀ ਲਗਾਉਣਾ ਬਿਲਕੁਲ ਨਾ ਭੁੱਲਣਾ, ਬਿਕੋਜ਼ ਡਰਾਈ ਜਿਹੜੇ ਲਿਪਸ ਨੇ ਨਾ, ਉਹ ਸਵੇਰੇ ਸਵੇਰੇ SOS ਭੇਜ ਦਿੰਦੇ ਨੇ. ਅਤੇ ਇੱਕ ਹੋਰ ਸੀਕਰੇਟ, ਸੌਣ ਤੋਂ ਅੱਧਾ ਘੰਟਾ ਪਹਿਲਾਂ ਮੋਬਾਈਲ ਨੂੰ ਵੀ ਗੁੱਡ ਨਾਈਟ ਕਹਿ ਦਿਓ. ਬਿਕੋਜ਼ ਆਫਕੋਰਸ ਰਾਤੀ ਆਪਾਂ ਫੋਨ ਯੂਜ਼ ਕਰਦੇ ਕਰਦੇ ਸੋਵਾਂਗੇ, ਸਾਡੀ ਸਕਿੰਨ ਦੇ ਉੱਤੇ ਇਫੈਕਟ ਪੈਂਦਾ ਹੈ ਫੋਨ ਦੀ ਲਾਈਟ ਦਾ. ਇਟਸ ਐਕਚੁਅਲੀ ਇਟਸ ਰਿਐਲਿਟੀ. ਓਕੇ, ਸੋ ਵਧੀਆ ਨੀਂਦ ਆਏਗੀ ਜੇਕਰ ਆਪਾਂ ਅੱਧੇ ਘੰਟੇ ਪਹਿਲਾਂ ਸੌਣ ਤੋਂ, ਜਸਟ ਅੱਧੇ ਘੰਟੇ ਪਹਿਲਾਂ ਬਿਊਟੀ ਰਿਚੁਅਲ ਕਰਕੇ ਸੋਵਾਂਗੇ, ਆਪਣਾ ਕਰੀਮ ਵਗੈਰਾ ਲਗਾ ਕੇ. ਵਧੀਆ ਨੀਂਦ ਵੀ ਆਏਗੀ ਅਤੇ ਸਕਿੰਨ ਵੀ ਰਿਪੇਅਰ ਬਹੁਤ ਚੰਗੇ ਤਰੀਕੇ ਨਾਲ ਹੋਏਗੀ ਰਾਤੀ. ਸੋ ਯਾਦ ਰੱਖੋ, ਸਭ ਤੋਂ ਮਹਿੰਗੀ ਜਿਹੜੀ ਕਰੀਮ ਹੈ, ਯੂ ਨੋ, ਸਭ ਤੋਂ ਮਹਿੰਗੀ ਜਿਹੜੀ ਕਰੀਮ ਹੈ, ਉਹ ਵੀ ਉਸ ਸਕਿੰਨ ਦੀ ਹੈਲਪ ਨਹੀਂ ਕਰ ਸਕਦੀ ਜਿਹਨੂੰ ਪੂਰੀ ਤਰੀਕੇ ਨਾਲ ਨੀਂਦ ਨਾ ਮਿਲੇ, ਜਿਹਨੂੰ ਇਹ ਪੈਂਪਰ ਜੋ ਆਪਾਂ

ਆਪਣੀ ਸਕਿਨ ਨੂੰ ਪੈਂਪਰ ਨਾ ਮਿਲੇ, ਬਹੁਤ ਪਿਆਰ ਨਾ ਮਿਲੇ. ਸੋ ਸਕਿਨ ਦਾ ਧਿਆਨ ਰੱਖੋ, ਆਪਣੀ ਚੰਗੀ ਨੀਂਦ ਲਓ, ਹੈ ਵਾਟਰ, ਟੇਕ ਗੁੱਡ ਸਲੀਪ, ਐਂਡ ਸਕਿਨ ਨੂੰ ਵੀ ਪਾਣੀ ਪੀਣ ਦਿਓ ਅਤੇ ਚੰਗੀ ਨੀਂਦ ਲੈਣ ਦਿਓ. ਗਲੋ ਆਪਣੇ ਆਪ ਜਿਹੜਾ ਤੁਹਾਡੇ ਫੇਸ 'ਤੇ ਆ ਜਾਏਗਾ. ਫੇਰ ਸਾਰੇ ਕਹਿਣਗੇ, ਓਏ ਹੋਏ ਹੋਏ, ਵਟਸਅਪ ਪਰਮ ਸੁੰਦਰੀ, ਫੇਸ 'ਤੇ ਇੰਨਾ ਗਲੋ ਕਿਉਂ ਹੈ, ਕੁਛ ਖਾਸ ਹੋਇਆ ਜ਼ਿੰਦਗੀ ਦੇ ਵਿੱਚ? ਫਿਰ ਤੁਸੀਂ ਜਵਾਬ ਦੇਣਾ, ਹਾਂਜੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬਿਲਕੁਲ ਬਿਊਟੀਫੁਲੀ ਬਦਲ ਗਈ ਹੈ ਜਦੋਂ ਤੋਂ ਆਰ ਜੇ ਗਰੀਮਾ ਨੇ ਸਾਨੂੰ ਇੰਸਪਾਇਰ ਕੀਤਾ ਹੈ ਮੋਰਨਿੰਗ ਬਿਊਟੀ ਰਿਚੁਅਲ ਅਤੇ ਨਾਈਟ ਬਿਊਟੀ ਰਿਚੁਅਲ ਕਰਨ 'ਤੇ. ਓਕੇ, ਫਿਲਹਾਲ ਅਗਲਾ ਗਾਣਾ ਜਿਹੜਾ ਹੈ ਆਪਾਂ ਇੰਜੋਏ ਕਰਦੇ ਹਾਂ. ਧਿਆਨ ਰੱਖਾਂਗੇ ਆਪਾਂ ਆਪਣੀ ਸਕਿਨ ਦਾ, ਅਤੇ ਸਕਿਨ ਵੀ ਬੋਲੇਗੀ, ਜੀਣੇ ਲੱਗੀ ਹੂੰ ਪਹਿਲੇ ਸੇ ਜ਼ਿਆਦਾ, ਪਹਿਲੇ ਸੇ ਜ਼ਿਆਦਾ ਮੈਂ ਰਿਫਰੈਸ਼ਿੰਗ ਲੱਗਣੇ ਲੱਗੀ ਹੂੰ. ਗਾਣਾ ਸੁਣੋ, ਫਿਲਹਾਲ ਜੀਣੇ ਲਗਾਓ. ਸਟੇ ਟਿਊਨਡ.

ਸੋ ਜੀ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ FM ਰੇਨਬੋ ਤੇ। ਅਫਕੋਰਸ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ। ਐਂਡ ਹੁਣ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਵੂਮੈਨ ਇੰਪਾਵਰਮੈਂਟ ਦੇ ਬਾਰੇ ਤਾਂ ਗੱਲ ਜਿਹੜੀ ਹੈ ਹਰ ਕਿਤੇ ਹੁੰਦੀ ਹੈ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਵੀ ਕਿਉਂ ਨਾ ਹੋਵੇ। ਸੋ ਇੰਪਾਵਰਡ ਆਪਾਂ ਇੰਪਾਵਰਮੈਂਟ ਜਿਹੜੀ ਹੈ ਉਹ ਆਉਂਦੀ ਹੈ ਜਦੋਂ ਆਪਾਂ ਇਮੋਸ਼ਨਲੀ ਜੋ ਹੈ ਉਹ ਤਾਂ ਸੈਲਫ ਡਿਪੈਂਡੈਂਟ ਹੁੰਦੇ ਹੀ ਆ, ਪਰ ਉਸਦੇ ਨਾਲ ਨਾਲ ਫਾਈਨੈਂਸ਼ਲੀ ਵੀ ਬਹੁਤ ਜ਼ਿਆਦਾ। ਫਾਈਨੈਂਸ਼ਲੀ ਜੋ ਹੈ ਉਹ ਆਪਾਂ ਜਦੋਂ ਸੈਲਫ ਕਹਿ ਸਕਦੇ ਹਾਂ ਕਿ ਡਿਪੈਂਡੈਂਟ ਹੋਵਾਂਗੇ, ਕਿਸੇ 'ਤੇ ਡਿਪੈਂਡੈਂਟ ਨਹੀਂ ਰਹਾਂਗੇ, ਆਪਾਂ ਇੰਡੀਪੈਂਡੈਂਟ ਹੋਵਾਂਗੇ, ਤਾਂ ਓਬਵੀਅਸ ਜੀ ਗੱਲ ਹੈ ਕਿ ਸਾਡੇ ਇਮੋਸ਼ਨਸ ਵੀ ਆਪਣੇ ਆਪ ਬੈਲੈਂਸ ਹੋ ਜਾਣਗੇ। ਆਫਟਰ ਆਲ

ਦੇਖਿਆ ਮਹਿੰਦੀ ਕਿੰਨੀ ਇੰਪੋਰਟੈਂਟ ਹੈ ਸਾਡੇ ਗਾਣਿਆਂ ਦੇ ਵਿੱਚ ਵੀ ਸੱਜਦੀ ਹੈ ਮਹਿੰਦੀ। ਆਕਾਸ਼ਵਾਣੀ ਐਫ ਐਮ ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਆਰਜੇ ਗਰਿਮਾ ਦੇ ਨਾਲ। ਸੋ ਗੱਲ ਕਰ ਰਹੀ ਸੀ ਮੈਂ ਮਹਿੰਦੀ ਆਰਟਿਸਟ ਕਿਸ ਤਰੀਕੇ ਨਾਲ ਬਣੋ, ਕਿਸ ਤਰੀਕੇ ਨਾਲ ਬਹੁਤ ਜ਼ਿਆਦਾ ਕਮਾਈ ਕਰੋ ਮਹਿੰਦੀ ਆਰਟਿਸਟ ਬਣ ਕੇ, ਉਸਦੇ ਬਾਰੇ ਮੈਂ ਗੱਲ ਕਰ ਰਹੀ ਸੀ। ਦੇਖੋ ਇੱਕ ਛੋਟੀ ਜਿਹੀ ਗੱਲ ਪੁੱਛਾਂ, ਜੇਕਰ ਤੁਹਾਡੀ ਬਣਾਈ ਮਹਿੰਦੀ ਦੇਖ ਕੇ ਲੋਕ ਕਹਿੰਦੇ ਨੇ ਵਾਹ ਕਿੰਨੀ ਸੋਹਣੀ ਹੈ ਤਾਂ ਸਮਝ ਲਓ ਤੁਹਾਡੇ ਕੋਲੋਂ ਕਮਾਈ ਦਾ ਹੁਨਰ ਪਹਿਲੇ ਤੋਂ ਹੀ ਮੌਜੂਦ ਹੈ। ਐਂਡ ਅੱਜ ਦੀ ਦੁਨੀਆ ਦੇ ਵਿੱਚ ਨਾ ਮਹਿੰਦੀ ਆਰਟਿਸਟ ਹੋਣਾ ਸਿਰਫ ਇੱਕ ਕੰਮ ਨਹੀਂ ਹੈਗਾ, ਇਟਸ ਨੋਟ ਅ ਆਮ ਥਿੰਗ, ਬਲਕਿ ਆਪਣਾ ਬ੍ਰਾਂਡ ਬਣਾਉਣ ਦਾ ਮੌਕਾ ਹੁੰਦਾ ਹੈ। ਯੈਸ, ਦੇਖੋ ਬਹੁਤ ਸਾਰੀਆਂ ਮਹਿੰਦੀ ਹੁੰਦੀਆਂ ਨੇ, ਬ੍ਰਾਈਡਲ ਮਹਿੰਦੀ, ਅਰਬਿਕ ਡਿਜ਼ਾਈਨ, ਇੰਡੋ ਵੈਸਟਰਨ ਪੈਟਰਨ, ਬੱਚਿਆਂ ਦੇ ਲਈ ਫਨ ਡਿਜ਼ਾਈਨ, ਮਤਲਬ ਹਰ ਇੱਕ ਸਟਾਈਲ ਦੇ ਨਾ ਆਪਣੇ ਆਪਣੇ ਕੰਜ਼ਿਊਮਰਸ ਹੈਗੇ ਨੇ, ਗ੍ਰਾਹਕ ਹੈਗੇ ਨੇ। ਸ਼ੁਰੂਆਤ ਦੇ ਵਿੱਚ ਕਿਸੇ ਚੰਗੇ ਇੰਸਟੀਟਿਊਟ ਜਾਂ ਬਹੁਤ ਹੀ ਐਕਸਪੀਰੀਅੰਸਡ ਆਰਟਿਸਟ ਕੋਲੋਂ ਟ੍ਰੇਨਿੰਗ ਜ਼ਰੂਰ ਲਓ, ਐਂਡ ਰੋਜ਼ ਥੋੜ੍ਹਾ ਥੋੜ੍ਹਾ ਪ੍ਰੈਕਟਿਸ ਜੋ ਹੈ ਕਰਦੇ ਰਹੋ। ਸੋ ਤਿਉਹਾਰਾਂ ਦੇ ਟਾਈਮ ਤਾਂ ਆਪਣੇ ਹੀ ਏਰੀਆ ਦੇ ਵਿੱਚ ਛੋਟੇ ਛੋਟੇ ਔਫਰਸ ਰੱਖੋ। ਹੁਣ ਜਿਵੇਂ ਕਿ ਤੀਜ ਆਉਣ ਵਾਲੀ ਹੈ, ਤੀਜ ਦੇ ਵਿੱਚ ਹੀ ਬਹੁਤ ਸਾਰੀਆਂ ਆਸ ਪਾਸ ਵਾਲੀਆਂ ਜੋ ਲੇਡੀਜ਼ ਨੇ ਆ ਜਾਂਦੀਆਂ ਨੇ ਮਹਿੰਦੀ ਲਗਵਾਉਣ ਦੇ ਲਈ, ਸੋ ਅਫਕੋਰਸ ਬਹੁਤ ਹੀ ਮਿਨੀਮਲ ਪ੍ਰਾਈਸ 'ਤੇ ਉਹਨਾਂ ਦੀ ਮਹਿੰਦੀ ਲਗਾਓ, ਐਂਡ ਆਪਣਾ ਵਰਕ ਜੋ ਹੈ ਜਿੰਨਾ ਇਹਨੂੰ ਦਿਖਾ ਸਕਦੇ ਹੋ ਸੋਸ਼ਲ ਮੀਡੀਆ 'ਤੇ ਐਂਡ ਫੋਰਵਰਡ ਕਰਕੇ ਉਹ ਜ਼ਰੂਰ ਦਿਖਾਓ। ਜਿਹੜੇ ਖੁਸ਼ ਗ੍ਰਾਹਕ ਨੇ ਨਾ, ਉਹ ਵੈਸੇ ਹੀ ਤੁਹਾਡੀ ਇੱਕ ਬਹੁਤ ਵੱਡੀ ਐਡਵਰਟੀਜ਼ਮੈਂਟ ਹੁੰਦੀ ਹੈ ਕਿ ਵਾਹ ਇਹ ਤਾਂ ਬਹੁਤ ਵਧੀਆ ਮਹਿੰਦੀ ਲਾਉਂਦੀ ਹੈ, ਐਂਡ ਪਿਛਲੀ ਵਾਰੀ ਉਹਨੇ ਬਹੁਤ ਵਧੀਆ ਲਗਾਈ ਸੀਗੀ, ਤੁਸੀਂ ਉਹਦੇ ਕੋਲੋਂ ਲਗਵਾ ਲਓ, ਬਹੁਤ ਵਧੀਆ ਮਹਿੰਦੀ ਲਗਾਉਂਦੀ ਹੈ। ਸੋ ਆਪਣੇ ਆਪ ਹੀ ਉਹ ਵਿਗਿਆਪਨ ਕਰਦੇ ਰਹਿੰਦੇ ਆ। ਓਕੇ, ਐਂਡ ਬਾਕੀ ਜੇ ਗੱਲ ਕਰੀਏ ਕਮਾਈ ਦੀ, ਤਾਂ ਦੇਖੋ ਤਿਉਹਾਰਾਂ ਦੇ ਵਿੱਚ ਤਾਂ ਇੱਕ ਜੋ ਮਹਿੰਦੀ ਆਰਟਿਸਟ ਹੈ ਇੱਕ ਦਿਨ ਦੇ ਵਿੱਚ ਹਜ਼ਾਰਾਂ ਰੁਪਏ ਕਮਾ ਲੈਂਦੇ ਆ। ਬ੍ਰਾਈਡਲ ਮਹਿੰਦੀ ਦੀ ਜਿਹੜੀ ਫੀਸ ਹੈ, ਤੁਹਾਡੇ ਐਕਸਪੀਰੀਅੰਸ, ਤੁਹਾਡੇ ਡਿਜ਼ਾਈਨ ਦੇ ਹਿਸਾਬ ਨਾਲ ਕਾਫੀ ਮੈਟਰ ਕਰਦਾ ਕਿ ਕਿਸ ਤਰੀਕੇ ਦਾ ਡਿਜ਼ਾਈਨ ਹੈ, ਕਿਸ ਤਰੀਕੇ ਦਾ ਐਕਸਪੀਰੀਅੰਸ ਹੈ, ਤੁਹਾਨੂੰ ਕਿੰਨਾ ਐਕਸਪੀਰੀਅੰਸ ਹੈ। ਫੋਰ ਇਗਜ਼ਾਮਪਲ, ਬਹੁਤ ਸਾਰੀ ਜਿਹੜੀ ਮੇਰੀ ਫਰੈਂਡ ਨੇ ਰੀਸੈਂਟਲੀ ਮਹਿੰਦੀ ਲਗਵਾਈ ਸੀਗੀ, ਬਹੁਤ ਹੀ ਮਤਲਬ ਉਹਨੇ ਆਪਣੀ ਅਤੇ ਆਪਣੇ ਪਾਰਟਨਰ ਦੀ ਜਿਹੜੀ ਲਵ ਸਟੋਰੀ ਹੈ ਉਹਨੂੰ ਡਿਫਾਈਨ ਕਰਵਾਇਆ ਸੀਗਾ ਪ੍ਰੋਪਰ ਮਹਿੰਦੀ ਦੇ ਵਿੱਚ, ਕਿ ਕਿਸ ਤਰੀਕੇ ਨਾਲ ਉਹਦੇ ਪਾਰਟਨਰ ਨੇ ਪ੍ਰਪੋਜ਼ ਕੀਤਾ, ਕਿਸ ਤਰੀਕੇ ਨਾਲ ਉਹ ਮਿਲੇ, ਕੌਫੀ 'ਤੇ ਗਏ, ਉਹ ਸਾਰੀ ਦੀ ਸਾਰੀ ਜਿਹੜੀ ਸਟੋਰੀ ਲਾਈਨ ਹੈ ਉਹਦੀ ਡਿਜ਼ਾਈਨਿੰਗ ਜਿਹੜੀ ਉਹ ਮਹਿੰਦੀ ਦੇ ਵਿੱਚ ਪਰੋਈ ਗਈ ਸੀਗੀ। ਦੈਟ ਲੈਵਲ ਆਫ ਜੋ ਇੱਕ ਆਰਟ ਹੈ ਨਾ, ਉਹ ਮਹਿੰਦੀ ਵਿੱਚ ਹੋ ਜਾਂਦੀ, ਮਤਲਬ ਮਹਿੰਦੀ ਵਿੱਚ ਬਹੁਤ ਹੁਣ ਇਹਦੇ ਇੰਨੀ ਜ਼ਿਆਦਾ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਨੇ ਮਹਿੰਦੀ ਦੇ ਵਿੱਚ ਵੀ, ਐਂਡ ਕ੍ਰੀਏਟਿਵਿਟੀ, ਇਨੋਵੇਸ਼ਨ, ਉਹ ਤਾਂ ਬਈ ਹੈਟਸ ਆਫ ਟੂ ਆਲ ਦ ਮਹਿੰਦੀ ਆਰਟਿਸਟ, ਸੋ ਲੱਖਾਂ ਤੱਕ ਵੀ ਕਮਾਉਂਦੇ ਨੇ। ਇਟ ਆਲ ਡਿਪੈਂਡਸ ਤੁਹਾਨੂੰ ਕਿੰਨਾ ਐਕਸਪੀਰੀਅੰਸ ਹੈ ਅਤੇ ਕਿੰਨੀ ਵਧੀਆ ਤੁਸੀਂ ਆਪਣੀ ਕ੍ਰੀਏਟਿਵਿਟੀ ਜਿਹੜੀ ਹੈ ਉਹ ਕਿਸੇ ਦੇ ਹੱਥ 'ਤੇ ਆਪਣੀ ਕ੍ਰੀਏਟਿਵਿਟੀ ਦੀ ਛਾਪ ਕਿਸ ਤਰੀਕੇ ਨਾਲ ਛੱਡ ਦਿਓ, ਇਹਦੇ ਉੱਤੇ ਡਿਪੈਂਡ ਕਰਦਾ ਹੈ। ਪਰ ਅਫਕੋਰਸ ਵਧੀਆ ਵਧੀਆ ਵੱਡੇ ਵੱਡੇ ਮਹਿੰਦੀ ਆਰਟਿਸਟ ਜੋ ਨੇ, ਅਨੁਭਵੀ ਮਹਿੰਦੀ ਆਰਟਿਸਟ, ਉਹ ਲੈਕਸ ਦੇ ਵਿੱਚ ਕਮਾ ਰਹੇ ਨੇ। ਸੋ ਇਫ ਯੂ ਆਰ ਆ ਮਹਿੰਦੀ ਆਰਟਿਸਟ, ਮਤਲਬ ਨਹੀਂ ਵੀ ਹੋ ਪਰ ਮਹਿੰਦੀ ਲਗਾਉਣ ਦਾ ਸ਼ੌਂਕ ਹੈ, ਤਾਂ ਇਸ ਤਰੀਕੇ ਨਾਲ ਇਹ ਐਕਸਪੀਰੀਅੰਸ, ਇਸ ਸਕਿੱਲ ਦੇ ਉੱਤੇ ਆਪਣੀ ਮਹਾਰਤ ਹਾਸਿਲ ਕਰਕੇ ਤੁਸੀਂ ਇੱਕ ਬਹੁਤ ਇੰਡੀਪੈਂਡੈਂਟ, ਸੈਲਫ ਡਿਪੈਂਡੈਂਟ ਐਂਡ ਵੈਰੀ ਫੇਮਸ ਮਹਿੰਦੀ ਆਰਟਿਸਟ ਬਣ ਸਕਦੇ ਹੋ। ਸੋ ਲਵਲੀ ਲੇਡੀਜ਼, ਆਈ ਥਿੰਕ ਤੁਹਾਨੂੰ ਬਹੁਤ ਜ਼ਿਆਦਾ ਮੈਂ ਇੰਸਪੀਰੇਸ਼ਨ ਦੇ ਦਿੱਤੀ ਹੈ, ਐਂਡ ਗਾਣਾ ਜਿਹੜਾ ਹੈ ਉਹ ਫਿਲਹਾਲ ਆਪਾਂ ਪਲੇ ਕਰ ਲਈਏ, ਐਂਡ ਫਿਲਹਾਲ ਹੋਮ ਸਵੀਟ ਹੋਮ ਦੇ ਵਿੱਚ ਇੰਨਾ ਹੀ, ਐਂਡ ਅਗਲੇ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿੱਚ ਮੈਂ ਤੁਹਾਨੂੰ ਮਿਲਾਂਗੀ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ, ਆਰਜੇ ਗਰਿਮਾ ਹੈ ਤੁਹਾਡੇ ਨਾਲ।

102.7 ਮੈਗਾਹਰਟਸ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੋਮ ਸਵੀਟ ਹੋਮ, ਤੇ ਆਓ ਸੁਣਦੇ ਹਾਂ ਪ੍ਰੋਗਰਾਮ ਮਿਡ ਡੇ ਮੈਰਿਜ, ਸੁਣਦੇ ਰਹੋ 102.7 ਮੈਗਾਹਰਟਸ ਆਕਾਸ਼ਵਾਣੀ ਐਫਐਮ ਰੇਨਬੋ।

ਵੈਲ ਜੀ, ਇਸ ਗਾਣੇ ਦੇ ਵਿੱਚ ਨਾ ਰਿਕੁਐਸਟ ਕੀਤਾ ਗਿਆ ਕਿ ਵੀ ਮੇਲ ਸਿੰਗਰ ਦੀਆਂ ਲਾਈਨਸ ਵੀ ਐਡ ਕਰੋ, ਪਲੀਜ਼ ਐਡ ਕਰੋ, ਮੂਵੀ ਦੀ ਡਿਮਾਂਡ ਹੈ, ਸੀਨ ਦੀ ਡਿਮਾਂਡ ਹੈ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਿਡ ਡੇ ਮੈਲੋਡੀਜ਼ ਆਰ ਜੇ ਗਰਿਮਾ ਦੇ ਨਾਲ। ਇਹ ਗਾਣਾ ਤੁਸੀਂ ਇੰਜੋਏ ਕੀਤਾ ਅਮਿਤ ਕੁਮਾਰ ਐਂਡ ਆਫਕੋਰਸ ਅਮਿਤ ਕੁਮਾਰ ਦਾ ਹੀ ਜਿਹੜੀਆਂ ਲਾਈਨਸ ਸੀਗੀਆਂ ਉਹ ਲਾਸਟ ਦੇ ਵਿੱਚ ਐਡ ਕੀਤੀਆਂ ਗਈਆਂ ਸੀਗੀਆਂ ਆਸ਼ਾ ਭੋਸਲੇ ਦੇ ਪੂਰੇ ਗਾਣੇ ਤੋਂ ਬਾਅਦ। ਸੋ ਅਮਿਤ ਕੁਮਾਰ ਫੇਮਸ ਕਿਸ਼ੋਰ ਕੁਮਾਰ ਦੇ ਬੇਟੇ, ਯੈਸ, ਉਹਨਾਂ ਦਾ ਅੱਜ ਜਨਮ ਦਿਨ ਵੀ ਹੈ। ਸੋ ਤਾਂ ਕਰਕੇ ਮੈਂ ਜੋ ਪ੍ਰੋਗਰਾਮ ਦਾ ਫਸਟ ਸੌਂਗ ਹੈ ਇਹੀ ਪਲੇਅ ਕੀਤਾ, ਆਸ਼ਾ ਭੋਸਲੇ ਐਂਡ ਅਮਿਤ ਕੁਮਾਰ ਦੁਆਰਾ ਗਾਇਆ ਗਿਆ। ਸੋ ਇਹ ਗਾਣਾ ਜੋ ਹੈ ਨਾ ਕਲਾਸਿਕਲ ਬੋਲੀਵੁੱਡ ਡੂ ਇਟ, ਮਤਲਬ ਇਹ ਜੋ ਗਾਣਾ ਹੈ 1986 ਫਿਲਮ ਜੀਵਾ ਤੋਂ ਇਹ ਗਾਣਾ ਹੈ। ਐਂਡ ਆਫਕੋਰਸ ਗੁਲਜ਼ਾਰ ਸਾਹਿਬ ਨੇ ਇਹਦੇ ਲਿਰਿਕਸ ਲਿਖੇ ਹੈ ਅਤੇ ਲੈਜੈਂਡਰੀ ਆਰ ਡੀ ਬਰਮਨ ਸਾਹਿਬ ਨੇ ਜੋ ਮਿਊਜ਼ਿਕ ਇਹਦਾ ਕੰਪੋਜ਼ ਕੀਤਾ। ਯੂ ਨੋ ਆਰ ਡੀ ਬਰਮਨ ਜੋ ਨੇ ਪਹਿਲੇ ਉਹਨਾਂ ਨੇ ਕੀ ਕੀਤਾ ਕਿ ਅਮਿਤ ਕੁਮਾਰ ਨੂੰ ਆਪਣੇ ਘਰ ਬੁਲਾਇਆ, ਬਹੁਤ ਅੱਧੀ ਰਾਤੀ ਘਰ ਬੁਲਾਇਆ ਕਿ ਪਲੀਜ਼ ਘਰ ਆ ਜਾਓ। ਐਂਡ ਅਮਿਤ ਕੁਮਾਰ ਦੇ ਜਿਹੜੇ ਫਾਦਰ ਨੇ ਕਿਸ਼ੋਰ ਕੁਮਾਰ, ਦੀ ਕਿਸ਼ੋਰ ਕੁਮਾਰ, ਉਹਨਾਂ ਨੇ ਫੋਨ ਚੱਕਿਆ ਸੀਗਾ ਜਦੋਂ ਆਰ ਡੀ ਬਰਮਨ ਸਾਹਿਬ ਨੇ ਕਾਲ ਕੀਤਾ ਸੀਗਾ। ਸੋ ਆਰ ਡੀ ਬਰਮਨ ਸਾਹਿਬ ਨੇ ਐਕਸਪਲੇਨ ਕੀਤਾ ਕਿਸ਼ੋਰ ਕੁਮਾਰ ਨੂੰ ਕਿ ਦੇਖੋ ਫਿਲਮ ਦਾ ਜਿਹੜਾ ਬਜਟ ਹੈ ਬਹੁਤ ਛੋਟਾ ਹੈ ਅਤੇ ਕਿਸ਼ੋਰ ਕੁਮਾਰ ਨੂੰ ਅਫੋਰਡ ਨਹੀਂ ਕਰ ਸਕਦੇ। ਸੋ ਅਮਿਤ ਕੁਮਾਰ ਕੋਲੋਂ ਮੈਂ ਗਾਣਾ ਗਵਾਉਣਾ ਚਾਹੁੰਦਾ ਵਾਂ, ਕੁਝ ਲਾਈਨਸ ਨੇ ਗਾਣੇ ਦੀਆਂ ਉਹ ਗਾ ਦੇਣ ਤਾਂ ਬਹੁਤ ਵਧੀਆ ਹੋਏਗਾ। ਸੋ ਅਮਿਤ ਕੁਮਾਰ ਜੀ ਲੇਟ ਨਾਈਟ ਉੱਠੇ ਅਤੇ ਫਟਾਫਟ ਸਟੂਡੀਓ ਪਹੁੰਚੇ, ਇਹ ਕੁਝ ਲਾਈਨਾਂ ਜਿਹੜੀਆਂ ਨੇ ਗਾਣੇ ਦੀਆਂ ਲਾਸਟ ਲਾਈਨਸ ਨੂੰ ਰਿਕਾਰਡ ਕਰਨ ਦੇ ਲਈ। ਸੋ ਦੇਖੋ ਯੂ ਨੋ ਕਿ ਦਿਸ ਇਜ਼ ਸਮਥਿੰਗ ਰੀਅਲੀ ਅਮੇਜ਼ਿੰਗ ਫੈਕਟ ਅਬਾਊਟ ਦਿਸ ਗਾਣਾ। ਐਂਡ ਗਾਣਾ ਜੋ ਹੈ ਸਭ ਤੋਂ ਪਹਿਲਾਂ ਤਾਂ ਆਸ਼ਾ ਭੋਸਲੇ ਜੀ ਦਾ ਹੀ ਸੀਗਾ, ਪਰ ਐਕਟਰ ਸੰਜੇ ਦੱਤ ਸੀਗੇ ਨਾ ਇਹਦੇ ਵਿੱਚ, ਯੂ ਨੋ ਲੀਡ ਸਟਾਰ ਸੀਗੇ ਇਸ ਫਿਲਮ ਦੇ ਵਿੱਚ। ਸੋ ਉਹਨਾਂ ਨੇ ਰਿਕੁਐਸਟ ਕੀਤਾ ਕਿ ਇਹ ਗਾਣਾ ਬਹੁਤ ਅੱਛਾ ਹੈ, ਜੇ ਮੇਲ ਵੋਇਸ ਵੀ ਇਹਦੇ ਵਿੱਚ ਐਡ ਕਰ ਦਿੱਤੀ ਜਾਏ ਤਾਂ। ਸੋ ਇਸ ਕਰਕੇ ਅਮਿਤ ਕੁਮਾਰ ਕੇਮ ਐਂਡ ਉਹਨਾਂ ਨੇ ਮੇਲ ਵੋਇਸ ਫਿਰ ਜਿਹੜੀ ਹੈ ਫਾਈਨਲੀ ਐਡ ਕਰ ਦਿੱਤੀ। ਸੋ ਅਮਿਤ ਕੁਮਾਰ ਸਾਹਿਬ ਦਾ ਅੱਜ ਹੈਪੀ ਵਾਲਾ ਬਰਥਡੇ ਵੀ ਹੈ। ਸੋ ਮੈਂ ਕਿਹਾ ਚਲੋ ਜੀ ਇੱਕ ਅੱਧਾ ਹੋਰ ਸੌਂਗ ਜੋ ਹੈ ਸੁਣ ਲਈਏ ਉਹਨਾਂ ਦੀ ਹੀ ਆਵਾਜ਼ ਦੇ ਵਿੱਚ। ਐਂਡ ਲੈਟਸ ਇੰਜੋਏ, ਸਟੇ ਟਿਊਨ ਟੂ ਐਫ ਐਮ ਰੇਨਬੋ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਸੁਣਦੇ ਰਹੋ ਮਿਡ ਡੇ ਮੈਲੋਡੀਜ਼ ਵਿਦ ਮੀ ਆਰ ਜੇ ਗਰਿਮਾ।

102.7 MHz ਆਕਾਸ਼ਵਾਣੀ FM Rainbow ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰਜੇ ਗਰਿਮਾ ਦੇ ਨਾਲ। ਸੋ ਅਮਿਤ ਕੁਮਾਰ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਤੁਸੀਂ ਗਾਣਾ ਇੰਜੋਏ ਕੀਤਾ। ਸੋ ਅਮਿਤ ਕੁਮਾਰ ਦਾ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸਿਆ ਸੀਗਾ ਕਿ ਅੱਜ ਹੈਪੀ ਵਾਲਾ ਬਰਥਡੇ ਹੈ, ਸੋ ਹੈਪੀ ਬਰਥਡੇ ਟੂ ਹਿਮ। ਆਫਕੋਰਸ ਲੈਜੈਂਡਰੀ ਕਿਸ਼ੋਰ ਦਾ ਦੇ ਬੇਟੇ ਲੈਜੈਂਡਰੀ ਅਮਿਤ ਕੁਮਾਰ, ਮਤਲਬ ਅਮਿਤ ਕੁਮਾਰ ਇਜ਼ ਲਾਈਕ ਅੱਜ ਕੱਲ੍ਹ ਬਹੁਤ ਸਾਰੇ ਇਵੈਂਟਸ ਵਗੈਰਾ ਕਰਦੇ ਨੇ ਐਂਡ ਹੀ ਇਜ਼ ਡੂਇੰਗ ਗੁੱਡ ਇਨ ਹਿਜ਼ ਲਾਈਫ ਐਂਡ ਪਲੇਬੈਕ ਸਿੰਗਰ, ਐਕਟਰ, ਕੰਪੋਜ਼ਰ ਐਂਡ ਟੀ ਵੀ ਪਰਸਨੈਲਿਟੀ ਵੀ ਰਹਿ ਚੁੱਕੇ ਨੇ ਅਮਿਤ ਕੁਮਾਰ। ਸਰ ਉਹਨਾਂ ਦੇ ਜਿਹੜੇ ਬਹੁਤ ਹੀ ਫੇਮਸ ਸੌਂਗਸ ਨੇ, ਮਤਲਬ ਟੋਪ ਨੋਚ ਦੋ ਤਿੰਨ ਜਿਹੜੇ ਫੇਮਸ ਸੌਂਗਸ ਨੇ ਉਹਨਾਂ ਦੀ ਆਵਾਜ਼ ਵਿੱਚ ਗਾਏ ਹੋਏ। ਇੱਕ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਲੇ ਕੀਤਾ ਰੋਜ਼ ਰੋਜ਼ ਆਂਖੋ ਤਲੇ ਐਂਡ ਫਿਲਹਾਲ ਯਾਦ ਆ ਰਹੀ ਹੈ, ਇਹ ਵੀ ਮੈਂ ਪਲੇ ਕੀਤਾ। ਹੁਣ ਇੱਕ ਹੋਰ ਗਾਣਾ ਹੈ, ਟੋਪ ਥਰੀ ਜਿਹੜੇ ਫੇਮਸ ਸੌਂਗਸ ਨੇ ਉਹਨਾਂ ਵਿੱਚੋਂ ਇੱਕ ਗਾਣਾ ਹੋਰ ਹੈ ਜੋ ਕਿ ਤੁਹਾਨੂੰ ਬਹੁਤ ਅੱਛਾ ਲੱਗੇਗਾ, ਬਿਕੋਜ਼ ਗਾਣੇ ਦੇ ਲਿਰਿਕਸ ਨੇ ਬੜੇ ਅੱਛੇ ਲੱਗਦੇ ਹੈ। ਸੋ ਇਹ ਗਾਣਾ ਇੰਜੋਏ ਕਰੋ ਇਨ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ FM Rainbow।

ਗ੍ਰੇਟ ਮਿਊਜ਼ਿਕ ਡਾਇਰੈਕਟਰ ਆਰ ਡੀ ਬਰਮਨ, ਵਾਹ ਹੋਰ ਕੀ ਚਾਹੀਦਾ ਸੀਗਾ। ਐਂਡ ਐਕਟਿੰਗ ਰੋਲਸ ਦੀ ਜੇ ਆਪਾਂ ਗੱਲ ਕਰੀਏ ਤਾਂ ਹਿੱਟ ਫਿਲਮਸ ਜਿਹੜੀਆਂ ਨੇ, ਯੂ ਨੋ ਬੜਤੀ ਕਾ ਨਾਮ ਗਾੜੀ 1974 ਦੀ ਫਿਲਮ ਸੀਗੀ, ਐਂਡ ਸ਼ਾਬਾਸ਼ ਡੈਡੀ 1979 ਦੀ ਫਿਲਮ ਸੀਗੀ। ਸੋ ਉਹਦੇ ਵਿੱਚ ਉਹਨਾਂ ਨੇ ਐਕਟਿੰਗ ਵਾਲੇ ਵੀ ਰੋਲਸ ਉਹਨਾਂ ਨੇ ਕੀਤੇ ਸੀਗੇ।

ਗ੍ਰੇਟ ਮਿਊਜ਼ਿਕ ਡਾਇਰੈਕਟਰ ਆਰ ਡੀ ਬਰਮਨ, ਵਾਹ ਹੋਰ ਕੀ ਚਾਹੀਦਾ ਸੀਗਾ। ਐਂਡ ਐਕਟਿੰਗ ਰੋਲਸ ਦੀ ਜੇ ਆਪਾਂ ਗੱਲ ਕਰੀਏ ਤਾਂ ਹਿੱਟ ਫਿਲਮਸ ਜਿਹੜੀਆਂ ਨੇ, ਯੂ ਨੋ ਬਰਤੀ ਕਾ ਨਾਮ ਗਾੜੀ 1974 ਦੀ ਫਿਲਮ ਸੀਗੀ, ਐਂਡ ਸ਼ਾਬਾਸ਼ ਡੈਡੀ 1979 ਦੀ ਫਿਲਮ ਸੀਗੀ। ਸੋ ਉਹਦੇ ਵਿੱਚ ਉਹਨਾਂ ਨੇ ਐਕਟਿੰਗ ਵਾਲੇ ਵੀ ਰੋਲਸ ਉਹਨਾਂ ਨੇ ਕੀਤੇ ਸੀਗੇ। ਬਾਕੀ ਜੇ ਗੱਲ ਕਰੀਏ ਉਹਨਾਂ ਦੇ ਸਿੰਗਿੰਗ ਟੈਲੈਂਟ ਦੀ, ਨਾ ਸਿਰਫ ਹਿੰਦੀ ਗਾਣੇ ਨਹੀਂ, ਬੰਗਾਲੀ, ਉੜੀਆ, ਮਰਾਠੀ ਅਤੇ ਹੋਰ ਵੀ ਬਹੁਤ ਸਾਰੀਆਂ ਇੰਡੀਅਨ ਲੈਂਗੁਏਜਸ ਦੇ ਵਿੱਚ ਅਮਿਤ ਕੁਮਾਰ ਸਾਹਿਬ ਨੇ ਗਾਣੇ ਗਾਏ ਨੇ। ਇਨਫੈਕਟ ਲੇਟੈਸਟ ਜਿਹੜੇ ਮਤਲਬ ਉਹਨਾਂ ਦੇ ਸੌਂਗਸ ਵੀ ਕਾਫੀ ਰਹੇ ਨੇ। ਕਭੀ ਖੁਸ਼ੀ ਕਭੀ ਗਮ ਜੋ ਫਿਲਮ ਹੈ ਉਹਦੇ ਵਿੱਚ ਬੋਲੇ ਚੂੜੀਆਂ ਗਾਣੇ ਵਿੱਚ ਵੀ ਅਮਿਤ ਕੁਮਾਰ ਜੀ ਨੇ ਗਾਇਆ ਹੈ। ਸੋ ਐਂਡ ਬਹੁਤ ਹੀ ਅਮੇਜ਼ਿੰਗ ਉਹਨਾਂ ਦਾ ਸਿੰਗਿੰਗ ਕਰੀਅਰ ਰਿਹਾ। ਸੋ ਹੈਪੀ ਬਰਥਡੇ ਉਹਨਾਂ ਦਾ ਅੱਜ ਹੈ, ਤਾਂ ਕਰਕੇ ਉਹਨਾਂ ਦੇ ਗਾਣੇ ਵੀ ਵਿੱਚੋਂ ਵਿੱਚੋਂ ਮੈਂ ਪਲੇ ਕਰਦੀ ਪਈ ਹਾਂ ਇਨ ਪ੍ਰੋਗਰਾਮ ਮਿਡ ਡੇ ਮੈਰਿਜ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫ ਐਮ ਰੇਨਬੋ। ਫਿਲਹਾਲ ਅਮਿਤ ਕੁਮਾਰ ਜੀ ਨੇ ਜਿੰਨੇ ਵੀ ਗਾਣੇ ਗਾਏ ਨੇ ਉਹਨਾਂ ਵਿੱਚ ਇੱਕ ਗਾਣਾ ਹੋਰ ਜਿਹਦੇ ਵਿੱਚ ਜ਼ਮੀਨ ਵੀ ਗਾ ਰਹੀ ਹੈ। ਸਟੇ ਟਿਊਨਡ।

0: 1.2.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲਡੀਜ਼, ਅਤੇ ਹੁਣ ਤੋਂ ਕੁਝ ਪਲਾਂ ਤੱਕ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਮਿਡ ਡੇ ਮੈਲਡੀਜ਼ ਜਾਰੀ ਰਹੇਗਾ। ਸੁਣਦੇ ਰਹੋ 1.2.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲ ਲਈ ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਭਾਰਤ ਨੇ ਓਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਹੈ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 July ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ। ਅਤੇ ਚੰਡੀਗੜ੍ਹ ਸਿਹਤ ਮੌਸਮ ਵਿਭਾਗ ਨੇ 5 ਜੂਨ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲ ਲਈ ਨਿਰੰਤਰ ਰਹਿਣਯੋਗ, ਲਚਕੀਲੇ ਅਤੇ ਨਵੀਨਤਾ ਦੀ ਅਗਵਾਈ ਵਾਲੇ ਵਿਕਾਸ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਪੈਰਿਸ ਵਿੱਚ ਭਾਰਤ ਫਰਾਂਸ ਵਪਾਰ ਕੋਲਮੇਜ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਤਰੱਕੀ, ਸਪਲਾਈ ਲੜੀ, ਵੰਨਸਵੰਨਤਾ,

0: ਊਰਜਾ ਤਬਦੀਲੀ ਤੇ ਭੂ ਸਿਆਸੀ ਗਤੀਵਿਧੀਆਂ ਕਾਰਨ ਵਿਸ਼ਵ ਆਰਥਿਕਤਾ ਤੇਜ਼ੀ ਨਾਲ ਤਬਦੀਲੀ ਵਿੱਚੋਂ ਗੁਜ਼ਰ ਰਹੀ ਹੈ। ਖਜ਼ਾਨਾ ਮੰਤਰੀ ਨੇ ਫਰਾਂਸੀਸੀ ਕਾਰੋਬਾਰਾਂ ਤੇ ਨਿਵੇਸ਼ਕਾਂ ਨੂੰ ਵਿਕਸਿਤ ਭਾਰਤ 2047 ਵੱਲ ਭਾਰਤ ਦੀ ਯਾਤਰਾ ਵਿੱਚ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਾਂਝੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਤੇ ਫਰਾਂਸ ਆਲਮੀ AI ਇਕੋਸਿਸਟਮ ਨੂੰ ਨੁਹਾਰ ਦੇਣ ਵਿੱਚ ਭਰੋਸੇਯੋਗ ਭਾਈਵਾਲ ਨੇ। ਇਹ ਭਾਈਵਾਲੀ ਭਰੋਸੇਯੋਗ AI ਡਿਜੀਟਲ ਬੁਨਿਆਦੀ ਢਾਂਚੇ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਵਿੱਚ ਨਵੇਂ ਮੌਕੇ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸਨਾਏ ਤਾਕਾਇਸ਼ੀ ਨੇ ਪਾਕਿਸਤਾਨ ਤੋਂ ਸਰਹੱਦ ਪਾਰ ਦਹਿਸ਼ਤਗਰਦੀ ਸਮੇਤ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਦਹਿਸ਼ਤਗਰਦੀ ਅਤੇ ਹਿੰਸਕ ਕੱਟੜਵਾਦ ਦੀ ਸਪਸ਼ਟ ਅਤੇ ਸਖ਼ਤ ਨਿਖੇਧੀ ਕੀਤੀ ਏ। 16ਵੇਂ ਭਾਰਤ ਜਾਪਾਨ ਸਲਾਨਾ ਸਿਖਰ ਸੰਮੇਲਨ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਦੋਵਾਂ ਨੇਤਾਵਾਂ ਨੇ 29 ਜੁਲਾਈ 2025 ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਿਗਰਾਨੀ ਟੀਮ ਰਿਪੋਰਟ ਨੂੰ ਵੀ ਧਿਆਨ 'ਚ ਲਿਆ, ਜਿਸ ਵਿੱਚ ਵਿਰੋਧ ਮੋਰਚੇ ਦਾ ਜ਼ਿਕਰ ਕੀਤਾ ਗਿਆ ਹੈ। ਦੋਵਾਂ ਨੇਤਾਵਾਂ ਨੇ ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਇਸ ਦੀ ਯੋਜਨਾ ਬਣਾਉਣ ਵਾਲਿਆਂ ਅਤੇ ਇਸ ਲਈ ਰਕਮਾਂ ਜੁਟਾਉਣ ਵਾਲਿਆਂ ਨੂੰ ਬਿਨਾਂ ਦੇਰੀ ਦੇ ਨਿਆਂ ਦੇ ਘਟੇਰੇ 'ਚ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਨੇ ਅਲਕਾਇਦਾ, ISIS, ਦਾਇਸ਼, ਲਸ਼ਕਰ ਏ ਤੈਬਾ, ਜੈਸ਼ ਏ ਮੁਹੰਮਦ ਅਤੇ ਸੰਯੁਕਤ ਰਾਸ਼ਟਰ ਵੱਲੋਂ ਸੂਚੀਬੱਧ ਹੋਰਨਾਂ ਸਾਰੇ ਦਹਿਸ਼ਤਗਰਦ ਧੜਿਆਂ ਅਤੇ ਸੰਸਥਾਵਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਏ। ਸੋਸ਼ਲ ਮੀਡੀਆ 'ਤੇ ਚੱਲ ਰਹੇ ਡਾਕਟਰੀ ਰਾਹਤ ਯਤਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਆਰਮੀ ਫੀਲਡ ਹਸਪਤਾਲ ਵੈਨੇਜ਼ੁਏਲਾ ਵਿੱਚ ਪ੍ਰਭਾਵਿਤ ਭਾਈਚਾਰਿਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ, ਜਦੋਂ ਕਿ ਵੈਨੇਜ਼ੁਏਲਾ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਵਿੱਚ ਭਾਰਤ ਦੇ ਮਾਨਵਤਾਵਾਦੀ ਰਾਹਤ ਯਤਨਾਂ ਨੂੰ ਜਨਤਾ ਵੱਲੋਂ ਵਿਆਪਕ ਸ਼ਲਾਘਾ ਮਿਲੀ ਏ। ਇਸ ਦੌਰਾਨ ਵੈਨੇਜ਼ੁਏਲਾ ਵਿੱਚ 24 ਜੂਨ ਨੂੰ ਦੇਸ਼ ਵਿੱਚ ਆਏ ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 2,595 ਹੋ ਗਈ ਏ ਅਤੇ 12,000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 199 ਇਮਾਰਤਾਂ ਵੀ ਤਬਾਹ ਹੋ ਗਈਆਂ ਨੇ। ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰੀਗੇਜ਼ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਲੋਕ ਲਾਪਤਾ ਨੇ, ਬਚਾਅ ਅਤੇ ਰਾਹਤ ਕਾਰਜ ਜਾਰੀ ਨੇ। ਬਿਹਾਰ ਦੇ ਰਾਜਪਾਲ ਸੇਵਾ ਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ, ਇਰਾਨ ਦੇ ਸਰਵਉੱਚ ਨੇਤਾ ਗ੍ਰੈਂਡ ਯਾਤੁੱਲਾ ਸਈਦ ਅਲੀ ਖਮਨੇਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮੌਕੇ ਇਨ੍ਹਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਏ। ਇਹ ਰਾਜਨੀਤੀ ਅਤੇ ਆਰਥਿਕ ਸੰਬੰਧਾਂ ਲਈ ਇੱਕ ਮਜ਼ਬੂਤ ਬੁਨਿਆਦ ਪ੍ਰਦਾਨ ਕਰਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋਈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਅਮਰਨਾਥ ਜੀ ਦੀ ਗੁਫਾ 'ਤੇ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਜੀ ਗੁਫਾ ਦੀ ਯਾਤਰਾ ਕਰਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸੰਪੂਰਨ ਹੋਏਗੀ। ਸ਼ਰਧਾਲੂਆਂ ਦਾ ਪਹਿਲਾ ਜੱਥਾ ਸਵੇਰੇ ਨੂਨਵਾਨ ਅਤੇ ਬਾਲਟਾਲ ਬੇਸ ਕੈਂਪਾਂ ਤੋਂ ਅਮਰਨਾਥ ਜੀ ਦੀ ਗੁਫਾ ਲਈ ਰਵਾਨਾ ਹੋਇਆ। ਪੇਸ਼ ਏ ਇੱਕ ਰਿਪੋਰਟ।
1: ਬੰਬ ਬੰਬ ਬੋਲੇ ਅਤੇ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਦਰਮਿਆਨ ਹਜ਼ਾਰਾਂ ਯਾਤਰੀਆਂ ਨੇ ਅੱਜ ਸਵੇਰੇ 3,880 ਮੀਟਰ ਉੱਚੇ ਗੁਫਾ ਤੀਰਥ ਸਥਾਨ ਲਈ ਇੱਕ ਮੁਸ਼ਕਲ ਪਰ ਅਧਿਆਤਮਕ ਸਕੂਨ ਦੇਣ ਵਾਲੀ ਯਾਤਰਾ ਸ਼ੁਰੂ ਕੀਤੀ। 57 ਦਿਨਾਂ ਦੀ ਇਸ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਦੇ ਅਨੰਤਨਾਗ ਜ਼ਿਲ੍ਹੇ ਦੇ ਨੁਨਵਾਨ ਪਹਿਲਗਾਮ ਤੋਂ 48 ਕਿਲੋਮੀਟਰ ਦੇ ਰਸਤੇ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਲ ਤੋਂ 14 ਕਿਲੋਮੀਟਰ ਦੇ ਛੋਟੇ ਪਰ ਉੱਚੇ ਰਸਤੇ ਰਾਹੀਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਉਮੀਦ ਹੈ। ਦੋਵਾਂ ਰੂਟਾਂ ਦੇ ਨਾਲ ਅਧਿਕਾਰੀਆਂ ਨੇ ਮੈਡੀਕਲ ਕੈਂਪ, ਆਰਾਮ ਸਥਾਨ, ਲੰਗਰ, ਪੀਣ ਵਾਲੇ ਪਾਣੀ ਅਤੇ ਮੌਸਮ ਦੀ ਨਿਗਰਾਨੀ ਸਮੇਤ ਵਿਆਪਕ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। ਯਾਤਰਾ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਅਮਨ ਦੇਵ।
0: ਇਸ ਦੌਰਾਨ ਯਾਤਰੀਆਂ ਦਾ ਦੂਜਾ ਜੱਥਾ ਅੱਜ ਸੜਕੇ ਕਸ਼ਮੀਰ ਪਹੁੰਚ ਗਿਆ ਅਤੇ ਕੱਲ੍ਹ ਸਵੇਰੇ ਪਵਿੱਤਰ ਗੁਫਾ ਵੱਲ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿੱਚ ਸਲਾਨਾ ਅਮਰਨਾਥ ਜੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸ਼ਰਧਾਲੂਆਂ ਨੂੰ ਲਿਖੇ ਇੱਕ ਪੱਤਰ ਵਿੱਚ ਸ਼੍ਰੀ ਮੋਦੀ ਨੇ ਸਲਾਨਾ ਅਮਰਨਾਥ ਜੀ ਯਾਤਰਾ ਨੂੰ ਦੇਸ਼ ਦੀ ਅਧਿਆਤਮਕ ਰਵਾਇਤ ਅਤੇ ਸੱਭਿਆਚਾਰਕ ਏਕਤਾ ਵਿੱਚ ਇੱਕ ਸਦੀਵੀ ਅਧਿਆਇ ਦੱਸਿਆ। ਉਨ੍ਹਾਂ ਕਿਹਾ ਕਿ ਬਾਬਾ ਬਰਫਾਨੀ ਦੇ ਰੂਹਾਨੀ ਦਰਸ਼ਨ ਲੱਖਾਂ ਸ਼ਰਧਾਲੂਆਂ ਦੇ ਜੀਵਨ ਵਿੱਚ ਇੱਕ ਅਭੁੱਲ ਅਤੇ ਡੂੰਘਾ ਸ਼ੁਭ ਅਨੁਭਵ ਨੇ। ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ 5 ਸੰਕਲਪ ਲੈਣ ਦੀ ਵੀ ਅਪੀਲ ਕੀਤੀ। ਇਨ੍ਹਾਂ ਵਿੱਚ ਯਾਤਰਾ ਦੌਰਾਨ ਸਾਫ਼ ਸਫਾਈ ਬਣਾਈ ਰੱਖਣਾ, ਸਾਰੀ ਸੁਰੱਖਿਆ ਅਤੇ ਪ੍ਰਸ਼ਾਸਕੀ

0: ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ। ਵੋਕਲ ਫਾਰ ਲੋਕਲ ਪਹਿਲਕਦਮੀ ਤਹਿਤ ਆਪਣੇ ਯਾਤਰਾ ਖਰਚਿਆਂ ਦਾ ਘੱਟੋ ਘੱਟ 10% ਸਥਾਨਕ ਉਤਪਾਦਾਂ 'ਤੇ ਖਰਚ ਕਰਕੇ ਸਥਾਨਕ ਆਰਥਿਕਤਾ ਦੀ ਹਮਾਇਤ ਕਰਨਾ। ਏਕ ਪੇੜ ਮਾਂ ਕੇ ਨਾਮ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰੱਖੜੀ 'ਤੇ ਆਪਣੇ ਭਰਾ ਨੂੰ ਇੱਕ ਬੂਟਾ ਭੇਟ ਕਰਨਾ ਅਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾ ਕੇ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦਿਆਂ ਰਾਸ਼ਟਰ ਪਹਿਲਾਂ ਦੀ ਭਾਵਨਾ ਨੂੰ ਅੱਗੇ ਵਧਾਉਣਾ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਵੀ ਪ੍ਰਗਟਾਇਆ ਕਿ ਅਮਰਨਾਥ ਯਾਤਰਾ ਵਿਸ਼ਵਾਸ, ਸੱਭਿਆਚਾਰਕ ਏਕਤਾ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦੀ ਰਹੇਗੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਜੰਮੂ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਭਾਰਤ ਦੇ ਸਭ ਤੋਂ ਸਤਿਕਾਰਯੋਗ ਅਤੇ ਪੁਰਾਤਨ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ ਸਨਾਤਨ ਸੱਭਿਆਚਾਰ ਪ੍ਰਤੀ ਅਟੁੱਟ ਸ਼ਰਧਾ, ਸਬਰ, ਸੰਜਮ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਅਦੁੱਤੀ ਭਾਵਨਾ ਦਾ ਪਵਿੱਤਰ ਪ੍ਰਤੀਕ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਰਸਤੇ 'ਤੇ ਮਜ਼ਬੂਤ ਪ੍ਰਬੰਧ ਕੀਤੇ ਨੇ। ਗ੍ਰਹਿ ਮੰਤਰੀ ਨੇ ਬਾਬਾ ਬਰਫਾਨੀ ਦੇ ਦਰਸ਼ਨ ਅਤੇ ਪੂਜਾ ਲਈ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ ਆਧਾਰ ਐਪ ਰਾਹੀਂ ਸਿੱਧੇ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਇਹ ਕਦਮ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਲਾਗੂ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਦੱਸਿਆ ਕਿ ਆਧਾਰ ਐਪ 'ਤੇ ਉਪਲਬਧ ਨਵੀਂ ਸੇਵਾ 'ਤੇ 2 ਦਿਨਾਂ ਦੇ ਅੰਦਰ 2.5 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਈਮੇਲ ਪਤਾ ਅਪਡੇਟ ਕੀਤਾ ਹੈ। ਮੰਤਰਾਲੇ ਨੇ ਵੀ ਕਿਹਾ ਕਿ ਈਮੇਲ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਜਦੋਂ ਵੀ ਆਧਾਰ ਪ੍ਰਮਾਣੀਕਰਨ ਬੇਨਤੀ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਅਸਲ ਸਮੇਂ ਦੀਆਂ ਈਮੇਲ ਸੂਚਨਾਵਾਂ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਨਵੀਂ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਨੇ। ਇਸ ਦੇ ਨਾਲ ਹੀ ਕਰੀਬ 10 ਲੱਖ ਲੋਕਾਂ ਨੇ ਆਪਣਾ ਪਤਾ ਅਪਡੇਟ ਕਰਨ ਲਈ ਐਪ ਦੀ ਵਰਤੋਂ ਕੀਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 5 ਜੂਨ ਤੋਂ 8 ਜੂਨ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵਿਭਾਗ ਨੇ ਅੱਜ ਅਤੇ ਕੱਲ੍ਹ ਵੀ ਭਾਰੀ ਮੀਂਹ ਦੀ ਇਸੇ ਤਰ੍ਹਾਂ ਦੇ ਮੌਸਮ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਰੋਪੜ ਵਿੱਚ 35.2°C ਅਤੇ ਹਰਿਆਣਾ ਦੇ ਸਿਰਸਾ ਵਿੱਚ 36.2°C ਦਰਜ ਕੀਤਾ ਗਿਆ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ, ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਹੈ। ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਥੋਮਾ ਰੋਡਾਂ ਤੋਂ ਸ਼ੁਰੂ ਹੋ ਗਈ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਕਰਨ ਨੂੰ ਸਮਰੱਥ ਬਣਾਇਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: FM 106 ਤੋਂ 7 ਮੈਗਾਹਰਟਜ਼ ਆਕਾਸ਼ਵਾਣੀ FM Rainbow 'ਤੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਅਤੇ ਆਓ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਲਿਖਾਵਟਾਂ ਭੇਜ ਦਿੱਤੀਆਂ ਨੇ ਅਤੇ ਬਹੁਤ ਸਾਡੇ ਪਿਆਰੇ ਅਸਰ ਉੱਤੇ ਅਤੇ ਜਿੰਨੇ ਪਿਆਰ ਨਾਲ ਸਾਡੀ ਗੱਲ ਮੰਨਦੇ ਨਾ ਅਤੇ ਸਾਨੂੰ ਪਿਆਰ ਨਾਲ ਸੁਣਦੇ ਵੀ ਆ ਦੋਸਤੋ। ਅਤੇ ਸ਼ੁਰੂਆਤ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦਿਲਾਜ, ਸ਼ਾਇਰ ਹੈ ਰਮਨੀਸ਼ ਜੀ, ਬਲਵਿੰਦਰ ਸਾਰਾ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਵੋ ਲੜਕੀ ਹੀ ਕਿਆ ਜਿਸਕੇ ਨਖਰੇ ਨਾ ਹੋ। ਅੱਛਾ ਜੀ, ਵੋ ਲੜਕੀ ਹੀ ਕਿਆ ਜਿਸਕੇ ਨਖਰੇ ਨਾ ਹੋ ਔਰ ਵੋ ਪਿਆਰ ਹੀ ਕਿਆ ਜਿਸਕੇ ਚਰਚੇ ਨਾ ਹੋ। ਆਏ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਲੈਪਿੰਗ ਸਰ, ਕਲੈਪਿੰਗ, ਕਿਆ ਬਾਤ ਹੈ। ਉਸ ਤੋਂ ਬਾਅਦ ਹਾਂ, ਇਹ ਤਾਂ ਗੱਲ ਹੈ ਵੈਸੇ ਨਾ, ਆਪਾਂ ਗੱਲ ਕਰੀਏ ਕਿ ਉਹ ਲੜਕੀ ਹੀ ਕਿਹਾ ਜਿਸਕੇ ਨਖਰੇ ਨਾ ਹੋਣ। ਦੇਖੋ ਜਿੰਨਾ ਮਰਜ਼ੀ ਗੱਲ ਹੈ ਮੁੰਡਿਓ, ਤੁਹਾਨੂੰ ਨਖਰੇ ਪਸੰਦ ਆਉਂਦੇ ਕੁੜੀਆਂ ਦੇ, ਕਿਉਂਕਿ ਅੱਛਾ ਲੱਗਦਾ ਯਾਰ ਜਿਹਦੇ ਵੀ ਹੈ। ਉਸ ਤੋਂ ਬਾਅਦ ਸਾਡੇ ਹੋਰ ਦੋਸਤ ਮੇਨ ਬਾਜ਼ਾਰ ਪਿੰਡ ਚੌਕੇ ਜਲਾ ਬਠਿੰਡਾ ਤੋਂ ਲਿਖ ਰਹੇ ਨੇ, ਬਸੰਤ ਸਿੰਘ ਟੇਲਰ ਲਿਖ ਰਹੇ ਨੇ, ਲਵਦੀਪ ਸਿੰਘ ਜੱਸਲ ਜੀ ਨਾਲ ਨੇ ਲਿਖ ਰਹੇ ਨੇ ਕਿ ਵੱਡੇ ਹੋਣ ਦਾ ਅਭਿਆਨ ਕਰੀ ਨਾ, ਅਭਿਮਾਨ ਕਰੀ ਨਾ, ਵੱਡੇ ਹੋਣ ਦਾ ਅਭਿਮਾਨ ਕਰੀ ਨਾ, ਜਦੋਂ ਆਉਂਦੇ ਆ ਤੂਫਾਨ ਡਿੱਗ ਪੈਂਦੇ ਆ ਵੱਡੇ ਵੱਡੇ ਦਰਖਤ ਵੀ, ਬਾਦਸ਼ਾਹੀ ਦਾ ਹੰਕਾਰ ਕਰੀ ਨਾ, ਮਿੱਟੀ ਦੇ ਵਿੱਚ ਮਿਲ ਜਾਂਦੇ ਨੇ ਵੱਡੇ ਵੱਡੇ ਤਖਤ ਵੀ, ਜੋ ਰੱਬ ਕਰਦਾ ਚੰਗਾ ਕਰਦਾ, ਕੁਝ ਨਾ ਕੁਛ ਸਿਖਾ ਕੇ ਜਾਂਦਾ, ਆਇਆ ਬੁਰਾ ਵਕਤ ਵੀ, ਸਿਰਫ ਪਿਆਰ ਨਾਲ ਨਹੀਂ ਜ਼ਿੰਦਗੀ ਚੱਲਦੀ ਜੱਸਲ, ਜ਼ਿੰਦਗੀ ਦੇ ਵਿੱਚ ਜਿਹੜਾ ਹੈ ਨਾ ਹੋਣਾ ਪੈਦਾ ਸਖਤ ਵੀ। ਦੇਖੋ ਇਹ ਤਾਂ ਹੈ ਜੀ, ਜ਼ਿੰਦਗੀ 'ਚ ਨਾ ਸਖਤ ਵੀ ਹੋਣਾ ਪੈਂਦਾ ਆ, ਇਹ ਹੁੰਦਾ ਕਈ ਵਾਰ, ਬਹੁਤ ਸਾਰੀ ਟਾਈਮ 'ਚ ਹੁੰਦਾ ਹੀ ਹੈ। ਵੈਸੇ ਜਿਹੜੇ ਸਾਡੇ ਤਜਰਬੇਕਾਰ ਭਰਾ ਨੇ, ਭੈਣਾਂ ਨੇ, ਉਹਨਾਂ ਨੂੰ ਇਹ ਚੀਜ਼ ਪਤਾ ਹੋ। ਉਸ ਤੋਂ ਬਾਅਦ ਲੋਹਾ ਬਾਜ਼ਾਰ ਮਲੇਰ ਕੋਟਲਾ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਦਰਖਤ ਬੁੱਢਾ ਹੀ ਸਹੀ, ਘਰ ਵਿੱਚ ਰਹਿਣ ਦਿਓ, ਫਲ ਨਹੀਂ ਦਿੰਦਾ ਛਾਂ ਤਾਂ ਦਿੰਦਾ ਹੈ। ਓਏ ਹੋਏ ਕਿਆ ਬਾਤ ਹੈ ਜੀ, ਹਾਂ ਹਾਂ ਮੈਂ ਮਾਂ, ਹਾਂ ਮੈਂ ਮਾਂ ਬਾਪ ਬੁੱਢੇ ਹਾਂ, ਮੇਰੇ ਮਾਂ ਬਾਪ ਬੁੱਢੇ ਹੋ ਗਏ ਹਾਂ, ਤਾਂ ਘਰ ਵਿੱਚ ਰਹਿਣ ਦਿਓ, ਦੌਲਤ ਨਹੀਂ ਕਮਾ ਸਕਦੇ ਆਪਣੇ ਬੱਚਿਆਂ ਨੂੰ, ਸੰਸਕਾਰ ਤਾਂ ਦੇਣਗੇ। ਮਾਫੀ ਦੋਸਤੋ, ਅੱਜ ਦਾ ਜਿਹੜਾ ਇਹ ਇਹਨਾਂ ਨੇ ਗੱਲ ਕੀਤੀ ਹੈ, ਪਰ ਬਹੁਤ ਹੀ ਸੋਹਣੀ ਸੀ, ਮੈਂ ਚਾਹੁੰਦਾ ਸੀ ਇੱਕ ਫਲੋ 'ਚ ਹੀ ਪੜ੍ਹ ਹੋਵੇ, ਪਰ ਬਹੁਤ ਹੀ ਵਧੀਆ ਸੀ ਇਹਨਾਂ ਨੇ ਲਿਖਿਆ। ਉਸ ਤੋਂ ਬਾਅਦ ਸਾਡੇ ਰਾਮ ਸਰੂਪ ਅਰੋੜਾ ਚੌਂਕ ਚਿੱਲਿਆ ਸੁਲਤਾਨਪੁਰ ਲੋਧੀ ਤੋਂ ਜੀ, ਨਮਸਕਾਰ ਸਰ, ਆਫਟਰ ਵੈਰੀ ਲੌਂਗ ਐਂਡ ਸਵੀਟ ਵੈਲਕਮ ਇਨ ਦਾ ਸ਼ੋ, ਤੁਸੀਂ ਬੜੇ ਸਵੀਟ ਹੋ ਰਾਮ ਲਵਾ, ਰਾਮ ਸਰੂਪ ਜੀ, ਕਿਆ ਬਾਤ ਹੈ ਜੀ। ਲਿਖਿਆ ਇਹਨਾਂ ਨੇ ਕਿ ਸ਼ਮਾ ਜਲਤੀ ਹੈ ਪਰਵਾਨੇ ਚਲੇ ਆਤੇ, ਸਿਰ ਕੇ ਬਲ ਇਸ਼ਕ ਕੇ ਦੀਵਾਨੇ ਚਲੇ, ਮੇਰੀ ਅਰਥੀ ਪੇ ਤੂੰ ਨਾ ਆਈ ਜ਼ਾਲਿਮ, ਮੇਰੀ ਅਰਥੀ ਪੇ ਤੂੰ ਨਾ ਆਈ ਜ਼ਾਲਿਮ, ਐਸੇ ਮੌਕੇ ਪਰ ਬੇਗਾਨੇ ਵੀ ਚਲੇ ਆਤੇ ਹੈ। ਓਏ ਹੋਏ ਹੋਏ, ਅੱਛਾ ਜੀ ਰਾਮ ਸਰੂਪ ਜੀ, ਅੱਜ ਕਿੱਥੋਂ ਤੁਸੀਂ ਇਹ ਪਟਾਰਾ ਕੱਢ ਕੇ ਲੈ ਕੇ ਆਏ ਹੋ, ਅੱਜ ਸਿੱਧੀ ਠੋਕ ਕੇ ਗੱਲ ਬੋਲੀ, ਪਰ ਬਹੁਤ ਵਧੀਆ ਦੋਸਤੋ। ਉਸ ਤੋਂ ਬਾਅਦ ਸਾਡੇ ਹੋਰ ਸਰੋਤੇ, ਗੁੱਡ ਆਫਟਰਨੂਨ, ਰਿਟਨ ਬਾਏ ਗਗਨ ਪ੍ਰੀਤ ਕੌਰ ਇਨ ਟਾਂਡਾ ਤੋਂ ਲਿਖ ਰਹੇ ਨੇ ਕਿ ਕਦਰ ਹਮਾਰੀ ਵੀ ਕਰੇਂਗੇ ਇੱਕ ਦਿਨ ਤੁਮ, ਕਦਰ ਹਮਾਰੀ ਵੀ ਕਰੇਂਗੇ ਇੱਕ ਦਿਨ ਤੁਮ, ਜ਼ਰਾ ਵਕਤ ਤੋਂ ਆਨੇ ਦੋ, ਹਮ ਵੋ ਨਹੀਂ ਜੋ ਹਰ ਕਿਸੀ ਕੇ ਦਰਵਾਜ਼ੇ ਪਰ ਅਰਜ਼ੀ ਲਗਾ ਦੇ। ਕਿਆ ਬਾਤ ਹੈ ਜੀ, ਅਰਜ਼ੀ। ਉਸ ਤੋਂ ਬਾਅਦ ਸਾਡੇ ਹੋਰ ਵੀ ਦੋਸਤ ਨੇ, ਪਾਲੀ ਪਿਆਲਾ ਹੁਸ਼ਿਆਰਪੁਰ ਤੋਂ ਲਿਖ ਰਹੇ ਨੇ ਕਿ ਸੱਚਾ ਇਸ਼ਕ ਤਾਂ ਰੂਹਾਂ ਦਾ ਹੁੰਦਾ, ਜਿਸਮਾਂ ਦੀ ਯਾਰੀ ਬਦਲਦੀ ਰਹਿੰਦੀ ਹੈ, ਸੱਚਾ ਇਸ਼ਕ ਤਾਂ ਰੂਹਾਂ ਦਾ ਹੁੰਦਾ, ਜਿਸਮਾਂ ਦੀ ਯਾਰੀ ਬਦਲਦੀ ਰਹਿੰਦੀ ਹੈ, ਦਿਲ ਤੋਂ ਕੀਤੀ ਹੋਵੇ ਮੁਹੱਬਤ ਤਾਂ ਉਮਰਾਂ ਤੱਕ ਚੱਲਦੀ ਰਹਿੰਦੀ ਹੈ, ਚਿਹਰੇ ਦੀ ਖੂਬਸੂਰਤੀ ਆ ਤਾਂ ਸੱਜਣਾ ਵਕਤ ਦੇ ਨਾਲ ਢਲਦੀ ਰਹਿੰਦੀ ਹੈ, ਪਰ ਪਾਕ ਰੂਹਾਂ ਵਾਲੀ ਸੱਚੀ ਮੁਹੱਬਤ ਹਰ ਪਲ ਦੀਵੇ ਵਾਂਗ ਬਲਦੀ ਰਹਿੰਦੀ ਹੈ। ਓਏ ਕਿਆ ਬਾਤ ਹੈ ਜੀ, ਕਿਆ ਬਾਤ ਹੈ ਸਰੋਤਿਓ, ਕਿਆ ਬਾਤ ਹੈ। ਅਟੈਂਡੈਂਸ ਕਾਫੀ ਜਣੇ ਨੇ ਲਵਾਈ ਦਿੱਤੀ। ਉਹ ਤੋਂ ਬਾਅਦ ਸਾਡੇ ਨਵੇਂ ਸਰੋਤੇ ਐਫ ਐਮ ਦਿਲਾਜ ਸ਼ਾਇਰ ਹੈ ਆਰ ਜੇ ਰਮਨੀਸ਼ ਸਰ ਜੀ, ਵੈਰੀ ਗੁੱਡ ਆਫਟਰਨੂਨ, ਸ਼ਾਇਰੀ ਕੇ ਸਾਥ ਸਾਥ ਬਰਸਾਤ ਵੀ ਸ਼ੁਰੂ ਹੋ ਗਈ ਹੈ।

0: ਜੀਟੀ ਰੋਡ ਤੇ ਜੀਟੀ ਰੋਡ ਤੇ ਦੁਹਾਈਆਂ ਪਾਵੇ ਨਿਆਰਾ ਦਾ ਟਰੱਕ ਬੱਲੀਏ ਹੋ।
1: ਹਾਂਜੀ ਹਾਂਜੀ ਹਾਂਜੀ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਤੇ ਅੱਜ ਨਾ ਕੀ ਪ੍ਰੋਗਰਾਮ ਹੋਣ ਲੱਗਾ ਹੈ। ਇੱਕ ਬੱਬਲ ਨਾਮ ਦਾ ਨਾ ਇੱਕ ਅੰਕਲ, ਉਹ ਨਾ ਜਲੰਧਰ ਵਿੱਚ ਆਏ ਨੇ ਨਵੇਂ, ਤੇ ਉਹਨਾਂ ਨੂੰ ਜਲੰਧਰ ਬਾਰੇ ਕੁਛ ਨਹੀਂ ਪਤਾ, ਤੇ ਇੱਥੇ ਐਂਟਰੀ ਹੁੰਦੀ ਹੈ ਸਾਡੇ ਸੋਨੂੰ ਸਾਹਿਬ ਦੀ। ਸੋਨੂੰ ਸਾਹਿਬ ਜੋ ਜਲੰਧਰ ਵਿੱਚ ਰਹਿੰਦੇ ਨੇ, ਸਾਰਾ ਜਲੰਧਰ ਉਹਨਾਂ ਨੂੰ ਪਤਾ ਹੈ, ਤੇ ਬਸ ਫਿਰ ਅੱਜ ਸ਼ੋਪਿੰਗ ਕਰਵਾਓਗੇ। ਅਨਨੋਨ ਪਰਸਨ ਇੱਕ ਦੂਸਰੇ ਨੂੰ ਜਾਣਨਗੇ, ਉਹਨਾਂ ਨੂੰ ਇੱਕ ਦੂਸਰੇ ਨੂੰ ਸ਼ੋਪਿੰਗ ਕਰਾਓਗੇ, ਕਹਿਣ ਦਾ ਮਤਲਬ ਸੋਨੂ ਸਾਡੇ ਨੇ ਉਹ ਬੱਬਲ ਜਿਹਨੂੰ ਸ਼ੋਪਿੰਗ ਕਰਾਓਗੇ, ਉਹ ਕਿੱਦਾਂ ਕਰਾਓਗੇ ਤੁਸੀਂ? ਵੈਲ ਦਾ ਸਟੋਰੀ ਦੇਖ ਹੀ ਸਕਦੇ ਹੋ ਕੀ ਵੈਲ ਦਾ। ਸਟੇ ਟਿਊਨਡ ਰਹਿਣਾ ਸਾਰਿਆਂ ਨੇ, ਪਹਿਲਾਂ ਇਹਨਾਂ ਦੀ ਕਹਾਣੀ ਸੁਣ ਲਓ ਆਪਸ 'ਚ, ਇਹਨਾਂ ਦੀ ਕਿੱਦਾਂ ਸ਼ੁਰੂਆਤ ਹੋਈ ਹੈ। ਕਿਉਂ ਓ ਹੈਲੋ, ਹਾਂ ਓ ਰੋਕ ਲਾ ਟਰੱਕ, ਮੈਨੂੰ ਇਕੱਲਾ ਛੱਡ ਗਿਆ ਓਏ। ਓ ਹੈਲੋ,
2: ਕੀ ਹੋਇਆ ਅੰਕਲ ਜੀ?
1: ਓਏ ਓ ਮੈਨੂੰ ਇਕੱਲਾ ਛੱਡ ਗਿਆ।
2: ਕਿਉਂ, ਕੀ ਹੋਇਆ? ਤੁਸੀਂ ਨਿਆਣੇ ਹੋ?
1: ਉਹ ਨਹੀਂ ਨਹੀਂ ਓਏ ਮੁੰਡਿਆ, ਕਹਿਣ ਦਾ ਭਾਵ ਹੈ ਕਿ ਮੈਂ ਉਹਨੂੰ ਕਿਹਾ ਸੀ ਮੈਨੂੰ ਮਾਰਾ ਘਰ ਤੱਕ ਲਾ ਦੇ।
2: ਆਓ ਬੈਠੋ, ਮੈਂ ਲਾ ਦਿੰਦਾ।
1: ਅੱਛਾ ਤੂੰ ਲਾ ਦਿੰਦਾ, ਵੈਲ ਇੱਦਾਂ ਦੀ ਕੋਈ ਗੱਲ ਹੈ ਨਹੀਂ, ਵੈਸੇ ਤੂੰ ਲਾ ਦਊਂਗਾ, ਪਰ ਮੈਨੂੰ ਇੱਦਾਂ ਕਰ ਬਾਜ਼ਾਰ ਲੈ ਚੱਲ।
2: ਹੁਣੀ ਤਾਂ ਤੁਸੀਂ ਕਿਹਾ ਘਰ ਜਾਣਾ।
1: ਉਹ ਨਹੀਂ ਨਹੀਂ ਘਰ ਤਾਂ ਜਾਣਾ ਆ, ਕਹਿਣ ਦਾ ਭਾਵ ਇਹ ਹੈ ਕਿ ਮੈਂ ਨਾ ਨਵਾਂ ਨਵਾਂ ਇੱਥੇ ਸ਼ਿਫਟ ਹੋਇਆ, ਤੇ ਮੈਨੂੰ ਨਾ ਕੀ ਕਿਹਾ ਅਤੇ ਨਾ ਮੇਰੀ ਘਰ ਵਾਲੀ ਨੇ ਕਿਹਾ ਸਮਾਨ ਲਿਓ ਥੋੜ੍ਹਾ ਜਿਹਾ ਆਪਣਾ ਘਰ ਲਈ, ਤੇ ਤਾਂ ਕਰਕੇ।
2: ਅੱਛਾ ਜੀ,
1: ਇੱਕ ਮਿੰਟ, ਤੂੰ ਚੋਰ ਤਾਂ ਨਹੀਂ ਲੱਗਦਾ?
2: ਚੋਰ ਹੁੰਦਾ ਤੇ ਇੰਨੀ ਦੇਰ ਖੜਦਾ? ਚਲੋ ਬੈਠੋ ਆ ਸਕੂਟਰ ਤੇ ਮੇਰੇ।
1: ਆ ਤੇਰਾ ਸਕੂਟਰ
2: ਨਹੀਂ ਹੋਰ ਐਕਟਿਵਾ?
1: ਉਹ ਕਹਿਣ ਦਾ ਭਾਵੇਂ ਸਕੂਟਰ ਹੀ ਹੈ, ਟੂ ਵੀਲਰ। ਵੱਲ ਕੋਈ ਗੱਲ ਨਹੀਂ, ਏਦਾਂ ਕਰ ਤੂੰ ਮੈਨੂੰ ਬਿਠਾ, ਇੱਕ ਮਿੰਟ। ਹਾਏ
2: ਅੰਕਲ, ਹੌਲੀ ਬੈਠੋ, ਦੋ ਟਾਇਰਾਂ ਦਾ ਸਕੂਟਰ ਆ, ਚਾਰ ਦਾ ਨਹੀਂ।
1: ਇੱਕ ਮਿੰਟ, ਚੱਲ ਵੀ ਚੱਲ ਪਵੇ, ਮੈਂ ਕਿਹਾ ਜੀ ਮਜ਼ਾ ਆਊਗਾ ਜੇ, ਕਿਹੜੇ ਬਾਜ਼ਾਰ ਲੈ ਕੇ ਚੱਲੂਗਾ?
2: ਇੱਥੇ ਕੈਫੇ ਮਰੇਨ ਬਾਜ਼ਾਰ ਆ, ਉੱਥੇ ਲੈ ਕੇ ਚੱਲੂਗਾ, ਅਤੇ ਸਾਡੇ ਸਰੋਤੇ ਆ ਦੇ ਜਿਹੜੇ ਵੀ ਕੰਮ ਆ ਨਾ, ਉਹ ਤੁਹਾਨੂੰ ਮਤਲਬ ਦਿਖਾਉਂਗੇ ਕੀ ਕੀ ਕਰਦੇ, ਉੱਥੋਂ ਤੁਸੀਂ ਸ਼ੋਪਿੰਗ ਕਰ ਸਕਦੇ।
1: ਓ ਅੱਛਾ, ਚੱਲ ਲੈ ਜਾ ਵੀ ਚੱਕਦੇ।

ਉਸ ਤੋਂ ਇਹ ਤਾਂ ਹੁਣ ਦੋਨੋਂ ਜਾ ਚੁੱਕੇ ਨੇ ਤੇ ਹੁਣ ਕੀ ਹੋਊਗਾ ਅੱਗੇ ਅੱਗੇ? ਵੈਲ ਸਾਡੇ ਸਰੋਤਿਆਂ ਤੇ ਹੁਣ ਡਿਪੈਂਡ ਆ ਕਿ ਉਹ ਕੀ ਕੰਮ ਕਰਦੇ ਨੇ ਤੇ ਇਹਨਾਂ ਨੂੰ ਕੀ ਸਮਾਨ ਵੇਚੂਗੇ। ਵੈਲ ਸਰੋਤਿਓ ਤਿਆਰ ਹੋ ਤੇ ਨੰਬਰ ਡਾਇਲ ਕਰ ਲਓ ਜੀ 0181 3342 176, ਸਾਨੂੰ ਕਾਲ ਕਰੋ, ਅਸੀਂ ਕਾਲ ਚੱਕਦੇ ਤੇ ਦੈਨ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਦੋਸਤੋ ਸਟੇਡੀਅਮ

0: ਜਿਹੜੀਆਂ ਅੱਖਾਂ ਬਣਾਉਣੀਆਂ ਉਹ ਤਾਂ ਮੈਂ ਬਣਾਈ ਦਿੰਦਾ, ਬਹੁਤ ਸੌਖੀਆਂ ਹੁੰਦੀਆਂ ਜੀ, ਹੈ ਨਾ ਜੀ?
1: ਹਾਂਜੀ
0: ਹਾਂਜੀ। ਸ਼ਰਨ ਜੀ ਕੀ ਕੰਮ ਕਰਦੇ ਹੋ ਵੈਸੇ ਤੁਸੀਂ?
1: ਸਰ ਜਿਹੜੀ ਮੇਰੀ ਜੋਬ ਆ ਨਾ,
0: ਹਾਂਜੀ,
1: ਉਹ ਮੈਨੂੰ ਬਿਨਾਂ ਸਟੱਡੀ ਤੋਂ, ਬਿਨਾਂ ਕਿਸੇ ਸਟਰਗਲ ਕੀਤੇ ਤੋਂ ਬਿਨਾਂ ਹੀ ਉਹ ਮਿਲ ਗਈ ਸੀਗੀ। ਪੇਪਰ ਮੇਰੇ ਮੈਰਿਟ ਤੋਂ ਦੂਜੇ ਦਾ ਨਹੀਂ ਹੱਥ 'ਚ ਆ ਗਿਆ ਸੀ।
0: ਅੱਛਾ ਜੀ,
1: ਹੁਣ ਇਹ ਸਮਝ ਲਓ।
0: ਅੱਛਾ ਜੀ, ਉਹ ਕਿਆ ਬਾਤ ਹੈ, ਹੈ ਇਹ ਕਿਹੜੀ ਜੋਬ ਆ, ਮੈਨੂੰ ਵੀ ਦੱਸੋ, ਮੈਂ ਵੀ ਅਪਲਾਈ ਕਰ ਦਿੰਦਾ। ਵੇ ਕੁੜੀਏ, ਨਵਾਂ ਨਵਾਂ ਜਲੰਧਰ 'ਚ ਆਇਆ,
1: ਅਪਲਾਈ ਕਰਨ ਦੀ ਲੋੜ ਹੀ ਨਹੀਂ ਮਿਲਦੀ।
0: ਅੱਛਾ ਜੀ,
1: ਮੈਰਿਜ ਕਰਾ ਲਓ, ਜੋਬ ਤੁਹਾਨੂੰ ਆਪਣੇ ਆਪ ਹੀ ਮਿਲ ਜਾਣੀ।
0: ਮੈਂ ਹੁਣ ਦੂਜਾ ਵਿਆਹ ਕਿੱਦਾਂ ਕਰਾ ਲਾਂ? ਨਹੀਂ ਨਹੀਂ ਗੁੱਡੀ, ਮੈਂ ਨਾ ਨਵਾਂ ਆਇਆ ਇਸ ਸ਼ਹਿਰ 'ਚ, ਤੇ ਨਾ ਸੋਨੂ ਨਾਲ, ਇਹਦਾ ਨਾਮ ਸੋਨੂ, ਜਿਹੜਾ ਨਾਲ ਬੋਲਦਾ ਨਾ, ਮੈਂ ਬੱਬਲ ਹਾਂ। ਮੈਂ ਨਾ ਇੱਥੇ ਬਾਜ਼ਾਰ 'ਚ ਸਮਾਨ ਖਰੀਦਣ ਆਇਆ, ਆਪਣੇ ਮਰੇਨਬਾ ਬਾਜ਼ਾਰ ਆ। ਮੈਂ ਕਿਹਾ ਚੱਲ ਤੇਰੇ ਤੋਂ ਸਲਾਹ ਲੈ ਲਾ ਥੋੜ੍ਹੀ ਜੀ। ਮੈਨੂੰ ਸੀਗਾ ਕਿ ਲਕਸ਼ਮੀ ਖੁਦ ਹੀ ਚੱਲ ਕੇ ਆ ਗਈ, ਜਿੱਦਾਂ ਰੇ ਜੋਬ ਤੇਰੀ ਆ, ਮੇਰੀ ਨੂੰ ਵੀ ਮਿਲ ਜੇ ਤਾਂ ਮਜ਼ਾ ਆ ਜਾਂਦਾ, ਹੈ ਨਾ? ਮਿਲ ਜੂਗੀ? ਅੱਛਾ, ਇੱਦਾਂ ਬੋਲਣ ਨਾਲ ਮਿਲ ਜਾਂਦੀ ਆ?
1: ਦੇਖੋ
0: ਸ਼ਰਨ ਜੀ, ਕੰਮ ਵੀ ਕਰਨਾ ਜ਼ਰੂਰੀ ਆ। ਅੱਜ ਤਾਂ ਮੁੰਡੇ ਨੇ ਲਿਫਟ ਦੇ ਦਿੱਤੀ ਮੈਨੂੰ, ਕੱਲ ਮੈਂ ਕਿੱਦਾਂ ਆਊਂਗਾ? ਪੈਸੇ ਵੀ ਤਾਂ ਚਾਹੀਦੇ ਆ ਕਿ ਨਹੀਂ? ਥੈਂਕ ਯੂ ਸਲਾਹ ਦੇਣ ਲਈ ਸ਼ਰਨ ਜੀ, ਇਹ ਸਲਾਹ ਤੁਸੀਂ ਆਪਣੇ ਤੇ ਅਪਣਾਓ, ਹੈ ਨਾ? ਤੇ ਗਾਣਾ ਦੱਸੋ। ਆਹੀ ਦੇਖ ਲਓ, ਸ਼ਰਨ ਜੀ ਸੋਹਣੀਆਂ ਸੋਹਣੀਆਂ ਸਲਾਹਾਂ ਦਿੰਦੇ ਆ, ਇਹ ਕੋਈ ਗੱਲ ਹੋਈ? ਹਾਂ ਚਲੋ ਕੋਈ ਨਾ, ਗਾਣਾ ਦੱਸੋ, ਗਾਣਾ ਸੁਣਦੇ ਆ, ਮੱਚ ਨੱਚੀਏ ਥੋੜਾ ਜਿਹਾ, ਢਿੰਗਾ ਨਾ ਕਰਕੇ
1: ਜੀ।
0: ਗਾਣਾ ਟਾਈਮ ਦਾ ਗਾਣਾ ਗਾਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਨਾ ਟਾਈਮ ਬੜਾ ਘੱਟ ਹੈ। ਚੱਕ ਦੋ ਆਪਾਂ, ਚਲੋ ਚਲੀਏ ਸਕੂਟਰ ਸਟਾਰਟ ਕਰ। ਮੁੰਡਿਆ ਕਰਦਾ, ਨਹੀਂ ਨਹੀਂ ਹੋਰ ਗੱਲਾਂ ਮਾਰ ਲਓ ਨਾ, ਸਕੂਟਰ ਸਟਾਰਟ ਕਰ।

0: ਪਹੁੰਚ ਗਏ ਕਿਤੇ ਐਫਐਮ ਰੇਨਬੋ ਬਾਜ਼ਾਰ ਵਿੱਚ, ਪਹਿਲਾਂ ਕੀ ਸਮਾਨ ਲੱਗੇ?
1: ਇਹਨਾਂ ਨੂੰ ਪੁੱਛ ਲਓ ਕੀ ਵੇਚਦੇ ਨੇ।
0: ਪੁੱਛਣਾ ਪੈਂਦਾ, ਸਾਹਮਣੇ ਨਹੀਂ ਹੁੰਦਾ?
1: ਨਹੀਂ, ਪੁੱਛ ਲਓ।
0: ਹੈਲੋ, ਸਤਿ ਸ਼੍ਰੀ ਅਕਾਲ ਮੁੰਡਿਆ, ਸਤਿ ਸ਼੍ਰੀ ਅਕਾਲ। ਕੀ ਨਾਮ?
2: ਕੁਲਦੀਪ ਸਿੰਘ ਬੋਲਦਾ ਜੀ, ਲੁਧਿਆਣੇ ਤੋਂ।
0: ਕੁਲਦੀਪ ਸਿੰਘ
2: ਲੁਧਿਆਣੇ ਤੋਂ ਜੀ।
0: ਅੱਛਾ ਜੀ, ਕੁਲਦੀਪ ਨਾਮ ਹੈ ਕਿ ਲੁਧਿਆਣਾ ਨਾਮ ਹੈ?

0: ਜਿਹੜਾ ਮਰਜ਼ੀ ਰੱਖ ਲੋ।
1: ਲੁਧਿਆਣਾ ਜੀ ਕੀ ਹਾਲ ਹੈ? ਕੁਲਦੀਪ ਤੋਂ ਬੋਲਦੇ? ਕੁਲਦੀਪ ਜੀ ਕੀ ਕੰਮ ਕਰਦੇ ਵੈਸੇ?
0: ਖੇਤੀਬਾੜੀ ਕਰਦੇ ਆ ਜੀ ਅਸੀਂ।
1: ਅੱਛਾ, ਖੇਤੀਬਾੜੀ ਕਰਦੇ ਆ। ਦੇਖੋ ਆਪਣਾ ਕੁਲਦੀਪ ਜੀ, ਮੈਂ ਨਾ ਨਵਾਂ ਨਵਾਂ ਆਇਆ ਇੱਥੇ ਜਲੰਧਰ 'ਚ, ਤੇ ਤੁਹਾਡੇ ਬਾਜ਼ਾਰ ਘੁੰਮਣ ਆਇਆ ਮੈਂ। ਅੱਛਾ ਜੀ, ਹੈ ਕੀ ਬਾਤ ਹੈ। ਤੇ ਮੈਨੂੰ ਨਾ ਜਿੱਦਾਂ ਹੁਣ ਕੋਈ ਕੰਮ ਕਰਨਾ, ਮੈਂ ਸੋਚਦਾ ਹੁਣ ਖੇਤੀਬਾੜੀ ਦਾ ਹੀ ਕਰ ਲਾਂ। ਮੈਨੂੰ 5 ਮਿੰਟ 'ਚ ਕੋਰਸ ਕਰਾ ਦਿਓ ਇਹਦਾ, ਮੈਂ ਮਤਲਬ ਤਾਂ ਕਿ 5 ਮਿੰਟ 'ਚ ਸਿੱਖ ਜਾਂ ਖੇਤੀਬਾੜੀ। ਇੱਦਾਂ ਹੋ ਸਕਦਾ? ਨਹੀਂ ਹੋ ਸਕਦਾ। ਮਤਲਬ ਮੈਂ ਅੱਗੇ ਨੂੰ ਤੁਰ ਕੇ ਚੱਲ ਜਾ ਆਪਣੀ ਲੱਤਾਂ ਨਾਲ? ਅੱਛਾ, ਨਹੀਂ ਮੈਨੂੰ ਫਾਇਦਾ ਨਹੀਂ ਹੋਇਆ ਤੁਹਾਡਾ ਫਿਰ ਨਾ
0: ਖੇਤੀਬਾੜੀ ਸਿੱਖਣ ਨੂੰ ਜੀ।
1: ਅੱਛਾ, ਬੋਲੋ ਬੋਲੋ ਬੋਲੋ ਬੋਲੋ।
0: ਮੈਂ ਕਿਹਾ ਖੇਤੀਬਾੜੀ ਸਿੱਖਣ ਨੂੰ ਬਹੁਤ ਟਾਈਮ ਲੱਗਦਾ ਜੀ।
1: ਇਹ ਤਾਂ ਹੈ। ਮੈਂ ਨਾ ਐਫਐਮ ਰੇਨਬੋ ਵਾਲਿਆਂ ਨੂੰ ਕਹਿ ਦਿੰਦਾ ਸ਼ੋਅ ਵੱਡਾ ਦੇ ਦਿਆ ਕਰੋ, ਤਾਂ ਕਿ ਸਿੱਖ ਲਾਂ ਪੂਰੀ।
0: ਜ਼ਿੰਦਗੀ ਲੰਘ ਜਾਂਦੀ ਹੈ ਖੇਤੀ ਕਰਦਿਆਂ ਦੀ ਜੀ।
1: ਅੱਛਾ ਜੀ,
0: ਸਿਰੀਆਂ ਦੇ ਪੈਰ ਮੱਝਣੇ ਪੈਂਦੇ ਆ ਜੀ।
1: ਕੋਈ ਇੱਕ ਵਧੀਆ ਸਲਾਹ ਦੇ ਦਿਓ ਖੇਤੀਬਾੜੀ। ਹਾਂਜੀ ਹਾਂਜੀ, ਮੈਨੂੰ ਓਦਾਂ ਇੱਕ ਸਲਾਹ ਦੇ ਦੋ ਵਧੀਆ ਜੀ ਕੋਈ ਖੇਤੀਬਾੜੀ ਚ, ਜੋ ਕਿ ਲੋਕੀ ਨਾ ਬਹੁਤ ਗਲਤੀਆਂ ਕਰਦੇ ਤੇ ਇਹਨੂੰ ਬਹੁਤ ਸਮਝਦੇ ਕਿ ਨਹੀਂ ਖੇਤੀਬਾੜੀ ਇੱਦਾਂ, ਇਹਦੀ ਜੜ ਦੱਸ ਦੋ, ਸ਼ਕਤੀ ਦੱਸ ਦੋ, ਅਸਲ ਚ ਖੇਤੀਬਾੜੀ ਹੈ ਕੀ ਹੈ, ਤਾਂ ਕਿ ਧਿਆਨ ਚ ਰੱਖਾਂ ਅਗਲੀ ਵਾਰ। ਅੱਛਾ ਜੀ, ਇਹ ਸ਼ਕਤੀ ਦੀ ਗੱਲ ਹੋਈ ਫਿਰ। ਅੱਛਾ ਠੀਕ ਹੈ ਕੁਲਦੀਪ ਜੀ, ਮੈਂ ਧਿਆਨ ਚ ਰੱਖਾਂਗਾ। ਕੁਲਦੀਪ ਜੀ, ਸੋਹਣਾ ਜਿਹਾ ਗਾਣਾ ਫਿਰ ਲਾ ਦਈਏ ਤੁਹਾਡੇ ਲਈ। ਕਿਆ ਬਾਤ ਹੈ, ਕਿਆ ਬਾਤ ਹੈ ਕੁਲਦੀਪ ਜੀ, ਬਹੁਤ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆ ਮਾੜਾ ਸੋਨੂੰ ਨਾਲ ਗੱਲ ਕਰ ਲਓ।
2: ਕੀ ਬਕਵਾਸ ਕਰ ਰਹੇ ਸੀ ਇਹ? ਸੋਰੀ ਕੁਲਦੀਪ ਜੀ, ਐਵੇਂ ਪਾਗਲ ਹੋ ਗਏ, ਨਵੇਂ ਨਵੇਂ ਜਲੰਧਰ ਤੋਂ ਜਲੰਧਰ ਆਏ ਆ ਤੇ ਇਹਨਾਂ ਨੂੰ ਕੁਛ ਪਤਾ ਨਹੀਂ ਹੈਗਾ ਜੀ, ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਓ। ਹਾਂਜੀ ਹਾਂਜੀ, ਹਾਂ ਦੇਖੋ ਕੋਈ ਗੱਲ, ਓਕੇ ਧੰਨਵਾਦ, ਬਾਏ ਬਾਏ ਜੀ, ਬਾਏ ਬਾਏ। ਦੇਖੋ ਜੀ ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਜਲੰਧਰ ਤੁਸੀਂ ਸੁਣ ਰਹੇ ਹੋ, ਅਤੇ ਮੈਂ ਇਹਨਾਂ ਨੂੰ ਘੁਮਾ ਰਿਹਾ ਹਾਂ ਅਤੇ ਵਿਚਾਰੇ ਇਹ ਬੌਂਦਲੇ ਪਏ ਨੇ, ਕਿੱਥੇ ਪਹਿਲਾਂ ਕਿਹੜਾ ਸਮਾਨ ਖਰੀਦੇ, ਅਤੇ ਕੰਮ ਹੀ ਉੱਦਾਂ ਰਿਹਾ ਇਹਨਾਂ ਨੂੰ ਦੇਖ ਰਿਹਾ ਜਿੱਦਾਂ ਖੇਤੀਬਾੜੀ ਦਾ ਦੇਖ ਗਿਆ, ਪਹਿਲੇ ਗੌਰਮੈਂਟ ਜੋਬ ਵਾਲੀ ਮਿਲ ਦੇ ਗਈ ਹੈ, ਅਤੇ ਮਤਲਬ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਜਲੰਧਰ 'ਚ ਵੀ ਕੁਛ ਬਣਨਾ ਨਹੀਂ ਆ, ਪਰ ਫਿਰ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ। ਉਹ ਤੋਂ ਪਹਿਲਾਂ ਆਪਾਂ ਸੋਹਣਾ ਜਿਹਾ ਅਗਰ ਗਾਣਾ ਚਲਾ ਦਈਏ ਨਾ ਤਾਂ ਮਜ਼ਾ ਆਜੂਗਾ। ਲਓ ਜੀ ਸੁਣੋ ਤੁਸੀਂ ਗਾਣਾ।
3: ਏ ਵੋਲਿਊਮ ਕਮ ਕਰ ਪਾਪਾ ਜਬ ਜਾਏਗਾ।
4: ਓ ਬਾਈ ਫੂ ਫੁਗੜੀ ਫੂ, ਯੂ ਲਾਈਕ ਮੀ ਐਂਡ ਆਈ ਲਾਈਕ ਯੂ ਟੂ। ਓ ਬਾਈ ਫੂ ਫੁਗੜੀ ਫੂ, ਯੂ ਲਾਈਕ ਮੀ ਐਂਡ ਆਈ ਲਾਈਕ ਯੂ ਟੂ। ਓ ਬਾਈ ਫੂ ਫੁਗੜੀ ਫੂ, ਯੂ ਲਾਈਕ

0: ਮੇਰੀ ਭੈਣ ਦੀ ਬਜਾਤੀ ਸਕੂਟਰ ਕੀ ਹੈ?
1: ਇੱਕ ਤਾਂ ਤੁਹਾਨੂੰ ਮੈਂ ਲੈ ਕੇ ਚੱਲਦਾ ਪਿਆ, ਇੱਕ ਤਾਂ ਤੁਸੀਂ ਇੱਦਾਂ ਬੋਲਦੇ ਪਏ, ਇੱਕ ਤਾਂ ਤੁਹਾਡੇ ਕੋਈ ਮਤਲਬ ਦੀ ਚੀਜ਼ ਹੀ ਨਹੀਂ ਆ ਰਹੀ। ਦੱਸੋ ਕੀ ਕੀਤਾ ਜਾਵੇ?
0: ਤੂੰ ਚੱਲਦਾ ਰਿਹਾ, ਦੇਖਦੇ ਹਾਂ।
1: ਦੇਖੋ ਜੀ, ਇੱਕ ਤਾਂ ਤੁਹਾਡੀ ਮਦਦ ਕਰਦਾ ਪਿਆ, ਉੱਤੋਂ ਤੁਸੀਂ ਇੱਦਾਂ ਪਿਆਰ ਨਾਲ ਬੋਲਦੇ ਪਏ, ਇੰਨੀ ਪਿਆਰ ਨਾਲ।
0: ਅੱਛਾ, ਤੁਹਾਡੇ ਇੱਥੇ ਪਿਆਰ ਨਾਲ ਬੋਲਣਾ ਕਹਿੰਦੇ?
1: ਨਹੀਂ ਨਹੀਂ ਤੁਸੀਂ ਇੰਨੇ ਸਿਆਣੇ ਨਹੀਂ ਹੈਗੇ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਹਿ ਰਿਹਾ। ਆਹ ਸਾਡੇ ਇੱਕ ਸਰੋਤੇ ਆ ਨਾਲ। ਹੈਲੋ,
2: ਐਟਮ ਰੇਨਬੋ ਸੇ ਪਿਆਰ ਕਿਤਨਾ ਜੇ ਹਮ ਨਹੀਂ ਜਾਣਤੇ,
1: ਅੱਛਾ ਜੀ,
2: ਜੀ ਨਹੀਂ ਸਕਤੇ ਐਟਮ ਰੇਨਬੋ ਕੇ ਬਿਨਾ।
1: ਅੱਛਾ ਜੀ, ਤੁਸੀਂ ਜੀ ਨਹੀਂ ਸਕਦੇ।
2: ਸਤਿ ਜੀ ਪਿਆਰ ਪਰ ਸਤਿ ਸ਼੍ਰੀ ਅਕਾਲ।
1: ਚਲੋ ਮੈਂ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ?
2: ਸ਼ਮੀ ਬੂਟੇਲਾ, ਮੇਫਰਪੋਰ ਜਲੰਧਰ, ਰਾਮਾਮੜੀ ਦੇ ਲੱਗੇ।
1: ਅੱਛਾ ਜੀ, ਪਹਿਲੇ ਦੱਸੋ ਤੁਸੀਂ ਜੀ ਨਹੀਂ ਸਕਦੇ ਐਫ ਐਮ ਰੇਨਬੋ ਬਿਨਾ, ਤੇ ਇੱਕ ਪਾਸੇ ਸਾਹਮਣੇ ਰੋਟੀ ਹੋਵੇ ਤੇ ਇੱਕ ਪਾਸੇ ਰੇਡੀਓ ਹੋਵੇ, ਕੀ ਚੁਣੋਗੇ ਪਹਿਲਾਂ?
2: ਨਹੀਂ, ਦੋਨੇ ਯੂਜ਼ ਕਰੀਦੇ ਜੀ।
1: ਰੇਡੀਓ ਖਾਓਗੇ ਕਿ ਰੋਟੀ ਖਾਓਗੇ ਪਹਿਲਾਂ?
2: ਰੋਟੀ ਵੀ ਖਾਈ ਦੀ ਆ, ਪ੍ਰੋਗਰਾਮ ਵੀ ਸੁਣੀ ਦੇ ਆ।
1: ਅੱਛਾ ਜੀ, ਇਹ ਗੱਲ ਵਧੀਆ, ਇਹ ਗੱਲ
2: ਦਿਲ ਕਰੇ ਮੈਂ
1: ਸ਼ਮੀ ਜੀ, ਗੱਲ ਸਿਆਣੀ ਕਰਤੀ ਤੁਸੀਂ ਕਿ ਮੂੰਹ ਨਾਲ ਰੋਟੀ ਖਾਓਗੇ, ਕੰਨ ਨਾਲ ਮੈਂ ਰੇਡੀਓ ਸੁਣੂੰਗਾ, ਹੈ ਨਾ ਜੀ?
2: ਹਾਂਜੀ,
1: ਕਲੀਅਰ ਕਰਤੀ, ਨਹੀਂ ਤਾਂ ਮੈਂ ਕਹਿਣ ਲੱਗਿਆ ਸੀ ਰੇਡੀਓ ਖਾਓਗੇ ਕਿ ਪਹਿਲਾਂ ਕਿ ਰੋਟੀ ਖਾਓਗੇ। ਹਾਂਜੀ ਸ਼ਮੀ ਜੀ, ਕੀ ਕੰਮ ਕਰਦੇ ਆ ਸਾਡੇ? ਇਹਨਾਂ ਨੂੰ ਦੱਸੋ, ਬੱਬਲ ਜੀ ਨੂੰ, ਇਹਨਾਂ ਨੇ ਨਾ ਸ਼ੋਪਿੰਗ ਕਰ ਰਿਹਾ ਐਫ ਐਮ ਰੇਨਬੋ ਬਾਜ਼ਾਰ ਵਿੱਚ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮੁੰਡਾ, ਕੀ ਹਾਲ ਹੈ?
2: ਤੁਹਾਡਾ ਹੀ ਖਿਆਲ ਹੈ ਜੀ।
0: ਮੇਰਾ ਖਿਆਲ?
2: ਹਾਂਜੀ ਹਾਂਜੀ,
0: 2 ਘੰਟੇ ਹੋ ਗਏ ਬਾਹਰ ਨੂੰ, ਮੇਰੀ ਵੋਟੀ ਨੂੰ ਮੇਰਾ ਖਿਆਲ ਨਹੀਂ ਆਇਆ, ਇੱਕ ਫੋਨ ਤੱਕ ਨਹੀਂ ਆਇਆ, ਤੇ ਤੁਹਾਨੂੰ ਮੇਰਾ ਖਿਆਲ ਆ ਗਿਆ। ਮੇਰਾ ਨਾ ਅੱਜ ਉਹ ਖਾਣ ਨੂੰ ਦਿਲ ਕਰਦਾ ਪਿਆ, ਕੀ ਕਹਿੰਦੇ ਪਕੌੜੇ ਵਾਲੀ ਕੜੀ, ਉਹਦਾ ਮਸਾਲਾ ਕਿੱਦਾਂ ਬਣਦਾ ਪਤਾ ਕੁਛ? ਨਹੀਂ, ਕੜੀ ਦਾ ਸਵਾਦ ਹੁੰਦੀ ਆ, ਤੁਸੀਂ ਕਿਹਾ ਨਾ ਮਸਾਲਾ ਬਣਾ ਲੈਂਦੇ ਹੋ, ਤਾਂ ਕਰਕੇ ਕਿਹਾ। ਕੀ ਪੁੱਛੀ ਜਾਂਦੇ, ਚਾਹੀਦਾ ਸਵਾਲ ਪੁੱਛੋ ਬੰਦਿਆਂ ਨੂੰ, ਵਿਚਾਰਿਆਂ ਨੂੰ, ਕੀ ਕਰਦੇ ਪਏ ਆ? ਮਿਸਤਰੀ ਕਿਹਾ ਉਹਨਾਂ ਨੇ, ਮਸਾਲਾ ਪੀ ਉਹ ਵਾਲਾ ਸੀਮਿੰਟ ਲਾ। ਅੱਛਾ ਅੱਛਾ, ਸ਼ਮੀ ਸੋਰੀ ਸੋਰੀ ਸੋਰੀ ਜੀ। ਅੱਛਾ ਜੀ, ਮੇਰੇ ਘਰ ਦੀ ਇੱਕ ਕੰਧ ਨਾ ਵਿਚਾਰੀ ਉਹ ਇੱਟਾਂ ਨਾਲ ਅੱਧੀ ਹੋਈ ਆ, ਪੁਰਾਣੀ ਜਿਹੜੀ ਲਾਉਂਦੇ ਹੁੰਦੇ ਸੀ ਨਾ ਮਿੱਟੀਆਂ, ਉਹਦੇ ਨਾਲ ਬਣੀ ਹੋਈ ਆ। ਹਾਂਜੀ ਹਾਂਜੀ, ਉਹੀ ਜੀ ਉਹੀ, ਸਮੈਲ ਤਾਂ ਨ਀ ਮਾਰਦੀ ਪਰ ਉਦਾਂ ਦਾ ਖੁਸ਼ਬੂ ਸੋਹਣੀ ਆਉਂਦੀ ਉਹਦਾ, ਪਾਣੀ ਉਹਦੇ ਉੱਪਰ ਪੈ ਜੇ। ਹਾਂਜੀ, ਤੇ ਕਹਿਣ ਦਾ ਭਾਵ ਉਹਨੂੰ ਏਦਾਂ ਹੀ ਰੱਖੀਏ ਕਿ ਮਤਲਬ ਕੀ ਕਰੀਏ?
2: ਨਹੀਂ ਦੇਖੋ ਸਾਹਿਬ, ਪਹਿਲਾਂ ਬਾਲੇ ਹੁੰਦੇ ਸੀ ਤੇ ਕਮਰੇ ਵੀ ਠੰਡੇ ਹੁੰਦੇ ਸੀ।
0: ਹਾਂਜੀ ਹਾਂਜੀ, ਕਮਰਾ ਠੰਡਾ?
2: ਹਾਂਜੀ, ਕਮਰੇ ਠੰਡੇ ਹੁੰਦੇ ਸੀ।
0: ਹਾਂਜੀ, ਪਰ ਕੋਠਾ ਨਹੀਂ ਠੰਡਾ ਸਾਡਾ, ਧੁੱਪ ਬਹੁਤ ਆ ਨਾ।
2: ਧੁੱਪ ਹੁੰਦਾ ਹੈਗੀ, ਕੰਮ ਧੁੱਪੇ ਕਰੀ ਜਾ।
0: ਅੱਛਾ ਜੀ, ਨਿੰਬੂ ਪਾਣੀ
1: ਏਦਾਂ ਕਰੋ ਸ਼ਮੀ ਜੀ, ਨਾ ਥੋੜੇ ਲੱਗਦਾ ਗਲਤ ਉਹ ਚੋ ਆ ਗਏ ਦੇਸ਼ ਚੋਂ, ਇਹਨਾਂ ਨੂੰ ਅਕਲ ਕਿਸੇ ਨੇ ਸਿਖਾਈ ਨੀ ਹੈਗੀ ਕੀ ਬੋਲਦੇ ਪਏ ਨੇ। ਅੱਛਾ ਪਹੋ ਸ਼ਮੀ ਨਾਲ ਗੱਲ ਕਰੋ,
2: ਕੰਮ ਤੇ ਜਾਂਦਾ ਸਾਈਕਲ ਤੇ ਜਾਂਦਾ ਮੈਂ ਤਾਂ।
0: ਅੱਛਾ ਜੀ ਸ਼ਮੀ ਜੀ, ਸ਼ਮੀ ਜੀ ਵਧੀਆ, ਮਿਹਨਤੀ ਬੰਦੇ ਲੱਗਦੇ ਹੋ ਤੁਸੀਂ, ਏਦਾਂ ਕੰਮ ਕਰਦੇ ਰਹੋ, ਹਨਾ ਜੀ, ਤਰੱਕੀਆਂ ਦੇਵੇ ਤੁਹਾਨੂੰ ਰੱਬ ਬਹੁਤ ਬਹੁਤ। ਤੇ ਗਾਣਾ ਦੱਸੋ, ਕਿਹੜੇ ਸਿੰਗਰ ਦਾ ਸੁਣਨਾ ਚਾਹੋਗੇ?
2: ਗਾਣਾ ਸੁਣਨਾ ਜੀ ਆਪਣੇ ਕੰਟਰੀ ਦਾ ਕੋਈ ਵੀ ਗੀਤ
0: ਲਾ ਦੇ। ਆਏ ਲਾਨਾ ਲਾਨਾ ਸ਼ਮੀ ਲਾਨਾ, ਥੈਂਕ ਯੂ ਸੋ ਮਚ ਬੇਟਾ,
2: ਸ਼ੁਕਰੀਆ,
0: ਬਾਏ ਬਾਏ ਜੀ, ਬਾਏ ਬਾਏ। ਲੋ ਜੀ, ਕੰਟਕਲੇਰ ਦੀ ਆਵਾਜ਼ ਚ ਸੋਹਣਾ ਜਿਹਾ ਗਾਣਾ ਤੇਰਾ ਸੁਣਦੇ ਆ ਯਾਰ।

0: ਹੱਸ ਰਹੇ ਹੋ ਕਿ ਰੋ ਰਹੇ ਹੋ, ਕੀ ਚੱਕਰ ਪੈ ਗਿਆ ਤੁਹਾਡਾ? ਅਰੇ ਕਿਹਾ ਜੀ, ਛਣਕਣ ਪੰਗਾ ਤੇ ਰੰਗ ਬਿਰੰਗੇ, ਰੰਗ ਬਿਰੰਗੇ ਤੋਂ ਆਇਆ ਸਾਹਮਣੇ ਇੱਕ ਤਾਂ ਨਾ ਅੱਜ ਮੈਨੂੰ ਚੁੰਨੀਆਂ ਦੀ ਦੁਕਾਨ ਦਿਖ ਰਹੀ ਹੈ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਨਾਮ ਬੇਟੇ ਤੁਹਾਡਾ?
1: ਸੰਨੀ ਭਗਤ ਬੋਲ ਰਿਹਾ ਜੀ, ਪਾਰਕ ਕੈਂਪ ਜਲੰਧਰ ਤੋਂ ਜੀ।
0: ਜਲੰਧਰ ਤੋਂ ਆ?
1: ਹਾਂਜੀ ਹਾਂਜੀ ਸਰ ਜੀ।
0: ਤੁਹਾਡਾ ਕੰਮ ਕਾਹਦਾ, ਚੁੰਨੀਆਂ ਦਾ?
1: ਨਹੀਂ ਨਹੀਂ ਸਰ ਜੀ, ਸਾਡਾ ਕੰਮ ਹੈਗਾ ਚਿੜੀ ਛਿੱਕੇ ਬਣਾਈ ਦੇ ਜੀ।
0: ਚਿੜੀ ਛੱਕੇ?
1: ਹਾਂਜੀ ਹਾਂਜੀ ਸਰ ਜੀ।
0: ਅੱਛਾ ਜੀ, ਚਿੜੀ ਛੱਕੇ, ਓਕੇ। ਇੱਕ ਪੈਕ ਕਰ ਦੇ ਬੇਟਾ, ਮੈਂ ਵੀ ਘਰੇ ਲੈ ਜੂ, ਬੱਚੇ ਖੇਡ ਲੂਗੇ, ਨਹੀਂ ਤਾਂ ਮੈਂ ਤੇ ਤੇਰੀ ਭਰਜਾਈ ਖੇਡ ਲਾਂਗੇ।
1: ਸਰ ਜੀ ਇੱਕ ਨਹੀਂ ਦੋ ਪੈਕ ਕਰ ਛੜੇ ਤੁਹਾਡੇ ਵਾਸਤੇ।
0: ਅੱਛਾ ਜੀ, ਦੋ ਕਿਉਂ?
1: ਹਾਂਜੀ ਹਾਂਜੀ,
0: ਦੋ ਵੈਸੇ ਵੀ ਦੋ ਹੀ ਕਰਨੇ ਸੀ ਪੈਕ, ਇੱਕ ਬੰਦਾ ਕੰਧਾਂ ਨਾਲ ਥੋੜੀ ਖੇਲੂਗਾ ਬੇਟੇ।
1: ਹਾਂਜੀ ਹਾਂਜੀ, ਇੱਕ ਬੱਬਲ ਜੀ ਦੇ ਵਾਸਤੇ ਵੀ ਹੈਗਾ ਹੈ।
0: ਹਾਂਜੀ ਬੱਬਲ ਹੀ ਬੋਲਦਾ, ਨਾਲ ਸੋਨੂ ਆ ਮੇਰੇ, ਆ ਗੱਲ ਕਰੋ। ਹਾਂਜੀ ਬੋਲੋ ਜੀ। ਹਾਂਜੀ ਹਾਂਜੀ ਹਾਂਜੀ ਸਰ, ਹਾਂਜੀ
1: ਸੋਨੂ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ ਜੀ? ਸਨੀ ਭਗਤ ਜੀ ਬੋਲਦੇ?
1: ਹਾਂਜੀ ਹਾਂਜੀ ਸਰ ਜੀ।
0: ਹਾਂਜੀ ਜੀ, ਇਹਨਾਂ ਨੇ ਬਹੁਤਾ ਮੂੰਹ ਨਾ ਲਾਓ ਜੀ, ਬਹੁਤ ਜ਼ਿਆਦਾ ਬੌਂਗੀਆਂ ਮਾਰਦੇ ਪਏ ਨੇ, ਕੁਛ ਵੀ ਬੋਲਦੇ ਪਏ ਨੇ।
1: ਨਹੀਂ ਨਹੀਂ ਸਰ ਜੀ, ਮੂੰਹ ਤਾਂ ਘੱਟ ਵੱਧ ਹੀ ਲੱਗਦਾ ਸਰ ਜੀ।
0: ਅੱਛਾ ਜੀ, ਵੈਸੇ ਵੀ ਹਾਂਜੀ ਅਸੀਂ ਵੀ ਮਾਈਕ ਨੂੰ ਮੂੰਹ ਘੱਟ ਹੀ ਲਾਈਦਾ, ਬੜਾ ਫੂ ਦੀ ਆਵਾਜ਼ ਆਉਣ ਲੱਗਦੀ, ਨਹੀਂ ਤਾਂ।
1: ਹਾਂਜੀ ਹਾਂਜੀ, ਗਰਮੀ ਬਹੁਤ ਹੈਗੀ ਤਾਂ ਕਰਕੇ। ਹਾਂਜੀ ਹਾਂਜੀ, ਨੂੰ ਫੋਨ ਲਾਉਣ ਤੇ ਵੀ ਦਿਲ ਕਰਦਾ ਜੀ।
0: ਸਹੀ ਕਹਿ ਜੀ, ਮੈਂ ਤਾਂ ਜੀ ਆਪਣੇ ਦੋਸਤਾਂ ਤੋਂ ਨਾ ਫੂਕਾ ਵਜਵਾਉਂਦਾ ਹੁੰਦਾ ਫੋਨ ਕਰਕੇ ਕਿ ਫੂਕ ਮਾਰ, ਗਰਮੀ ਬੜੀ ਆ, ਹਵਾ ਆਵੇ। ਹਾਂਜੀ ਹਾਂਜੀ, ਤੇ ਵੈਸੇ ਵਧੀਆ ਆ, ਇੱਕ ਗੇਮ ਬੜੀ ਵਧੀਆ ਜੀ ਆ ਚਿੜੀ ਛਿੱਕਾ, ਇਹ ਕਿੱਦਾਂ ਤੁਸੀਂ ਬਣਾਉਂਦੇ ਹੋ?
1: ਹਾਂਜੀ ਹਾਂਜੀ, ਆਪਾਂ ਬਣਾਈਏ ਜੀ।
0: ਕੀ ਬਾਤ ਹੈ ਜੀ, ਇਸ ਤੋਂ ਇਲਾਵਾ ਵੀ ਕੋਈ ਹੋਰ ਗੇਮ ਦਾ ਕੁਛ ਬਣਾਉਂਦੇ ਹੋ ਤੁਸੀਂ?
1: ਨਹੀਂ ਸਰ ਜੀ, ਆਪਾਂ ਚਿੜੀ ਛਿੱਕੇ ਬਣਾਏ ਦੇ ਬਸ ਜੀ।
0: ਹਾਂਜੀ ਕਹਿ ਦਿਓ, ਉਹ ਬਦ ਅਸਲ 'ਚ ਠੀਕ ਗੱਲ ਆ, ਨਹੀਂ ਤਾਂ ਕੋਈ ਤੁਹਾਨੂੰ ਪੁੱਛਦੇ ਤਾਂ ਹੋਣੇ ਆ ਕਿ ਹੋਰ ਵੀ ਚੀਜ਼ਾਂ ਬਣਾਇਆ ਕਰੋ, ਹੈ ਨਾ, ਇੱਦਾਂ ਕਹਿੰਦੇ ਤਾਂ ਹੋ ਗਏ ਨਾ ਤੁਹਾਨੂੰ?
1: ਮਤਲਬ
0: ਸਾਡੇ ਤੋਂ ਵੀ ਕੱਲ ਇੱਕ ਬੰਦਾ ਆ ਗਿਆ ਜੀ, ਅਸੀਂ ਨਾ ਕੋਲਡ ਡਰਿੰਕ ਵੇਚ ਰਹੇ, ਉਹ ਕਹਿੰਦਾ ਜੀ ਨਾਲ ਦੇ ਤੋਂ ਮਹੱਲੇ ਵਾਲਾ ਤਾਂ ਇੰਨੇ ਰੁਪਏ ਦੀ ਵੇਚਦਾ ਪਿਆ, ਤੇ ਅਸੀਂ ਵੀ ਕਹਿਤਾ ਉਹਦੀ ਕਰਿਆਨੇ ਦੀ ਦੁਕਾਨ ਸੀ, ਜਿੱਦਾਂ 10 ਰੁਪਏ ਦਾ ਚਿਪਸ ਆਉਂਦਾ, ਆਪਾਂ ਕਹਿ ਉਹ ਵੀ 9 ਦਾ ਵੇਚਦਾ, ਤੂੰ ਕੋ 10 ਦਾ ਵੇਚਦਾ। ਹੋਰ ਕੀ ਜੀ, ਪਰ ਵਧੀਆ ਕੰਮ ਤੁਹਾਡਾ ਵਧੀਆ ਹੈ ਜੀ, ਆਪਣਾ ਸਨੀ ਭਗਤ ਜੀ। ਹਾਂ ਸਨੀ ਪੁੱਤ, ਬਹੁਤ ਕੰਮ ਵਧੀਆ, ਇੱਕ ਪੈਕ ਕਰਦੇ, ਮੈਂ ਵੀ ਘਰ ਲੈ ਕੇ ਆਈ ਭਰਜਾਈ ਨਾ ਕਰੂੰਗਾ। ਥੈਂਕ ਯੂ, ਹਾਂਜੀ ਹਾਂਜੀ, ਉਹਨੂੰ ਨੈਟ ਬਣਾਉਂਗੇ ਗੱਬੇ, ਉਹ ਦੋ ਬਾਹਾਂ ਕਰਕੇ ਖੜਾ ਹੋ ਜਾਊਗਾ ਨਾ ਉਹ ਭਲਾ। ਹਾਂਜੀ ਹਾਂਜੀ ਜੀ, ਹੋਰ ਕੀ, ਬਾਨੂੰ ਬਾਇਆ ਮਜ਼ਾ ਆਉਂਦਾ, ਪਤਾ ਕੀ ਹੁੰਦਾ ਆ, ਉਹ ਮੇਰੀ ਵਾਰ ਨਾ ਪਿੱਠ ਕਰ ਲੈਂਦਾ, ਮੈਂ ਕਿਹਾ ਕਿਉਂ ਕਰਦਾ ਪਿੱਠ, ਕਹਿੰਦਾ ਤੁਸੀਂ ਮੂੰਹ ਤੇ ਟਕਾ ਕੇ ਮਾਰਦੇ ਸਮੈਸ਼। ਹਾਂਜੀ ਹਾਂਜੀ, ਬਸ ਚਲੋ ਵਧੀਆ ਲੱਗਾ ਸਨੀ ਜੀ ਤੁਹਾਡੇ ਨਾਲ ਗੱਲਬਾਤ,
1: ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹਰ ਵਾਰ ਤਰ੍ਹਾਂ।
0: ਥੈਂਕ ਯੂ ਜੀ ਸਨੀ ਜੀ, ਬਹੁਤ ਬਹੁਤ, ਤੁਹਾਡੇ ਵਰਗੇ ਸਰੋਤੇ ਆ ਜਾਣ ਤਾਂ ਮਨ ਵੀ ਖੁਸ਼ ਹੋ ਜਾਂਦਾ ਸਾਡਾ ਜੀ।
1: ਬਸ ਸਰ ਜੀ, ਇੱਦਾਂ ਦੇ ਟੋਪਿਕ ਵਧੀਆ ਵਧੀਆ ਲੈ ਕੇ ਆਇਆ ਕਰੋ ਸਰ ਜੀ।
0: ਜ਼ਰੂਰ ਜ਼ਰੂਰ ਸਨੀ ਜੀ, ਆਪਾਂ ਤਾਂ ਤੁਹਾਨੂੰ ਬੋਰ ਨਹੀਂ ਹੋਣ ਦਊਂਗੇ, ਇਹ ਤਾਂ ਵਾਅਦਾ ਸਾਡਾ ਜੀ।
1: ਹਾਂਜੀ ਹਾਂਜੀ
0: ਹਾਂਜੀ ਸਨੀ ਜੀ, ਗਾਣਾ ਕਿਹੜਾ ਸੁਣੋਗੇ ਫਿਰ?
1: ਗਾਣਾ ਸਰ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਸੁਣਾ ਦਿਓ।
0: ਮੈਂ ਜੀ ਜ਼ਰੂਰ ਸੁਣਾਵਾਂਗਾ ਸਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ।
1: ਸ਼ੁਕਰੀਆ ਸਰ,
0: ਥੈਂਕ ਯੂ ਜੀ, ਬਾਏ ਬਾਏ। ਓ ਲਓ ਜੀ, ਬਹੁਤ ਸੋਹਣਾ ਆ ਗਾਣਾ, ਅਸੀਂ ਤਾਂ ਪੇਸ਼ ਕਰਾਂਗੇ, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਅਤੇ ਕਹਿੰਦੇ ਨਾ ਦੋਸਤੋ ਕਿ ਜਦੋਂ ਗਰਮੀਆਂ ਵਿੱਚੋਂ ਤੋਂ ਮੀਂਹ ਪੈਂਦਾ ਹੁੰਦਾ ਨਾ, ਜਿਵੇਂ ਕਿ ਹੁਣੀ ਪੈ ਰਿਹਾ ਮੀਂਹ, ਤਾਂ ਮਜ਼ਾ ਹੀ ਆ ਜਾਂਦਾ ਹੁੰਦਾ ਨਾ ਯਾਰ। ਅਸੀਂ ਕਹਿੰਦੇ ਹੁੰਦੇ ਨੇ ਕਿ ਹਮੇਸ਼ਾ ਗਰਮੀਆਂ 'ਚ ਇੱਦਾਂ ਦਾ ਮੌਸਮ ਰਹੇ, ਪਰ ਜੇ ਮੌਸਮ ਹੀ ਇੱਦਾਂ ਰਿਹਾ ਤਾਂ ਗਰਮੀਆਂ ਕਿੱਦਾਂ ਦੀ ਹੋਈਆਂ ਵੇ, ਹੈ ਨਾ ਜੀ? ਕਿਉਂ ਜੀ, ਮੀਂਹ ਪੈ ਰਿਹਾ, ਨਹਾਲੋ ਨਾਲਿਆ। ਓਕੇ ਚਲੋ ਜੀ, ਗਾਣਾ ਸੁਣੋ ਫਿਰ ਵਧੀਆ ਜਾ।

0: हां जी हां जी हो ਤੁਸੀਂ ਸੁਣ ਰਹੇ ਹੋ ਬੱਚਿਓ ਐਫ ਐਮ ਰੇਨਬੋ ਜਲੰਧਰ। ਵੈਸੇ ਤੁਸੀਂ ਕਹੋਗੇ ਬੱਚਿਓ ਕਿ ਸਕਣਾ ਕਹਿ ਰਹੇ ਹੋ ਜੀ, 70 ਤੋਂ 5 ਸਾਲ ਘੱਟ ਮੇਰੀ ਉਮਰ ਆ 65 ਸਾਲ। ਹੱਸਣ ਵਾਲੀ ਕਿਹੜੀ ਗੱਲ ਸੀ, 65 ਹੀ ਬੋਲਿਆ, ਉਹ 65 ਤਾਂ ਨਹੀਂ ਬੋਲਿਆ। ਕਿਉਂ ਕਰਦੇ ਹੋ, ਮਖੌਲ ਬੰਦ ਕਰੋ, ਹਾਸਾ ਬੰਦ। ਗੁੱਡ ਲੋਕੋ ਜੀ, ਕੀ ਕਹਿੰਦੇ ਪ੍ਰੋਗਰਾਮ ਚੱਲ ਰਿਹਾ ਲੋ ਜਲੰਧਰ, ਤੇ ਮੇਰੇ ਨਾਲ ਆ ਸੋਨੂੰ।
1: ਹਾਂਜੀ ਬੋਲੋ ਜੀ।
0: ਨਹੀਂ ਤੇਰੀ ਇੰਟਰੋਡਕਸ਼ਨ ਦੇ ਰਿਹਾ ਮਾਮਾ।
1: ਨਮਸਕਾਰ ਜੀ ਸਰੋਤਿਆਂ ਨੂੰ।
0: ਰਹਿਣ ਦੇ, ਇੰਨਾ ਸੀਰੀਅਸ ਹੋਣਾ ਤੂੰ ਨਾ, ਕਿਤੇ ਉਹ ਪਾਰਕ 'ਚ ਮੈਡੀਟੇਸ਼ਨ ਕਰਿਆ ਕਰ।
1: ਉਹਦੇ ਨਾਲ ਕੀ ਹੋਊਗਾ?
0: ਕੁਝ ਨਹੀਂ ਹੋਊਗਾ, ਤੂੰ ਇੱਦਾਂ ਹੀ ਰਹੂੰਗਾ। ਚੱਕੋ ਜੀ ਇੱਕ ਆ ਗਈ ਦੁਕਾਨ ਸਾਡੇ ਕੋਲ। ਹੈਲੋ
2: ਹੈਲੋ,
0: ਹਾਂਜੀ ਨਮਸਕਾਰ ਜੀ।
2: ਨਮਸਕਾਰ ਸਰ।
0: ਹਾਂਜੀ ਨਮਸਕਾਰ ਜੀ, ਤੀਜੀ ਚੌਥੀ ਵਾਰ ਵੀ ਕਹੋ, ਤਿੰਨ ਵਾਰ ਹੋ ਗਿਆ।
2: ਨਮਸਕਾਰ ਸਰ।
0: ਹਾਂਜੀ ਗੁੱਡ ਆ। ਪਤਾ ਕਿਉਂ ਚਾਰ ਵਾਰ ਹੋ ਗਿਆ? ਇੱਕ ਵਾਰ ਮੈਂ ਬੋਲਿਆ, ਫਿਰ ਤੁਸੀਂ ਬੋਲਿਆ, ਫਿਰ ਮੈਂ ਬੋਲਿਆ, ਤਾਂ ਚੌਥੀ ਵਾਰ ਤੁਹਾਡੇ ਤੋਂ ਬੁਲਵਾਇਆ ਜੀ। ਹਾਂਜੀ ਕੀ ਨਾਮ ਸਰ ਤੁਹਾਡਾ?
2: ਰਵਿੰਦਰ ਕੁਮਾਰ ਬੋਲ ਰਿਹਾ ਸਰ, ਗੁਰਾਇਆ ਤੋਂ।
0: ਅੱਛਾ ਜੀ, ਗੁਰਾਇਆ ਚੋਂ, ਠੀਕ ਆ ਜੀ। ਫਗਵਾੜੇ ਦੇ ਨਾਲ ਹੀ ਲੈਂਦੇ ਤੁਸੀਂ, ਹੈਨਾ ਜੀ?
2: ਹਾਂਜੀ ਹਾਂਜੀ।
0: ਹਾਂਜੀ ਮੀਂਹ ਪੈ ਰਿਹਾ ਤੁਹਾਡੇ ਉੱਥੇ? ਲੁਧਿਆਣੇ ਵਾਲਿਆਂ ਨੇ ਹਵਾ ਜ਼ਿਆਦਾ ਇੱਧਰ ਮਾਰਤੀ ਤੇ ਅੰਮ੍ਰਿਤਸਰ ਵੱਲ ਨੂੰ ਚੱਲ ਗਿਆ ਮੀਂਹ।
2: ਹਾਂਜੀ ਲੁਧਿਆਣੇ ਪੈ ਰਿਹਾ ਸੀਗਾ ਪਹਿਲਾਂ, ਲੁਧਿਆਣੇ ਤੋਂ ਗ੍ਰਹਿ ਛੱਡ ਕੇ ਫਿਰ ਜਲੰਧਰ ਵੱਲ ਨੂੰ ਹੋ ਗਿਆ ਹੁਣ।
0: ਅੱਛਾ ਜੀ, ਫਗਵਾੜਾ ਤੇ ਫਲੋਰ, ਅਸਲ ਫਲੋਰ ਦਾ ਪਿੱਛੇ ਰਹਿ ਗਿਆ, ਫਗਵਾੜਾ ਰਿਹਾ ਤਾਂ ਨਾ ਵਿਚਾਰਿਆਂ ਨੇ।
2: ਹਾਂਜੀ
0: ਕੋਈ ਗੱਲ ਨਹੀਂ। ਕੀ ਕਹਿੰਦੇ, ਕੀ ਕੰਮ ਕਰਦੇ ਤੁਸੀਂ ਸਰ? ਲੋਕਾਂ ਨੂੰ ਜੈਂਟਲਮੈਨ ਤੇ ਲੇਡੀਜ਼ ਨੂੰ ਲੇਡੀਜ਼ ਵੂਮੈਨ
2: ਕਰਦੇ ਨੀ, ਜੈਂਟਲਮੈਨ ਦਾ।
0: ਅੱਛਾ ਜੀ ਤੁਸੀਂ ਦਰਜੀ ਹੋ
2: ਜੀ?
1: ਨਹੀਂ ਹੋਰ ਕੀ ਏ, ਕੀ ਅਸਲ ਇੱਥੇ ਮਸ਼ੀਨ ਦੇ ਉੱਪਰ ਨੱਚਦੇ ਪਏ ਆ, ਸਲਾਈ ਚਲਾ ਰਹੇ ਤੁਹਾਡੇ ਸਾਹਮਣੇ?
0: ਅੱਛਾ ਅੱਛਾ ਅੱਛਾ, ਇਹਨੂੰ ਇੱਦਾਂ ਕਿ ਚਲਾਈ ਦੀ ਹੁੰਦੀ? ਮੈਂ ਲੱਗਾ ਜੀ ਤੁਸੀਂ ਧਾਗੇ ਨਾਲ ਨਾ ਸੂਟ ਬਿਣਦੇ ਹੋ, ਤਾਂ ਹੀ ਚਾਰ ਚਾਰ ਦਿਨ ਦਿੰਦੇ ਨੇ ਸੂਟ, ਹੈਨਾ ਜੀ? ਨਹੀਂ ਹਾਂਜੀ ਕਿਹਾ ਤਾਂ ਤੁਸੀਂ, ਲੇਡੀਜ਼ ਨੇ ਸੋਲਿਆ ਔਖਾ ਹੋ ਜਾਣਾ। ਅੱਛਾ ਤੁਸੀਂ ਸੂਈ ਨਾ ਬਿਣਦੇ ਹੋ ਸੂਟ, ਤਾਂ ਉਹਨਾਂ ਨੇ ਕਹਿਣਾ ਤੁਸੀਂ ਤਾਂ ਬਹੁਤ ਟਾਈਮ ਲਾਓਗੇ, ਤਾਂ ਹੀ ਟਾਈਮ ਲਾਉਂਦੇ ਹੋ ਜੀ। ਹਾਂਜੀ ਹਾਂਜੀ ਜੀ,
2: ਅਸੀਂ ਤਾਂ ਇੱਕ ਸਲਾਈ ਲਾ ਕੇ ਦੇ ਦੇ ਦੀ ਹੈ ਜੀ। ਚਲੋ
0: ਅੱਛਾ ਜੀ,
2: ਸਾਡੇ ਤਰਪਾਈ ਵਾਲਾ ਕੰਮ ਘੱਟ ਹੀ
0: ਆ। ਅੱਛਾ ਜੀ ਠੀਕ ਆ ਜੀ, ਤੇ ਮੈਂ ਵੀ ਨਾ ਆਪਣੀ ਘਰ ਵਾਲੀ ਲਈ ਇੱਕ ਸੂਟ ਸਵਾਣਾ ਸੀ ਨਾ, ਮੈਂ ਨਵਾਂ ਨਵਾਂ ਜਲੰਧਰ ਆਇਆ ਹਾਂ
2: ਜੀ।
0: ਤੇ ਕਿੰਨੀ ਸਵਾਈ ਲੈਂਦੇ ਹੋ ਤੁਸੀਂ?
2: ਮਾਈ ਵੈਸੇ ਜੀ 300, ਜਿਹੜਾ ਸਪੈਸ਼ਲ ਗਾਹਕ ਆਵੇ ਉਹਨਾਂ ਤੋਂ ਘੱਟ ਵੀ ਲੈ ਲਈਦੇ ਆ।
0: ਮਤਲਬ ਮੇਰੇ ਕੋਲ 50 ਰੁਪਏ ਲਓਗੇ ਸਪੈਸ਼ਲ ਗਾਹਕ ਮੈਂ? ਕੋਕੋਨਟ ਵਾਟਰ ਹਾਂਜੀ, ਮੈਂ ਨਾ ਕੀ ਕਰੂੰਗਾ, ਪਹਿਲਾਂ ਮੈਂ ਪੀ ਲੂੰਗਾ, ਉਹਦੇ ਵਿੱਚ ਪਾਣੀ ਭਰ ਕੇ ਨਾ ਮੈਂ ਤੁਹਾਨੂੰ ਜ਼ਰੂਰ ਦਊਂਗਾ। ਹਾਂਜੀ
2: ਉਹਦਾ ਵੀ ਅਸਰ ਫੇਰ ਵੀ ਆ ਜਾਣਾ ਵਿੱਚੋਂ ਜੀ।
0: ਇਹ ਤਾਂ ਹੈ ਜੀ, ਕੋਕੋਨਟ ਵਾਟਰ ਦੀ ਗੱਲ ਹੋਈ ਹੈ, ਹੈਨਾ ਜੀ? ਤਾਂ ਕਰਕੇ ਕੋਕੋਨਟ ਵਿੱਚ ਪਾਣੀ।
1: ਇੱਕ ਮਿੰਟ ਹਟੋ, ਤੁਸੀਂ ਕੀ ਬੋਲੀ ਜਾਂਦੇ ਆ? ਹੈਲੋ ਹੈਲੋ,
2: ਪਾਣੀ ਹੋ ਜਾਣਾ ਨਾ ਜੀ।
1: ਹਾਂਜੀ ਹਾਂਜੀ, ਕੋਕੋਨਟ ਪਾਣੀ ਹੋ ਜਾਣਾ ਜੀ, ਇਹਨਾਂ ਦੀ ਗੱਲਾਂ ਚ ਨਾ।

0: ਤੇ ਐਵੀਂ ਮੈਨੂੰ ਗਲਤ ਜਗ੍ਹਾ ਮੈਂ ਬੰਦਾ ਬਿਠਾ ਲਿਆ ਅੱਜ ਸਕੂਟਰ ਦੇ ਪਿੱਛੇ ਅਤੇ ਬਾਜ਼ਾਰ 'ਚ ਲਿਆਂਦਾ ਇਹਨੂੰ। ਦੇਖੋ ਜੀ ਭਲਾਈ ਦਾ ਜ਼ਮਾਨਾ ਵੀ ਕੀ ਹੈ, ਇਹਨੇ ਚੰਗ ਮੈਂ ਤੁਸੀਂ ਕਿਹਾ ਚਲੋ ਭਲਾਈ ਕਰ ਦਿੰਦਾ, ਨਵਾਂ ਨਵਾਂ ਬੰਦਾ ਆਇਆ ਹੋਇਆ ਇਹਨੂੰ ਬਾਜ਼ਾਰ ਘੁੰਮਾ ਦਿੰਦਾ, ਇਹਨੇ ਸਮਾਨ ਲੈਣਾ ਸੀ ਜਲੰਧਰ। ਓਏ ਬੋਲਦਾ ਕਿੱਦਾਂ, ਇੱਕ ਮਿੰਟ ਜੀ ਗੱਲ ਕਰਨ ਦਿਓ ਜੀ, ਤੁਸੀਂ ਕਰ ਲੈਂਦਾ ਤੁਹਾਨੂੰ ਤੁਸੀਂ ਲਾ ਲੈਂਦਾ, ਸੋਰੀ ਫੋਰ ਡਿਸਟਰਬੈਂਸ ਜੀ। ਹਾਂਜੀ ਕੀ ਨਾਮ ਦੱਸਿਆ ਸਰ ਤੁਸੀਂ?
1: ਹਾਂ ਰਵਿੰਦਰ ਕੁਮਾਰ ਸਰ।
0: ਅੱਛਾ ਰਵਿੰਦਰ ਕੁਮਾਰ ਜੀ, ਰਵਿੰਦਰ ਕੁਮਾਰ ਜੀ ਦਰਜੀ ਹੋ ਤੁਸੀਂ?
1: ਹਾਂਜੀ ਦਰਜੀ, ਰੱਬ ਦੀ ਮਰਜ਼ੀ ਹੈ ਜੀ।
0: ਦਰਜੀ ਰੱਬ ਦੀ ਮਰਜ਼ੀ, ਅੱਛਾ ਜੀ। ਇਹ ਕਿੰਨੇ ਸਾਲਾਂ 'ਚ ਸਿੱਖੀ ਇਹ ਗੱਲ?
1: 65 ਸਾਲ
0: ਹੋ ਗਏ।
1: 65 ਸਾਲ
0: ਇਹ ਗੱਲ ਚੱਕਰ ਹੈ ਨਾ, ਬਸ ਇਹਦੇ ਵਿੱਚ ਪੈਨਸ਼ਨ ਨਹੀਂ ਆਉਂਦੀ ਆਪਾਂ ਨੂੰ, ਹੈ ਨਾ?
1: ਬਿਲਕੁਲ ਜੀ,
0: ਹੋਰ ਕੀ, ਪੈਨਸ਼ਨ ਵੀ ਆਉਣੀ ਚਾਹੀਦੀ ਇਹਦੇ ਵਿੱਚ। ਵੈਸੇ ਤਾਂ ਸਾਡੇ ਬੱਚੇ ਹੀ ਸਾਡੀ ਪੈਨਸ਼ਨ ਹੁੰਦੇ, ਇੱਦਾਂ ਕਹੀਏ, ਇੱਦਾਂ ਕਹਿਣਾ ਨਹੀਂ ਚਾਹੀਦਾ ਵੈਸੇ, ਪਰ ਹਾਂ ਕਹਿ ਦਿੱਤਾ ਹੈ ਨਾ ਜੀ। ਰਵਿੰਦਰ ਜੀ ਕਿਹੜਾ ਗਾਣਾ ਸੁਣੋਗੇ ਫਿਰ ਦੱਸੋ?
1: ਗਾਣਾ ਤੁਸੀਂ ਅੱਜ ਆਪਣੀ ਮਰਜ਼ੀ ਨਾਲ ਸੁਣਾ ਦਿਓ।
0: ਠੀਕ ਹੈ ਜੀ, ਮਤਲਬ ਮੈਂ ਗਾ ਕੇ ਸੁਣਾਵਾਂ ਜਾਂ ਜਿਹੜੇ ਸਾਡੇ ਤੋਂ ਪਹਿਲੀ ਫੀਡ ਪਏ ਉਹਨਾਂ ਵਿੱਚੋਂ ਸੁਣਾਵਾਂ?
1: ਕਲਾਕਾਰ ਉਹ ਤੋਂ ਸੁਣਾ, ਜਿਹੜੇ ਤੁਸੀਂ ਸੁਣਾ ਜੇ ਉਹ ਤਾਂ ਫੇਰ ਸੋਹਣੇ ਤੇ ਸੁਹਾਗਾ
0: ਹੀ ਹੈ। ਆਏ ਕਿਆ ਬਾਤ ਹੈ, ਮੈਂ ਨਾ ਕੀ ਕਰੂੰਗਾ, ਜਿਹੜੀ ਆਵਾਜ਼ ਆਊਗੀ ਨਾ ਗਾਣੇ 'ਚੋਂ ਮੈਂ ਹੀ ਸੁਣਾਊਂਗਾ, ਤੁਸੀਂ ਕਹੋਗੇ ਬਹੁਤ ਸੁਰੀਲੀ ਆਵਾਜ਼ ਆ ਤੇਰੀ, ਹੈ ਨਾ ਜੀ? ਚਾਹੀਦਾ ਚਲੋ, ਮੈਂ ਥੈਂਕ ਯੂ ਜੀ, ਬਾਏ ਬਾਏ ਬਾਏ ਬਾਏ।
1: ਓਕੇ ਸਰ, ਓਕੇ ਥੈਂਕ ਯੂ।
0: ਓਕੇ ਜੀ, ਬਾਏ ਬਾਏ। ਲਓ ਜੀ ਮੀਕਾ ਸਿੰਘ ਜੀ ਦੀ ਆਵਾਜ਼ 'ਚ ਸੁਣੋ ਤੁਸੀਂ ਪਿਆਰਾ ਜਿਹਾ ਗਾਣਾ ਅਤੇ ਨੱਚੋ ਫਿਰ।

ਹਾਂਜੀ ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਅਤੇ ਕਹਿੰਦੇ ਦੋਸਤੋ, ਰੌਣਕਾਂ ਲਾਉਂਦੇ ਰਹਿਣਾ ਚਾਹੀਦਾ, ਕਿਉਂਕਿ ਨਾ ਜ਼ਿੰਦਗੀ 'ਚ ਨਾ ਜੋ ਮਰਜ਼ੀ ਹੋ ਜਾਵੇ, ਇਨ ਦਾ ਐਂਡ ਜਿਹੜਾ ਹਾਸਾ ਆਉਂਦਾ ਨਾ ਜਦੋਂ ਸਾਨੂੰ, ਉਦੋਂ ਜਿਹੜਾ ਮੂਡ ਠੀਕ ਹੁੰਦਾ ਨਾ, ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਬਹੁਤ ਵੱਡੀ ਗੱਲ ਬੋਲਤੀ ਹੈ, ਇਸ ਲਈ ਇਹਨੂੰ ਕਾਪੀ 'ਤੇ ਲਿਖ ਲਓ, ਕਿਉਂਕਿ ਵੱਡੀ ਗੱਲ ਹੈ ਨਾ, ਇਸ ਲਈ ਇਹਨੂੰ ਕਾਪੀ 'ਤੇ ਲਿਖ ਲਓ ਬਈ। ਅੱਛਾ ਜੀ, ਅਤੇ ਕੀ ਕਹਿੰਦੇ ਆ, ਸਾਡੇ ਨਾਲ ਇੱਕ ਸਰੋਤੇ ਜੁੜੇ ਨੇ। ਦੇਖੋ ਜੀ, ਮੇਰੀ ਥੋੜ੍ਹੀ ਤਬੀਅਤ ਖਰਾਬ ਹੋ ਗਈ ਸੀ।

0: ਤਾਂ ਕਰਕੇ ਨਾ ਹੁਣ ਮੈਂ ਥੱਕ ਗਿਆ, ਬਹਿ ਕੇ ਇਹਨਾਂ ਤੋਂ ਗੱਲਾਂ ਮਾਰਦੇ ਹਾਂ। ਹਾਂਜੀ ਮਾਰੋ ਮਾਰੋ। ਹੈਲੋ
1: ਹੈਲੋ ਬੱਬਲ ਜੀ, ਕਿੱਦਾਂ ਹਾਲ ਚਾਲ ਜੀ?
0: ਹਾਂ ਜੀ, ਬਹੁਤ ਵਧੀਆ, ਤੁਸੀਂ ਦੱਸੋ ਜੀ।
1: ਹੋਰ ਮਹਾਰਾਜ ਕਿੱਦਾਂ ਹਾਲ ਚਾਲ? ਬੜੀ ਰੌਣਕ ਲਾਈ ਅੱਜ ਤਾਂ ਤੁਸੀਂ ਜੀ।
0: ਏ ਕਿਆ ਬਾਤ ਹੈ ਜੀ, ਤੁਹਾਨੂੰ ਹਮੇਸ਼ਾ ਰੌਣਕ ਵੈਸੇ ਵਧੀਆ। ਮੈਂ ਦੇਖੋ ਜੀ, ਮਨ ਹੁੰਦਾ ਬੰਦੇ ਦਾ ਨਾ ਬਹੁਤ, ਜਿੱਦਾਂ ਤੁਹਾਡਾ ਮਨ ਬਹੁਤ ਬਹੁਤ ਬਹੁਤ ਹਸਮੁੱਕਾ, ਤਾਂ ਤੁਹਾਨੂੰ ਵਧੀਆ ਲੱਗਦੀ ਹੈ ਰੌਣਕ, ਮੈਂ ਦੇਖ ਲਿਆ। ਹਾਂਜੀ ਹਾਂਜੀ, ਟੈਨਸ਼ਨ ਵਾਲਾ ਨਾਮ ਪੁੱਛਣ ਹੀ ਲੱਗਾ ਸੀ। ਹਾਂਜੀ
1: ਪਿੰਡ ਸਮਰਾਏ ਜਿਹੜਾ ਜਿੰਦਰ ਬੋਲਦਾ, ਰਾਮ ਰਵਾਇਆ ਸ਼ਰਮਾ।
0: ਮੈਂ ਕਿਹਾ ਜੀ ਸੁਣ ਲਿਆ, ਅਸੀਂ ਤਿੰਨ ਵਾਰ ਸੁਣ ਲਿਆ ਕਿਉਂਕਿ ਤੁਸੀਂ ਤਿੰਨ ਵਾਰ ਬੋਲਿਆ।
1: ਚੌਥੀ ਵਾਰੀ ਬੋਲਣ ਦੀ ਲੋੜ ਹੀ ਨਹੀਂ ਪੈਣੀ ਜੀ।
0: ਨਹੀਂ ਜੀ ਨਹੀਂ, ਟਾਈਮ ਸਾਰਾ ਨਿਕਲ ਜੂਗਾ। ਹੋਰ ਕੀ ਜੀ, ਮੇਨ ਗੱਲ ਰਹਿ ਜੂਗੀ, ਕੀ ਕਰੀਏ ਫਿਰ।
1: ਬਿਲਕੁਲ ਬਿਲਕੁਲ।
0: ਹਾਂਜੀ ਹਾਂਜੀ, ਰਾਮ ਲਵਾਲ ਜੀ, ਕੀ ਕੰਮ ਕਰਦੇ ਹੋ?
1: ਅਸੀਂ ਤਾਂ ਜੀ ਦਵਾਈਆਂ ਵੇਚੀਆਂ, ਕੌੜੀਆਂ ਤੇ ਮਿੱਠੀਆਂ ਗੱਲਾਂ ਕਰੀ ਦੀਆਂ ਟੀਵੀ ਆਹ ਰੇਡੀਓ ਤੇ ਜੀ।
0: ਅੱਛਾ ਜੀ, ਕੌੜੀਆਂ ਦਵਾਈਆਂ ਤੇ ਮਿੱਠੀ ਗੱਲਾਂ, ਹਨਾ?
1: ਹਾਂਜੀ ਹਾਂਜੀ, ਰੇਡੀਓ ਤੇ ਕਰੀ ਦੀਆਂ ਜੀ।
0: ਅੱਛਾ ਜੀ, ਤੇ ਤੁਹਾਡੇ ਜੋ ਤੁਸੀਂ ਦਵਾਈ ਖਾਂਦੇ, ਵੈਸੇ ਤਾਂ ਨੌਬਤ ਨਾ ਆਵੇ ਇੱਦਾਂ ਦੀ, ਤੇ ਤੁਸੀਂ ਦਵਾਈ ਖਾਂਦੇ ਹੋ, ਕੌੜੀ ਅੰਦਰ ਜਾਂਦੀ ਕਿ ਮਿੱਠੀ ਹੁੰਦੀ? ਬੰਦੇ ਨੂੰ ਕਹਿ ਦੋ ਗੁੜ ਦੀ ਸਲਾਹ ਦੇ ਦੋ, ਚੀਨੀ ਥੋੜੀ ਨਾ ਅੱਜ ਕੱਲ ਆਰਟੀਫਿਸ਼ਲ ਆ ਰਹੀ ਆ, ਹਨਾ ਜੀ? ਗੁੜ ਠੀਕ ਹੈ ਨਾ ਜੀ?
1: ਓਨਾ ਹੀ ਖਾਓ, ਬੜਾ ਵੀ ਨਹੀਂ ਜ਼ਿਆਦਾ ਚੰਗਾ ਹੁੰਦਾ ਜੀ।
0: ਦੇਖੋ ਜੀ, ਮੈਂ ਤਾਂ ਇਹੀ ਕੀਤਾ ਸੀ, ਉਹ ਕੀ ਕਰਾਂ ਬੇਚਾਰਾ, ਗਲੇ 'ਚ ਗੁੜ ਹੀ ਫਸ ਗਿਆ, ਗਰਮ ਪਾਣੀ ਪੀ ਕੇ ਮੈਂ ਫੇਰ ਨੰਘਾਇਆ ਜੀ।
1: ਅੱਛਾ ਜੀ,
0: ਦਵਾਈ ਦਾ ਅਸਰ ਹੀ ਨਹੀਂ ਹੋਇਆ, ਗੁੜ ਦਾ ਅਸਰ ਹੋ ਗਿਆ ਜੀ। ਹੋਰ ਕੀ, ਗਲਾ ਮਿੱਠਾ ਹੋ ਗਿਆ। ਹੋਰ ਕੀ ਜੀ, ਤਾਂ ਕਰਕੇ ਦੁਬਾਰਾ ਦਵਾਈ ਲੈਣੀ ਪਈ ਜੀ।
1: ਠੀਕ ਹੈ ਜੀ।
0: ਹਾਂਜੀ ਹਾਂਜੀ, ਰਾਮ ਲਵਾਇਆ ਜੀ, ਮੇਰੀ ਨਾ ਰਾਈਟ ਵਾਲੀ, ਸੱਜੇ ਵਾਲੀ ਛਾਤੀ ਤੇ ਨਾ,
1: ਹਾਂਜੀ
0: ਬਿਲਕੁਲ ਲੈਫਟ ਵਾਲੀ ਸਾਈਡ ਦਰਦ ਹੋ ਰਹੀ ਹੈ, ਕੀ ਕੀਤਾ ਜਾਵੇ?
1: ਦਰਦ ਹੋ ਰਹੀ ਹੈ ਜੀ, ਇਦਾਂ ਕਰੋ, ਇਹਦੇ ਆਪਣਾ ਸੇਕ ਕਰੋ ਜੀ।
0: ਸੇਕ?
1: ਹਾਂਜੀ।
0: ਅੱਛਾ ਜੀ, ਦੇਖੋ ਜਿੱਦਾਂ ਦੀ ਮੈਂ ਗੱਲ ਕਰਦਾ ਪਿਆ ਨਾ ਅੱਜ, ਮੇਰੇ ਉਦੇ ਕਿਸੇ ਨੇ ਸੇਕ ਦੇਣਾ, ਮੈਨੂੰ ਉਹਨਾਂ ਠੀਕ ਹੋ ਜੂਗਾ।
1: ਬਿਲਕੁਲ, ਉਹ ਉਦੇ ਲਾ ਦੇਣੀ ਆ, ਸੇਕ ਲੁੱਕਣ ਦੀ ਲੋੜ ਹੀ ਨਹੀਂ ਪੈਣੀ, ਉਹ ਕਿਸੇ ਹੋਰ ਦੇ ਘਰ ਕਰ ਜਾਣਾ।
0: ਇਹ ਤਾਂ ਆਇਆ ਜੀ ਰਾਮ ਲਵਾਇਆ ਜੀ, ਇੱਕ ਮਿੰਟ ਮੈਨੂੰ ਗੱਲ ਕਰੋ ਦੋ। ਹਾਂਜੀ ਰਾਮ ਲਵਾਇਆ ਜੀ, ਨਮਸਕਾਰ ਜੀ।
1: ਹਾਂਜੀ ਨਮਸਕਾਰ।
0: ਹਾਂਜੀ ਮੈਂ ਸੋਨੂੰ ਗੱਲ ਕਰਦਾ ਜੀ, ਜੀ ਬਹੁਤ ਬਹੁਤ ਕੌੜਾ ਸਾਹਿਬ ਨਾਲ ਗੱਲ ਕਰਾਉਂਦਾ ਇੱਕ ਮਿੰਟ। ਹਾਂਜੀ ਹਾਂਜੀ ਅੰਕਲ ਜੀ, ਕੀ ਹਾਲ ਨੇ ਜੀ? ਕਮਾਲ ਤੁਸੀਂ ਵੀ ਕਰਦੇ ਹੋ, ਅਸੀਂ ਤਾਂ ਚਲੋ ਇੱਕ ਜ਼ਰੀਆ, ਪਰ ਜਿਹੜੀ ਕਮਾਲ ਤੁਸੀਂ ਕਰਦੇ ਹੋ ਨਾ ਆ ਗਏ, ਉਹ ਮਜ਼ਾ ਹੀ ਆ ਜਾਂਦਾ ਹਮੇਸ਼ਾ ਸਰ।
1: ਬਿਲਕੁਲ,
0: ਸਾਡੇ ਨਾਲ ਹਾਜ਼ਰੀ ਤਾਂ ਤੁਸੀਂ ਜ਼ਿਆਦਾ ਲਵਾ ਲੈਂਦੇ ਹੋ। ਬਹੁਤ ਸਾਰੇ ਸਰੋਤੇ ਸਾਡੇ ਕਹਿੰਦੇ ਨਾ ਕਿ ਸਾਡਾ ਫੋਨ ਨੀ ਲੱਗਦਾ, ਫੋਨ ਨੀ ਲੱਗਦਾ, ਪਰ ਇਹਨਾਂ ਨੂੰ ਮਿਹਨਤ ਦੱਸੋ ਕਿੰਨੀ ਹੁੰਦੀ ਆ ਫੋਨ ਲਗਾਉਣ ਦੇ ਵਿੱਚ, ਤੁਸੀਂ ਦੱਸ ਸਕਦੇ ਹੋ?
1: ਮਿਹਨਤ ਬਹੁਤ ਹੁੰਦੀ ਆ, ਬਹੁਤ ਕਹਿੰਦੇ ਬੰਦੇ ਜੀ ਸਾਡਾ ਲੱਗਦਾ ਨੀ, ਕਈ ਬੰਦੇ ਕਹਿੰਦੇ ਜੀ ਰੈਗੂਲਰ ਕਲੋ ਸਰੋਤੇ ਆ।
0: ਹਾਂਜੀ
1: ਇਹ ਰੈਗੂਲਰ ਨੇ ਜੀ, ਅਸੀਂ ਵੀ ਲਾਈਦਾ, ਉਹ ਵੀ ਲਾਉਂਦੇ, ਜਿਹੜਾ ਲੱਗਦਾ ਲੱਗ ਜਾਂਦਾ,
0: ਲੱਗ ਜਾਂਦਾ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਜਿਹੜੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਨਾ ਇਹ ਸਿਸਟਮ ਬਾਰੇ, ਬਸ ਉਹਨਾਂ ਦਾ ਫੋਨ ਲੱਗਣਾ ਸ਼ੁਰੂ ਹੋ ਜੂਗਾ, ਹੈਨਾ ਜੀ?
1: ਬਿਲਕੁਲ ਬਿਲਕੁਲ,
0: ਜਿੱਦਾਂ ਗ੍ਰਾਮ ਲਵਾਇਆ ਜੀ, ਸਾਡੇ ਪੱਕੇ ਇੱਥੇ ਹੈਗੇ, ਹਾਜ਼ਰੀ ਲਵਾਉਂਦੇ ਹੀ ਆ ਜੀ।
1: ਬਿਲਕੁਲ ਬਿਲਕੁਲ,
0: ਤੇ ਅਸੀਂ ਬੜਾ ਪਿਆਰ ਕਰਦੇ ਸਰ ਤੁਹਾਨੂੰ। ਥੈਂਕ ਯੂ ਜੀ ਸਰ, ਥੈਂਕ ਯੂ ਜੀ। ਬਸ ਦਵਾਈਆਂ ਕੌੜੀਆਂ ਘੱਟ ਵੇਚਿਆ ਕਰੋ ਜੀ, ਪਿਆਰ ਹੀ ਬਹੁਤ ਆ ਫਿਰ। ਓਕੇ ਜੀ, ਰਾਮ ਲਵਾਇਆ ਜੀ, ਕੋਈ ਓਕੇ ਜੀ। ਵੈਲ ਦੇਖੋ ਜੀ, ਆਪਣੇ ਰਾਮ ਲਵਾਇਆ ਜੀ ਆਏ ਸੀ, ਤੇ ਉਹਨਾਂ ਨੇ ਨਾ ਸਟਾਰਟਿੰਗ 'ਚ ਕਿਹਾ ਤਾ ਜੀ ਹਰਭਜਨ ਮਾਨ ਜੀ ਦੇ ਉਹ ਬੜੇ ਵੱਡੇ ਫੈਨ ਆ, ਤੇ ਕਿਉਂ ਨਾ ਉਹਨਾਂ ਦੀ, ਉਹਨਾਂ ਦੇ ਮਤਲਬ ਸਿੰਗਰ ਦੀ ਫੇਵਰੇਟ ਸਿੰਗਰ ਦੇ ਗਾਣਾ ਹੀ ਸੁਣਾ ਦਿੱਤਾ ਜਾਵੇ, ਕਿਉਂ ਯਾਰ ਸੁਣਾਉਣਾ ਚਾਹੀਦਾ ਜੀ, ਸੁਣੋ ਜੀ।
2: ਔਲਖ ਨਿਰੰਜਨ, ਔਲਖ ਨਿਰੰਜਨ, ਔਲਖ ਨਿਰੰਜਨ, ਔਲਖ ਨਿਰੰਜਨ।

0: ਓ ਕੀ ਗੱਲ ਹੋ ਗਿਆ ਤੁਹਾਨੂੰ ਮਿੰਟ ਮਿੰਟ ਬਾਅਦ ਸਾਹ ਕੁਝ ਅੜਿੰਦਾ ਕਿੰਨੀ ਵਾਰ ਕਵਾ ਸਕੂਟਰ ਤੇ ਸਰਵਿਸ ਕਰਾ ਕਾਲਾ ਧੂੰਆਂ ਮਾਰਦਾ ਤੇ ਮੂੰਹ ਖੋਲ ਕੇ ਨਾ ਨਸਾਂ ਲਵੋ ਤੇ ਨੱਕ ਕੀ ਖੁੱਲਾ ਨਹੀਂ ਹੁੰਦਾ ਉਹਦੇ ਵਿੱਚੋਂ ਨਹੀਂ ਜਾਂਦਾ ਏਦਾਂ ਕਰੋ ਨੱਕ ਨੂੰ ਵੀ ਬੰਦ ਕਰ ਲਓ ਤੂੰ ਮੈਨੂੰ ਮਾਰਨਾ ਚਾਹੁੰਦਾ ਨਹੀਂ ਨਹੀਂ ਨਹੀਂ ਏਦਾਂ ਤਾਂ ਕੰਨ ਦੇ ਵੀ ਉਹ ਹੈਗੇ ਛੇਦ ਹੁੰਦੇ ਆ ਜੀ ਹੈਲੋ ਜੀ ਸਰ ਉੱਤੇ ਇੱਕ ਆਇਆ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਜੀ
1: ਹੈਲੋ ਸਤਿ ਸ਼੍ਰੀ ਅਕਾਲ ਸਰ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ
1: ਬਹੁਤ ਵਧੀਆ ਜੀ
2: ਥੈਂਕ ਯੂ ਜੀ ਦੱਸਣ ਦੇ ਲਈ ਕੀ ਨਾਮ ਸਰ ਤੁਹਾਡਾ
1: ਸਰ ਜੀ ਮੈਂ ਨਿਊ ਸੰਤ ਨਗਰ ਜਲੰਧਰ ਤੋਂ ਮੌਂਟੀ ਬੋਲ ਰਿਹਾ ਜੀ
2: ਅੱਛਾ ਜੀ ਸਹੀ ਹੈ ਜੀ ਸਾਡੇ ਸਕੂਲ ਵੀ ਨਾ ਮੌਂਟੀ ਜੀ ਇਹੀ ਹੁੰਦਾ ਸੀ ਅਸੀਂ ਜਦੋਂ ਸਾਡਾ ਪੁੱਛਦੇ ਨਾ ਨਾਮ ਅਸੀਂ ਪਹਿਲਾਂ ਘਰ ਦਾ ਐਡਰੈਸ ਦੇ ਦਿੰਦੇ ਹੁੰਦੇ ਸੀਗੇ ਅਤੇ ਬਾਅਦ 'ਚੋਂ ਨਾਮ ਦੱਸ ਦਿੰਦੇ ਹੁੰਦੇ ਪਤਾ ਨਹੀਂ ਸਾਨੂੰ ਬਾਹਰ ਕੋਈ ਪੜ੍ਹ ਦਿੰਦੇ ਹੁੰਦੇ ਸੀ ਕਲਾਸ ਤੋਂ ਇਹ ਨਹੀਂ ਸਮਝ ਆਈ ਬੱਬਲ ਜੀ ਨਾਲ ਗੱਲ ਕਰ ਲੋ ਇਹੀ ਸਜ਼ਾ ਹੋ ਸਕਦੀ ਕਿਉਂਕਿ ਬੱਬਲ ਜੀ ਨਾਲ ਜਿਹੜਾ ਗੱਲ ਕਰ ਲੈਣਾ ਬਸ ਜੀ ਗੱਲਾਂ 'ਚ ਉਲਝ ਜਾਂਦਾ ਹੁੰਦਾ ਜੀ ਦੱਸਦੇ ਡੋਰ ਦਾ ਪਿੰਨਾ ਨੀ ਉਲਝ ਜਾਂਦਾ ਹੁੰਦਾ ਜੀ ਆਹ ਗੱਲ ਕਰੋ ਜੀ ਹੈਲੋ ਹੈਲੋ ਹਾਂਜੀ
1: ਹੈਲੋ ਹੈਲੋ ਨਮਸਕਾਰ ਸਰ ਜੀ
2: ਹਾਂਜੀ ਮੌਂਟੀ ਜੀ ਕੀ ਹਾਲ ਨੇ
1: ਹਾਂਜੀ ਬਹੁਤ ਵਧੀਆ ਸਰ ਜੀ
2: ਅੱਛਾ ਜੀ ਮੌਂਟੀ ਜੀ ਕੀ ਕੰਮ ਕਰਦੇ ਹੋ ਵਧੀਆ ਮੈਂ ਤਾਂ ਵਧੀਆ
1: ਸਰ ਜੀ ਆਪਣਾ ਸਰਜੀਕਲ ਦਾ ਕੰਮ ਹੈ ਜੀ
2: ਸਰਜੀਕਲ ਦਾ ਇਹਦੇ ਵਿੱਚ ਕੀ ਹੁੰਦਾ ਮੁੰਡਿਆ
1: ਹਾਂਜੀ ਹਾਂਜੀ
2: ਇਹਦੇ ਵਿੱਚ ਕੀ ਹੁੰਦਾ ਮਾੜਾ ਦੱਸੂਗਾ ਕਾਕੇ
1: ਸਰ ਜੀ ਆਉਂਦੇ ਜੇ ਨਾ ਸਰਜੀਕਲ ਦਾ ਜਿੱਦਾਂ ਡਾਕਟਰੀ ਆਪਰੇਸ਼ਨ ਦੇ ਨਾ ਔਜ਼ਾਰ ਬਣਦੇ ਆ
2: ਔਜ਼ਾਰ ਬਣਦੇ ਆ
1: ਹਾਂਜੀ ਇਹਦੇ ਨਾਲ ਆਪਰੇਸ਼ਨ ਦੇ ਕੰਮ ਆਉਂਦੇ ਆ ਜੀ ਹੈ
2: ਅੱਛਾ ਜੀ
1: ਆਪਣੇ ਬੋਡੀ ਦੇ ਪਾਰਟਸ ਦੇ ਅੰਗਾਂ ਦੇ ਆਪਰੇਸ਼ਨ ਦੇ ਕੰਮ ਆਉਂਦੇ
2: ਠੀਕ ਅਰੇ ਵਾਹ ਬਹੁਤ ਵਧੀਆ ਕੰਮ ਆ ਮੈਨੂੰ ਇਹ ਦੱਸੋ ਪੱਕਾ ਆਪਰੇਸ਼ਨ ਦੇ ਕੰਮ ਆਉਂਦੇ ਲੜਾਈ ਤਾਂ ਨਹੀਂ ਕਰਦੇ ਇਹਦੇ ਨਾਲ ਸ਼ੁਕਰ ਕਰੋ ਬੰਦੇ ਭਾਰੇ ਹੁੰਦੇ ਨੇ ਬੰਦੇ ਵੀ ਚੱਕ ਕੇ ਮਾਰ ਦੇਣ ਹਾਂਜੀ ਇਹ ਤਾਂ ਹੈ ਜੀ ਤੇ ਕਿਉਂਕਿ ਨਹੀਂ ਧਿਆਨ ਤਾਂ ਪੰਗੇ ਤੁਹਾਨੂੰ ਕੀ ਲੈਣਾ ਪੰਗੇ ਜਿਹੜੇ ਲੋਕੀ ਲੈਂਦੇ ਤੇ ਇਹਦਾ ਮਤਲਬ ਆਪਾਂ ਹਥਿਆਰ ਚੱਕ ਲਈਏ ਕੁਛ ਵੀ ਚੱਕ ਲਈਏ ਮਾਰਾ ਲੱਗ ਜੀ ਏਦਾਂ ਹੋਣਾ

0: ਚਾਹੀਦਾ ਵੈਸੇ?
1: ਨਹੀਂ ਸਰ ਜੀ, ਏਦਾਂ ਤੇ ਬਿਲਕੁਲ ਨੀ ਹੋਣਾ ਚਾਹੀਦਾ।
0: ਹੋਰ ਕੀ, ਤਾਂ ਮੈਨੂੰ ਲੋਕੀ ਕਹਿਣ ਲੱਗ ਗਏ ਇੱਧਰ ਕੰਮ ਹੀ ਬੰਦ ਹੋ ਜਾਣ। ਮੈਂ ਕਿਹਾ ਏਦਾਂ ਕਿੱਦਾਂ ਹੋ ਜਾਣਾ, ਆਪਣੀਆਂ ਆਦਤਾਂ ਨੀ ਸੁਧਾਰੂਗੇ ਮਤਲਬ ਤੁਸੀਂ, ਹਨਾ?
1: ਦੇਖੋ ਜੀ, ਮਿੱਠੀ ਬਾਣੀ ਬੋਲਾਂਗੇ ਤੇ ਮਿੱਠਾ ਲੋਕੀ ਬੋਲਣਗੇ ਜੀ।
0: ਹਾਂਜੀ ਹਾਂਜੀ, ਚਲੋ ਏਦਾਂ ਕਰੋ, ਮੈਨੂੰ ਨਾ ਇੱਕ ਕੋਈ ਏਦਾਂ ਦੀ ਚੀਜ਼ ਦੇ ਦਿਓ ਜਿਹੜੀ ਕਰਛੀ ਵਾਂਗੂ ਲੱਗੇ ਸਾਡੇ ਘਰੇ ਨਾ। ਕਰਛੀ ਹੈ ਨੀ ਗੀ, ਤੜਕਾ ਲਾਣਾ ਜੀ।
1: ਤੜਕਾ ਲਾਣਾ ਜੀ ਤੁਸੀਂ?
0: ਹਾਂਜੀ ਹਾਂਜੀ, ਇਹ ਸਬਜ਼ੀ ਨੂੰ ਟਮਾਟਰ ਪਿਆਜ਼ ਵਿਦ ਸ਼ਿਮਲਾ ਮਿਰਚ ਡਨ ਚੀਜ਼। ਅੱਛਾ ਜੀ, ਨਹੀਂ ਉਦਾਂ ਦੀ ਕੋਈ ਹੈ ਨੀ ਮਿਲਦੀ ਜੁਲਦੀ ਥੋੜੀ ਜੀ ਜਿਹਦੇ ਨਾਲ ਤੜਕਾ ਲੱਗ ਜੇ?
1: ਅੱਛਾ
0: ਜੀ, ਨਹੀਂ ਤਾਂ ਮੈਨੂੰ ਦਸਤਾਨੇ ਪਾ ਕੇ ਤੜਕਾ ਲਾਣਾ ਪੈਣਾ ਯਾਰ।
1: ਨਹੀਂ ਨਹੀਂ ਸਰ ਜੀ, ਦਸਤਾਨਿਆਂ ਦੀ ਲੋੜ ਨੀ ਪੈਣੀ ਤੁਹਾਨੂੰ, ਅਸੀਂ ਪਿੱਛੇ ਉਹਦੇ ਵਧੀਆ ਜੀ ਉਹਨੂੰ ਪੋਲਿਸ਼ ਕਰਕੇ ਤੁਹਾਨੂੰ ਦੇਵਾਂਗੇ, ਤੁਹਾਡੇ ਹੱਥ ਤੇ ਖੁੱਬੇ ਕਿਉਂ ਨੀ।
0: ਅੱਛਾ ਜੀ, ਠੀਕ ਆ, ਚਲੋ ਮਤਲਬ ਮੈਂ ਅੱਜ ਫਿਰ ਭੁੱਖਾ ਮਰ ਜਾ, ਮੇਰਾ ਮਤਲਬ ਭੁੱਖਾ ਸੋ ਜਾ
1: ਜੀ।
0: ਅੱਜ ਮੈਂ ਮੈਗੀ ਬਣਾ ਕੇ ਖਾ ਲਾਂਦਾ ਫਿਰ, ਹਨਾ?
1: ਹੋਰ ਸਰ ਜੀ, ਤੁਹਾਨੂੰ ਰੋਟੀ ਖਵਾਵਾਂਗੇ ਰੱਜ ਕੇ।
0: ਅੱਛਾ ਜੀ,
1: ਬਸ ਜਿਹੜਾ ਸਾਡਾ ਪਿਆਰ ਹੀ ਕਰਦੇ ਨਾ ਤੁਹਾਡਾ ਅੱਜ ਉਜਾਰ ਆਪਾਂ।
0: ਠੀਕ ਆ ਜੀ ਮੌਂਟੀ ਜੀ, ਕਿਆ ਬਾਤ ਜੀ, ਅੱਛੀ ਸਿਆਣੀ ਗੱਲਾਂ ਕਰਦੇ ਹੋ ਵੈਸੇ, ਹਨਾ? ਥੈਂਕ ਯੂ ਸਾਡਾ ਬਹੁਤ ਬਹੁਤ
1: ਸਰ ਜੀ। ਸਵੇਰੇ ਵੀ ਆਪਾਂ ਕੋਸ਼ਿਸ਼ ਕਰਦੇ ਪਏ ਸੀ ਪਰ ਗੱਲ ਨਹੀਂ ਹੋ ਪਾ ਰਹੀ ਸਾਡੀ।
0: ਅੱਛਾ ਜੀ,
1: ਸਹੀ ਗੱਲ ਹੈ ਜੀ, ਇੱਥੇ ਕੋਲ ਲਗਾਉਣਾ ਲੱਗ ਜਾਂਦੀ ਹਰ ਕਿਸੇ ਦੀ ਪਰ ਮਿਹਨਤ ਬਹੁਤ ਕਰਨੀ ਪੈਂਦੀ ਹੈ।
0: ਤਾਂ ਹੀ ਜੀ ਸਵਾਲ ਇਹ ਪੁੱਛਿਆ, ਕਿਉਂਕਿ ਨਾ ਦੇਖੋ ਸਰੋਤੇ ਦਾ ਬਹੁਤ ਪਿਆਰ ਕਰਦੇ ਪਰ ਹੁਣ ਕੀ ਕਰ ਸਕਦੇ ਦੋਸਤੋ, ਕਿਉਂਕਿ ਸਾਡਾ ਵੀ ਅਸੀਂ ਤਾਂ ਬਸ ਸਿਰਫ ਫੋਨ ਚੱਕ ਹੀ ਸਕਦੇ, ਸਾਨੂੰ ਨਹੀਂ ਪਤਾ ਹੁੰਦਾ ਕਿੰਨਿਆਂ ਦੇ ਫੋਨ ਆ ਰਹੇ ਆ, ਬਸ ਇਹੀ ਗੱਲ ਆ ਜੀ। ਪਰ ਦੇਖੋ ਜੀ, ਸਮਝਣ ਵਾਲਿਆਂ ਨੂੰ ਸਲਾਮ ਆ ਜੀ, ਏਦੀ ਪਿਆਰ ਕਰਦੇ ਰਹੋ, ਹਨਾ ਜੀ? ਤੇ ਗਾਣਾ ਦੱਸੋ ਸਰ ਫਿਰ, ਕਿਹੜਾ ਸੁਣਨਾ ਚਾਹੋਗੇ?
1: ਗਾਣਾ ਸਰ ਜੀ ਤੁਸੀਂ ਸੁਣਾ ਲਓ ਕਾਲੀਚਰਨ ਮੂਵੀ ਦਾ।
0: ਅੱਛਾ ਜੀ, ਕਿਹੜਾ ਜੀ?
1: ਉਹ ਪੱਥਰ ਕੀ ਪੂਜਾ ਕਰਕੇ ਹਾਰੀ ਮਹਾਰੀ
0: ਜਾ ਰੇ ਜਾਹੋ ਹਰ ਜਾਈ, ਹਨਾ ਜੀ? ਠੀਕ ਹੈ ਜੀ, ਠੀਕ ਹੈ ਸਰ, ਓਕੇ ਜੀ, ਧੰਨਵਾਦ ਜਾ ਰੇ।

0: ਕੀ ਹਾਲ ਹੈ ਕਾਕੇ?
1: ਹਾਂਜੀ ਠੀਕ ਹੈ ਸਰ ਜੀ, ਬਹੁਤ ਵਧੀਆ ਠੀਕ ਹੈ। ਤੁਸੀਂ ਆਪਣੇ ਸੁਣਾਓ ਜੀ।
0: ਕੋਈ ਨਾ, ਤੁਸੀਂ ਆਪਣੀ ਸਪੀਡ 'ਚ ਬੋਲ ਸਕਦੇ ਹੋ, ਤੁਸੀਂ ਤਾਂ ਬੋਲ ਸਕਦੇ। ਠੀਕ ਹੈ ਜੀ, ਬੜਾ ਬੜਾ ਮਾਤਾ ਜੀ ਸਾਹ ਚੜਦਾ ਤਾਂ ਕਰਕੇ ਹੌਲੀ ਬੋਲਦਾ।
1: ਤੁਸੀਂ ਸਾਰਾ ਜ਼ੋਰ ਲੱਗ ਗਿਆ ਨਾ, ਹੁਣ ਪ੍ਰੋਗਰਾਮ ਤਾਂ ਖਤਮ ਹੋਣ ਲੱਗਾ, ਘੰਟਾ ਹੋ ਗਿਆ ਚੱਲ ਲੱਗਿਆ ਨਹੀਂ ਤਾਂ ਸਾਹ ਤੁਹਾਨੂੰ ਚੜਨਾ ਹੀ ਆ।
0: ਹਾਂਜੀ ਥਾਂ, ਇੱਕ ਕਾਰਨ ਇਹ ਵੀ ਹੈ, ਇਹਦਾ ਸਕੂਟਰ ਨੇ ਸਰਵਿਸ ਨਹੀਂ ਕਰਾਈ, ਕਾਲਾ ਧੂੰਆਂ ਮਾਰਦਾ ਆ ਜੀ।
1: ਅੱਛਾ
2: ਦੇਖੋ ਜੀ, ਇਹ ਦੇਖੋ ਜੀ, ਡੰਡੋਰਾ ਪਿੱਟੀ ਜਾਂਦੇ ਆ ਪੂਰੇ ਮੇਰੇ, ਇੰਨੀ ਮੇਰੀ ਕਦੀ ਮੇਰੀ ਜ਼ਿੰਦਗੀ 'ਚ ਬਦਨਾਮੀ ਨਹੀਂ ਹੋਈ ਪੌਲ ਸਾਹਿਬ ਜਿੰਨੀ, ਇਹ ਨਾ ਪੂਰੇ ਪੂਰੇ ਰੇਡੀਓ 'ਚ ਬਦਨਾਮੀ ਕਰਨ ਲੱਗੇ ਹੋਏ ਮੇਰੇ ਸਕੂਟਰ ਦੀ।
1: ਤੁਸੀਂ ਲੈ ਕੇ ਕਰਵਾਉਂਦੇ ਹੁੰਦੇ ਇੱਦਾਂ ਦੇ ਬੰਦਿਆਂ ਨਾਲ?
0: ਓਏ ਪੌਲ, ਤੂੰ ਮੇਰੇ ਖਿਲਾਫ ਹੋ ਗਿਆ, ਹੱਸੋ।
2: ਦੇਖੋ ਜੀ ਪੌਲ ਸਾਹਿਬ, ਗੱਲ ਬਾਤ ਹੀ ਕਰਤੀ ਤੁਸੀਂ, ਮੈਂ ਤਾਂ ਕਹਿੰਦਾ ਇਹ ਜੇ ਇਹ ਵੀ ਗੱਲ ਸੁਣ ਕੇ ਨਾ ਇਹ ਨਾ ਡੁੱਬੇ ਨਾ ਸ਼ਰਮ 'ਚ, ਮਤਲਬ ਇਹਦੇ ਵਰਗਾ ਕੋਈ ਬੇਸ਼ਰਮ ਨਹੀਂ ਹੈਗਾ ਜੀ। ਹੋਰ ਕੀ ਜੀ,
0: ਦੋਨੋਂ ਪਾਸੇ ਫਸਾ ਦਿੱਤਾ ਮੈਨੂੰ, ਦੇਖੋ ਜੀ ਦੋਨੋਂ ਜਾਣੇ ਆ ਤਾਂ ਆਖਰੀ ਕਾਲਰ ਆ ਤੁਸੀਂ, ਮੇਰੇ ਤਾਂ ਭਲਾ ਹੀ ਕਰ ਦਿੰਦੇ, ਹੁਣ ਮੈਨੂੰ ਨੀਂਦ ਨਹੀਂ ਆਉਣੀ, ਟੈਨਸ਼ਨ 'ਚ ਰਹਿਣਾ, ਬੇਇੱਜ਼ਤੀ ਬੜੀ ਮਹਿਸੂਸ ਕਰਦਾ ਮੈਂ। ਹਾਂਜੀ ਬਾਕੀ ਜੀ ਪ੍ਰੈਸ ਦਾ ਸੇਕ ਵੀ ਸਹੀ ਆ ਜੀ,
1: ਵਧੀਆ
0: ਮੈਂ ਆਪ ਲਵਾਂਗੇ, ਕਿਸੇ ਤੋਂ ਲਵਾਵਾਂ?
1: ਆਪ ਹੀ ਲਾਉਣਾ ਪੈਣਾ।
0: ਹਾਂਜੀ ਜੇ ਕੋਈ ਲਾਊਗਾ ਤਾਂ ਉਹਦੇ ਥੱਪੜ ਹੀ ਪਊਗਾ ਜੀ, ਮੰਨ ਦਿਓ ਕਿ ਨਹੀਂ?
1: ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
0: ਅੱਛਾ ਪੌਲ ਸਾਹਿਬ ਕੀ ਕੰਮ ਕਰਦੇ ਹੋ ਤੁਸੀਂ?
1: ਸਰ ਸਾਡੀ ਪੇਂਟ ਦੀ ਸ਼ੋਪ ਹੈ ਜੀ।
0: ਅੱਛਾ ਜੀ, ਮੇਰੇ ਤੇ ਰੰਗਣਾ, ਮੇਰਾ ਮਤਲਬ ਘਰ ਰੰਗਣਾ ਜੀ।
1: ਹਾਂਜੀ,
0: ਪਰ ਮੇਕੋ ਪੇ ਮੈਂ ਸੀਮਟ ਦੇ ਪੈਸੇ ਨਹੀਂ ਹੈਗੇ, ਇੱਟਾਂ ਦੇ ਉੱਪਰ ਹੀ ਰੰਗ ਹੋ ਜਾਊਗਾ।
1: ਇੱਟਾਂ ਦੇ ਵੀ ਹੋ ਜਾਊਗਾ ਜੀ, ਭਾਵੇਂ ਇੱਟਾਂ ਨਾ ਹੋਣ, ਉਦਾਂ ਹੀ ਰੰਗ ਕਰ ਦੇਣਾ।
0: ਅੱਛਾ ਜੀ, ਹਵਾ 'ਚ?
1: ਹਵਾ ਜੀ, ਹਵਾ 'ਚ।
0: ਅੱਛਾ ਜੀ, ਹਵਾ 'ਚ ਜਿੱਦਾਂ ਬਾਰਿਸ਼ ਪੈਂਦੀ ਆ, ਹਵਾ ਪੈਂਦੀ ਉੱਧਰ ਉੱਧਰ ਬਾਰਿਸ਼ ਹੋ ਜਾਂਦੀ ਤਾਂ ਪੇਂਟ ਕਿਸੇ ਦੇ ਘਰੇ ਲੱਗ ਜੂ ਫੇਰ?
1: ਅੱਛਾ
0: ਜੀ, ਮਤਲਬ ਤੁਸੀਂ ਨਾ
2: ਇੱਕ ਮਿੰਟ ਇੱਧਰ ਆਓ, ਤੁਹਾਨੂੰ ਬੇਵਕੂ ਬਣਾਉਂਦੇ ਪਏ, ਤੁਹਾਨੂੰ ਸਮਝ ਨਹੀਂ ਆਉਂਦੀ
0: ਫਿਰ ਬੇਵਕੂ ਬਣਾਤਾ ਪੌਲ ਯਾਰ, ਤੇਰੇ ਨਾਲ ਨਹੀਂ ਗੱਲ ਕਰਨੀ ਮੈਂ,
2: ਤੁਸੀਂ ਮੇਰੇ ਨਾਲ ਗੱਲ ਕਰੋ ਅੰਕਲ ਜੀ, ਛੱਡੋ ਇਹਨਾਂ ਨੂੰ, ਪੇਂਟ ਦਾ ਕੰਮ ਨਾ ਸਾਨੂੰ ਇੱਦਾਂ ਕਰੋ, ਦੋ ਡੱਬੇ ਭੇਜ ਦਿਓ ਤੁਸੀਂ ਅਤੇ ਪੈਸੇ ਨਾ ਤੁਹਾਨੂੰ ਮੈਂ ਮਿਲ ਕੇ ਕਰੂੰਗਾ ਜੀ।
1: ਚਲੋ ਠੀਕ ਹੈ,
2: ਗਾਣਾ ਦੱਸ ਦਿਓ ਫਿਰ ਆਪਣਾ ਸੋਹਣਾ ਜਿਹਾ।
1: ਚਲੋ ਏਦਾਂ ਕਰੋ, ਪੈਸੇ ਆਪਾਂ ਫਿਰ ਬਾਅਦ ਚ ਲੈ ਲਾਂਗੇ।
2: ਅੱਛਾ ਜੀ,
1: ਤੇ ਤੁਸੀਂ ਗਾਣਾ ਚਲਦੇ ਚਲਦੇ ਸੁਣਾ ਦਿਓ ਮੈਨੂੰ।
2: ਦੇਖੋ ਜੀ, ਦੇਖੋ ਜੀ, ਹਾਂਜੀ ਹਾਂਜੀ, ਚਲਦੇ ਚਲਦੇ ਬਸ ਅਸੀਂ ਵੀ ਇੱਦਾਂ ਚੱਲ ਜਾਣਾ, ਰੇਡੀਓ ਦਾ ਸ਼ੋਅ ਅਗਲਾ ਮਤਲਬ ਕਿਸੇ ਹੋਰ ਦਾ, ਉੱਦਾਂ ਤਾਂ ਦੁਨੀਆ ਚੱਲੇ ਰਹਿ ਗਏ ਆ, ਤੇ ਚੱਕਰ ਇਹ ਹੈ ਜੀ। ਹਾਂਜੀ ਹਾਂਜੀ, ਨਹੀਂ ਜੀ ਬਸ ਇੱਥੇ ਖਤਮ ਆ ਜੀ ਇਹਨਾਂ ਦੀ ਕਹਾਣੀ ਮੇਰੇ ਤੋਂ, ਤਾਂ ਮੈਂ ਤਾਂ ਨਹੀਂ ਇਹਨਾਂ ਨੂੰ ਕਦੀ ਸੱਦਦਾ ਇੱਥੇ ਜੀ।
1: ਅੱਛਾ
2: ਹਾਂਜੀ ਜੀ, ਹਾਂਜੀ ਹਾਂਜੀ, ਠੀਕ ਹੈ ਜੀ। ਪੌਲ ਸਾਹਿਬ ਗਾਣਾ ਦੱਸੋ ਜੀ ਫਟਾਫਟ ਫਿਰ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਧੰਨਵਾਦ ਜੀ।
2: ਓਕੇ ਜੀ, ਬਾਏ ਬਾਏ ਜੀ। ਹੈਲੋ ਜੀ, ਆਖਰੀ ਸਾਡੇ ਕਾਲਰ ਸੀ ਸਾਡੇ ਨਾਲ ਤੇ ਬਹੁਤ ਹੀ ਮਜ਼ਾ ਆਇਆ। ਲਓ ਜੀ, ਉਹਨਾਂ ਦੀ ਗਾਣੇ ਦੀ ਫਰਮਾਇਸ਼ ਵੀ ਅਸੀਂ ਪੂਰੀ ਕਰਾਂਗੇ। ਲਓ ਜੀ।

ਗਾਇਜ਼ ਗਾਇਜ਼ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਜਲੰਧਰ ਦੋ ਜੀ, ਜਿਵੇਂ ਕਿ ਟਾਈਮ ਹੋ ਚੁੱਕਾ 4:00, ਇਹਨੂੰ ਮੈਨੂੰ ਪੰਜਾਬੀ 'ਚ ਨਹੀਂ ਕਹਿੰਦੇ 59 ਹੋ ਚੁੱਕੇ ਨੇ, ਅਤੇ ਹੁਣ ਤੁਸੀਂ ਸੁਣੋਗੇ ਐਫ ਐਮ ਬੈਂਡ 102.7 ਮੈਗਾ ਹਰਟਸ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ, ਅਤੇ ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਾਉਣਗੇ ਯੁਵਾਣੀ।

0: ਪਿਆਰੇ ਪਿਆਰੇ ਗੀਤ ਕਿਸੇ ਤੇ ਕਹਾਣੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ FM 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ ਤੇ ਮੇਰੇ ਨਾਲ ਨੇ
1: ਸੁਪਨੇ ਵੀ ਨਾਲ ਮੁਸਕਾਨ ਵੀ ਨਾਲ ਆਈ ਐਮ ਆਰਜੇ ਭੂਮਿਕਾ ਲੈਟਸ ਮੇਕ ਦਿਸ ਮੂਮੈਂਟ ਕਮਾਲ
0: ਦੋਸਤੋ ਹਰ ਰੋਜ਼ ਦੀ ਤਰ੍ਹਾਂ ਅਸੀਂ ਲੈ ਕੇ ਆ ਗਏ ਹਾਂ ਪ੍ਰੋਗਰਾਮ ਯੁਵਾਣੀ ਤੁਹਾਡੇ ਨਾਲ ਰੋਜ਼ ਦੀਆਂ ਨਵੀਆਂ ਨਵੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਅਤੇ ਹਰ ਦਿਨ ਦੀ ਤਰ੍ਹਾਂ ਅੱਜ ਵੀ ਸਾਡੇ ਕੋਲ ਬਹੁਤ ਸਾਰੀਆਂ ਖਾਸ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਲਈਆਂ
1: ਦੋਸਤੋ ਗੱਲਾਂ ਦਾ ਇਹ ਸਫ਼ਰ ਹੋਰ ਵੀ ਬਹੁਤ ਜ਼ਿਆਦਾ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਅੱਜ ਅਸੀਂ ਲੈ ਕੇ ਆ ਰਹੇ ਹਾਂ ਖਾਸ ਸੈਗਮੈਂਟ ਜੀ ਹਾਂ ਪਹਿਲਾਂ ਹੈ ਜੀ ਸਿਨੇਮਾ ਜਿਸ 'ਚ ਅਸੀਂ ਖਾਸ ਇੱਕ ਪਰਸਨੈਲਿਟੀ ਦੀ ਗੱਲਬਾਤ ਕਰਾਂਗੇ ਅਤੇ ਉਸ ਤੋਂ ਬਾਅਦ ਹੈ ਜੀ ਯੁਵਾਨੀ ਟੂਰਸ ਐਂਡ ਟਰੈਵਲਸ ਜਿਸ 'ਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਆਪਣੀ ਦਿਲਚਸਪ ਕਹਾਣੀਆਂ
0: ਅਤੇ ਸਾਡਾ ਸਭ ਤੋਂ ਫੇਵਰੇਟ ਸੈਗਮੈਂਟ ਭੂਮਿਕਾ ਮੈਨੂੰ ਲੱਗਦਾ ਇਹੀ ਹੁੰਦਾ ਜਿਹਦੇ ਵਿੱਚ ਅਸੀਂ ਆਪਣੇ ਲਿਸਨਰਸ ਨਾਲ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਫੋਨ ਇਨ ਹੁੰਦਾ ਇੱਥੇ ਉਹ ਆਪਣੇ ਐਕਸਪੀਰੀਅੰਸ ਅਤੇ ਟਰੈਵਲ ਦੀਆਂ ਜੋ ਵੀ ਹਿਸਟਰੀਜ਼ ਹੁੰਦੀਆਂ ਸਾਡੇ ਨਾਲ ਸ਼ੇਅਰ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਾਡੇ ਅੱਜ ਦੇ ਖਾਸ ਦਿਨ ਦੀ ਅਤੇ ਭੂਮਿਕਾ ਅੱਜ ਕਿਹੜਾ ਖਾਸ ਦਿਨ ਹੈ ਜੋ ਆਪਾਂ ਬਹੁਤ ਖੁਸ਼ੀ ਨਾਲ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਸਾਨੂੰ ਪ੍ਰਾਊਡ ਵੀ ਫੀਲ ਹੋ ਰਿਹਾ ਉਸ ਦਿਨ 'ਤੇ
1: ਜੀ ਅੱਜ ਖਾਸ ਦਿਨ ਹੈ ਜੀ ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ ਜੀ ਅਸੀਂ ਇੱਕ ਸਵਾਲ ਪੁੱਛੀਏ ਸਾਰਿਆਂ ਤੋਂ ਜਦੋਂ ਵੀ ਤੁਸੀਂ ਖਰੀਦਦਾਰੀ ਕਰਕੇ ਘਰ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਸੁੱਟਦੇ ਹੋ ਮੇ ਬੀ ਸਾਰਿਆਂ ਦੇ ਇੱਕ ਹੀ ਆਨਸਰ ਹੋਏਗਾ ਪਲਾਸਟਿਕ ਦਾ ਲਿਫਾਫਾ ਪਰ ਕੀ ਤੁਸੀਂ ਕਦੇ ਸੋਚਿਆ ਜਿਸ ਚੀਜ਼ ਨੂੰ ਅਸੀਂ ਸਿਰਫ ਕੁਝ ਮਿੰਟਾਂ 'ਚ ਕੂੜੇ 'ਚ ਸੁੱਟ ਦਿੰਦੇ ਹਾਂ ਉਹ ਧਰਤੀ ਦਾ ਸਾਥ ਸੈਂਕੜੇ ਸਾਲਾਂ ਤੱਕ ਨਿਭਾਉਂਦੀ ਹੈ ਕਈ ਵਾਰ ਅਸੀਂ ਸੋਚਦੇ ਹਾਂ ਕਿ ਮੇਰੇ ਇੱਕ ਲਿਫਾਫੇ ਨਾਲ ਕੀ ਫਰਕ ਪੈਣਾ ਪਰ ਜਦੋਂ ਇਹੀ ਸੋਚ ਕਰੋੜਾਂ ਲੋਕਾਂ ਦੀ ਬਣ ਜਾਏ ਤਾਂ ਉਹੀ ਇੱਕ ਲਿਫਾਫਾ ਧਰਤੀ ਲਈ ਇੱਕ ਵੱਡੀ ਸਮੱਸਿਆ ਬਣ ਸਕਦਾ ਨੇਹਾ
0: ਅਤੇ ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਇੱਕ ਛੋਟਾ ਜਿਹਾ ਪਲਾਸਟਿਕ ਬੈਗ ਜਿਸ ਨੂੰ ਅਸੀਂ ਸਿਰਫ ਕੁਝ ਮਿੰਟਾਂ ਲਈ ਵਰਤਦੇ ਹਾਂ ਉਹ ਧਰਤੀ 'ਤੇ ਸੈਂਕੜਿਆਂ ਸਾਲਾਂ ਤੱਕ ਰਹਿ ਜਾਂਦਾ ਹੈ ਆਓ ਇਸ ਬਾਰੇ ਵਿਚਾਰ ਅਤੇ ਵਿਸਥਾਰ ਨਾਲ ਜਾਣੀਏ ਕਿ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੀ ਸ਼ੁਰੂਆਤ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਕੀਤੀ ਗਈ ਸੀ ਇਸ ਦਿਨ ਦਾ ਮਕਸਦ ਲੋਕਾਂ ਨੂੰ ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਬੈਗਾਂ ਦੀ ਵਰਤੋਂ ਘਟਾਉਣ ਲਈ ਉਹਨਾਂ

0: ਉਹਨਾਂ ਦੇ ਬਦਲ ਵਜੋਂ ਕੱਪੜੇ ਜਾਂ ਜੂੜ ਦੇ ਥੈਲੇ ਵਰਤਣ ਲਈ ਪ੍ਰੇਰਿਤ ਕਰਦਾ ਹੈ। ਦੋਸਤੋ, ਜਿਹੜੇ ਆਪਾਂ ਇਹ ਸਸਤੇ ਆ, ਮਤਲਬ ਕੁਝ ਪੈਸਿਆਂ ਕਰਕੇ ਜਿਹੜੇ ਆਪਾਂ ਪਲਾਸਟਿਕ ਬੈਗਸ ਯੂਜ਼ ਕਰਦੇ ਹਾਂ, ਉਹ ਸਾਡੇ ਲਈ ਕਿੰਨੇ ਨੁਕਸਾਨਦਾਇਕ ਨੇ। ਅੱਜ ਦੇ ਦਿਨ ਦਾ ਇਹੀ ਮਕਸਦ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸਣਾ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਉਹਨਾਂ ਲਈ ਜੋ ਆਪਾਂ ਅੱਗੇ ਫਿਊਚਰ ਬਣਾ ਰਹੇ ਹਾਂ, ਇਹ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੀ ਹੈ।
1: ਜੀ ਨੇਹਾ, ਇਹ ਸਿਰਫ ਪਲਾਸਟਿਕ ਬੈਗ ਸਾਡੇ ਲਈ ਨਹੀਂ, ਬਲਕਿ ਜਿਹੜੇ ਜਾਨਵਰ ਨੇ ਉਹਨਾਂ ਲਈ ਵੀ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਪਿੰਡਾਂ ਅਤੇ ਸ਼ਹਿਰਾਂ 'ਚ ਅਕਸਰ ਗਾਵਾਂ ਅਤੇ ਹੋਰ ਪਸ਼ੂ ਨੇ ਨਾ, ਜਿਹੜੇ ਕੂੜੇ 'ਚੋਂ ਖਾਣਾ ਲੱਭਦੇ ਨੇ ਅਤੇ ਪਲਾਸਟਿਕ ਨਿਕਲ ਜਾਂਦੇ ਨੇ। ਸਮੁੰਦਰ 'ਚ ਕਿੰਨੇ ਜਿਹੜੇ ਜੀਵ ਨੇ ਉਹ ਵੀ ਪਲਾਸਟਿਕ ਨੂੰ ਖਾ ਲੈਂਦੇ ਨੇ। ਕਈ ਪੰਛੀ ਆਪਣੇ ਬੱਚਿਆਂ ਨੂੰ ਵੀ ਪਲਾਸਟਿਕ ਦੇ ਟੁਕੜੇ ਖਵਾ ਰਹੇ ਨੇ। ਸਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਕਿਸੇ ਬੇਜ਼ੁਬਾਨ ਜੀਵ ਦੀ ਜੋ ਹੈ ਨਾ, ਜਾਨ ਵੀ ਲੈ ਸਕਦੀ ਹੈ ਅਤੇ ਉਹਨਾਂ ਲਈ ਜਾਨਲੇਵਾ ਵੀ ਬਣ ਸਕਦੀ ਹੈ। ਅਤੇ ਦੋਸਤੋ, ਅਸੀਂ ਕਰ ਕੀ ਸਕਦੇ ਹਾਂ, ਘਰੋਂ ਜਦੋਂ ਵੀ ਅਸੀਂ ਨਿਕਲਣਾ ਹੈ ਕੁਝ ਲੈਣ ਲਈ, ਅਸੀਂ ਕੱਪੜੇ ਦਾ ਥੈਲਾ ਲੈ ਕੇ ਨਿਕਲੀਏ। ਦੁਕਾਨਦਾਰ ਤੋਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਬਿਲਕੁਲ ਮਨਾ ਕਰ ਦਈਏ। ਆਪਣੇ ਬੱਚਿਆਂ ਨੂੰ ਇਹ ਆਦਤ ਸਿਖਾਓ ਕਿ ਬਈ ਪਲਾਸਟਿਕ ਦਾ ਜੋ ਥੈਲਾ ਹੈ, ਜੋ ਲਿਫਾਫਾ ਹੈ, ਇਸਤੇਮਾਲ ਨਹੀਂ ਕਰਨਾ, ਬਲਕਿ ਕੱਪੜੇ ਦਾ ਜੋ ਥੈਲਾ ਹੈ ਉਹ ਇਸਤੇਮਾਲ ਕਰਨਾ।
0: ਅਤੇ ਦੋਸਤੋ, ਅੱਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਨੇ। ਭਾਰਤ ਵਿੱਚ ਵੀ ਕਈ ਕਿਸਮ ਦੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਈ ਗਈ ਹੈ, ਪਰ ਸਿਰਫ ਸਰਕਾਰਾਂ ਦੇ ਯਤਨ ਕਾਫੀ ਨਹੀਂ ਹੁੰਦੇ। ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਦਾਰੀ ਸਮਝਣੀ ਬਹੁਤ ਜ਼ਰੂਰੀ ਹੈ। ਗਵਰਨਮੈਂਟ ਤਾਂ ਬਹੁਤ ਸਾਰੇ ਰੂਲਜ਼ ਬਣਾ ਦਿੰਦੀ ਹੈ, ਪਰ ਜੇ ਅਸੀਂ ਉਹਨਾਂ ਰੂਲਜ਼ ਨੂੰ ਫੋਲੋ ਹੀ ਨਹੀਂ ਕਰਾਂਗੇ ਤਾਂ ਫਿਰ ਉਹਨਾਂ ਰੂਲ ਦਾ ਫਾਇਦਾ ਹੀ ਕੀ ਹੈ, ਕਿਉਂਕਿ ਅਸੀਂ ਬਹੁਤ ਵਾਰ ਇਹ ਸੋਚ ਕੇ ਨਾ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਕਿ ਫਿਰ ਕੀ ਹੋਇਆ, ਇੱਕ ਵਾਰੀ ਲੈ ਲਿਆ ਜਾਂ ਦੋ ਵਾਰੀ ਲੈ ਲਿਆ। ਪਰ ਜਿਹੜੀ ਅਸੀਂ ਇੱਕ ਇੱਕ ਕਰਕੇ, ਇੱਕ ਬੰਦਾ ਜੇ ਇਸ ਚੀਜ਼ ਨੂੰ ਯੂਜ਼ ਕਰੇਗਾ ਤਾਂ ਹੋਰ ਵੀ ਕਈ ਲੋਕ ਜਿਹੜੇ ਇੱਦਾਂ ਦੀ ਸੋਚ ਰੱਖਦੇ ਨੇ ਕਿ ਚਲੋ ਕੋਈ ਗੱਲ ਨਹੀਂ, ਇਸ ਵਾਰ ਯੂਜ਼ ਕਰ ਲਿਆ, ਨੈਕਸਟ ਟਾਈਮ ਤਾਂ ਨਹੀਂ ਕਰਾਂਗੇ। ਪਰ ਇੱਦਾਂ ਨਹੀਂ, ਅੱਜ ਤੋਂ ਹੀ ਤੁਸੀਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਓ ਅਤੇ ਘਰੋਂ ਆਪਣੇ ਕੱਪੜੇ ਜਾਂ ਜੂੜ ਦੇ ਥੈਲੇ ਲੈ ਕੇ ਹੀ ਮਾਰਕੀਟ ਨਿਕਲੋ, ਤਾਂ ਕਿ ਜਿੰਨਾ ਹੋ ਸਕੇ ਘੱਟ ਤੋਂ ਘੱਟ ਪੋਲੀਥੀਨ ਦੀ ਵਰਤੋਂ ਹੋਈ ਕੀਤੀ ਜਾਵੇ।
1: ਨੇਹਾ, ਪਲਾਸਟਿਕ ਦਾ ਲਿਫਾਫਾ ਸਾਨੂੰ ਕੁਝ ਮਿੰਟਾਂ ਦੀ ਸਹੂਲਤ ਤਾਂ ਦਿੰਦਾ, ਪਰ ਇਸਦਾ ਅਸਰ ਧਰਤੀ, ਪਾਣੀ, ਜੰਗਲੀ ਜੀਵਾਂ ਅਤੇ ਸਾਡੀ ਸਿਹਤ 'ਤੇ ਬਹੁਤ ਜ਼ਿਆਦਾ ਪੈਂਦਾ। ਅਤੇ ਇਸ ਕਰਕੇ ਦੋਸਤੋ, ਆਪਣੀ ਕੁਦਰਤ ਨੂੰ ਬਚਾਉਣ ਲਈ, ਆਪਣੀ ਕੁਦਰਤ ਨੂੰ ਇਸ ਤਰੀਕੇ ਨਾਲ ਹੀ ਸੋਹਣਾ ਰੱਖਣ ਲਈ ਨਾ, ਤੁਸੀਂ ਪਲਾਸਟਿਕ ਦੇ ਜਿਹੜੇ ਲਿਫਾਫੇ ਨੇ ਉਹਨਾਂ ਦੀ ਘੱਟ ਵਰਤੋਂ ਕਰੋ।

0: FM 102.7 MHz ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ ਮੇਰੇ ਆਰਜੇ ਨੇ ਹਾਂ
1: ਤੇ ਆਰਜੇ ਭੂਮਿਕਾ ਦੇ ਨਾਲ। ਦੋਸਤੋ ਜ਼ਰਾ ਇੱਕ ਪਲ ਲਈ ਸੋਚ ਕੇ ਵੇਖੋ, ਜੇ ਧਰਤੀ 'ਤੇ ਇੱਕ ਵੀ ਰੁੱਖ ਨਾ ਹੋਏ, ਨਾ ਪੰਛੀਆਂ ਦੀ ਚਹਿਕ, ਨਾ ਠੰਡੀ ਛਾਂ, ਨਾ ਵਰਖਾ, ਨਾ ਤਾਜ਼ੀ ਹਵਾ, ਕੀ ਅਸੀਂ ਅਜਿਹੀ ਦੁਨੀਆਂ 'ਚ ਜੀ ਸਕਦੇ ਹਾਂ?
0: ਔਖਾ ਹੈ ਭੂਮੀ ਵੈਸੇ ਜਦੋਂ ਤੁਸੀਂ ਕਹਿ ਰਹੇ ਹੋ, ਕਿਉਂਕਿ ਮੈਂ ਤਾਂ ਬਹੁਤ ਵੱਡੀ ਵਾਲੀ ਨੇਚਰ ਲਵਰ ਹਾਂ, ਮੈਨੂੰ ਨੇਚਰ ਬਹੁਤ ਪਸੰਦ ਹੈ ਅਤੇ ਨੇਚਰ ਦੇ ਵਿੱਚ ਰਹਿਣਾ ਵੀ ਬਹੁਤ ਜ਼ਿਆਦਾ ਪਸੰਦ ਹੈ। ਅਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਮਨਾ ਰਹੇ ਹਾਂ ਵਨ ਮਹੋਤਸਵ ਡੇ, ਅਤੇ ਭੂਮਿਕਾ ਨੇਚਰ ਬਾਰੇ ਗੱਲ ਕਰ ਰਹੀ ਨੇ। ਇਹਨੇ ਸਿਰਫ ਇੰਨੀ ਲਾਈਨ ਕਹੀ ਹੈ ਕਿ ਇਹਦੇ ਬਿਨਾਂ ਰਹਿਣਾ ਸੌਖਾ ਹੈ, ਅਤੇ ਮੈਨੂੰ ਥੋੜ੍ਹਾ ਜਿਹਾ ਔਖਾ ਲੱਗਾ ਕਿਉਂਕਿ ਜਿਹੜੀ ਹਵਾ, ਪਾਣੀ, ਬਾਰਿਸ਼, ਇਹਦੇ ਨਾਲ ਮੈਨੂੰ ਕੁਝ ਅਲੱਗ ਹੀ ਤਰੀਕੇ ਦਾ ਪਿਆਰ ਹੈ।
1: ਜੀ ਨੇਹਾ, ਮੈਨੂੰ ਲੱਗਦਾ ਇਹ ਸਿਰਫ ਤੁਹਾਡੇ ਲਈ ਨਹੀਂ ਔਖਾ, ਮੇਰੇ ਲਈ, ਈਵਨ ਮੈਨੂੰ ਲੱਗਦਾ ਸਾਰਿਆਂ ਲਈ ਰਹਿਣਾ ਔਖਾ ਹੈ। ਸਾਡੀ ਇਸ ਧਰਤੀ 'ਤੇ ਜੇ ਜੰਗਲੀ ਜੀਵ ਨਾ ਹੋਣ, ਪੇੜ ਪੌਦੇ ਨਾ ਹੋਣ, ਤਾਂ ਅਸੀਂ ਕਿਵੇਂ ਰਹਿ ਪਾਵਾਂਗੇ? ਅਤੇ ਦੋਸਤੋ, ਇਸੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਹਰ ਸਾਲ 1 ਜੁਲਾਈ ਤੋਂ 7 ਜੁਲਾਈ ਤੱਕ ਵਨ ਮਹੋਤਸਵ ਹਫ਼ਤਾ ਮਨਾਇਆ ਜਾਂਦਾ। ਵਨ ਦਾ ਅਰਥ ਹੁੰਦਾ ਜੰਗਲ ਅਤੇ ਮਹੋਤਸਵ ਦਾ ਅਰਥ ਹੁੰਦਾ ਤਿਉਹਾਰ, ਯਾਨੀ ਇਹ ਰੁੱਖਾਂ ਦਾ ਤਿਉਹਾਰ ਹੈ। ਇਸੇ ਹਫ਼ਤੇ ਦੌਰਾਨ ਦੇਸ਼ ਭਰ 'ਚ ਲੱਖਾਂ ਪੌਦੇ ਲਗਾਏ ਜਾਂਦੇ ਨੇ। ਸਕੂਲਾਂ, ਕਾਲਜਾਂ, ਦਫ਼ਤਰਾਂ, ਪਿੰਡਾਂ ਅਤੇ ਸ਼ਹਿਰਾਂ 'ਚ ਲੋਕ ਮਿਲ ਕੇ ਰੁੱਖ ਲਗਾਉਂਦੇ ਨੇ।
0: ਦੋਸਤੋ, ਹਰ ਸਾਲ ਵਨ ਮਹੋਤਸਵ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ। ਰੁੱਖ ਸਾਡੀ ਜ਼ਿੰਦਗੀ ਦਾ ਅਨਮੋਲ ਹਿੱਸਾ ਹਨ। ਇਹ ਸਾਨੂੰ ਸਾਫ਼ ਹਵਾ, ਠੰਡੀ ਛਾਂ, ਫਲ, ਲੱਕੜ ਅਤੇ ਇੱਕ ਸੁੰਦਰ ਵਾਤਾਵਰਣ ਦਿੰਦੇ ਨੇ। ਜੇ ਰੁੱਖ ਨਾ ਹੋਣ ਤਾਂ ਸਾਡਾ ਜੀਵਨ ਵੀ ਪ੍ਰਭਾਵਿਤ ਹੋ ਸਕਦਾ ਹੈ। ਵੱਧ ਰਹੀ ਗਰਮੀ, ਪੋਲਿਊਸ਼ਨ ਅਤੇ ਮੌਸਮੀ ਬਦਲਾਵ ਅੱਜ ਵੱਡੀਆਂ ਚੁਣੌਤੀਆਂ ਬਣ ਚੁੱਕੀਆਂ ਨੇ। ਅਤੇ ਦੋਸਤੋ, ਜਿਵੇਂ ਕਿ ਹੁਣ ਆਪਾਂ ਗੱਲ ਕਰ ਰਹੇ ਹਾਂ ਨੇਚਰ ਬਾਰੇ, ਅਤੇ ਅਸੀਂ ਸਾਰੇ, ਮੈਨੂੰ ਲੱਗਦਾ ਨਾ ਕਿ ਬਹੁਤ ਵਾਰ ਅਸੀਂ ਆਪਣੇ ਸੋਸ਼ਲ ਮੀਡੀਆਸ 'ਤੇ ਨੇਚਰ ਲਵਰ ਵਾਲੀ ਸਟੋਰੀਜ਼ ਪੋਸਟ ਕਰਦੇ ਹਾਂ। ਅਸੀਂ ਆਪਣੀ ਜਗ੍ਹਾ ਜਿੱਥੇ ਰਹਿ ਰਹੇ ਹਾਂ ਉਹਨੂੰ ਛੱਡ ਕੇ ਆਪਾਂ ਟੂਰਿਸਟ ਪਲੇਸ 'ਤੇ ਜਾਂਦੇ ਹਾਂ ਨੇਚਰ ਦੇਖਣ ਵਾਸਤੇ, ਪਰ ਅਸੀਂ ਆਪਣੇ ਆਲੇ ਦੁਆਲੇ ਦੇ ਨੇਚਰ ਨੂੰ ਸੇਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜਿਹੜੇ ਸਾਡੇ ਆਲੇ ਦੁਆਲੇ ਦਾ ਮਾਹੌਲ ਹੈ, ਨਾ ਪੋਲਿਊਸ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਛੋਟੀ ਜਿਹੀ ਕੋਸ਼ਿਸ਼ ਬਹੁਤ ਵੱਡਾ ਬਦਲਾਵ ਲੈ ਕੇ ਆ ਸਕਦੀ ਹੈ। ਪਰ ਜਦੋਂ ਵੈਦਰ ਥੋੜ੍ਹਾ ਜਿਹਾ, ਹੁਣ ਜਿੱਥੇ ਜਿਵੇਂ ਕਿਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਜਲੰਧਰ ਦੇ ਵਿੱਚ, ਅਤੇ ਲੋਕ ਪਹਾੜਾਂ ਵੱਲ ਨੂੰ ਭੱਜਦੇ ਨੇ ਕਿ ਅਸੀਂ ਗ੍ਰੀਨਰੀ ਦੇਖਣੀ ਹੈ, ਪਹਾੜ ਦੇਖਣੇ, ਮੌਸਮ ਮਤਲਬ ਠੰਡਾ ਮੌਸਮ ਸਾਨੂੰ ਚਾਹੀਦਾ, ਅਤੇ ਸਾਨੂੰ ਦੂਰ ਜਾਣਾ ਪੈਂਦਾ ਟਰੈਵਲ ਕਰਕੇ, ਅਸੀਂ ਜਾਂਦੇ ਹਾਂ ਉਹ ਮੌਸਮ ਦੇਖਣ, ਪਰ ਅਸੀਂ ਆਪਣੇ ਆਲੇ ਦੁਆਲੇ ਦੀ ਕੇਅਰ ਬਿਲਕੁਲ ਨਹੀਂ ਕਰਦੇ। ਅਤੇ ਜਿਹੜਾ ਅੱਜ ਦਾ ਦਿਨ ਹੈ ਸਾਨੂੰ ਇਹੀ ਮੈਸੇਜ ਦਿੰਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਨੇਚਰ ਨੂੰ ਸੇਵ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਲਈ।
1: ਜੀ ਨੇਹਾ, ਜਿਵੇਂ ਤੁਸੀਂ ਕਿਹਾ ਕਿ ਅਸੀਂ ਨੇਚਰ ਲਵਰ ਤਾਂ ਹੈਗੇ ਹਾਂ ਪਰ ਅਸੀਂ ਸੇਵ ਨਹੀਂ ਰੱਖਦੇ, ਅਤੇ ਅੱਜ ਜਿਵੇਂ ਖਾਸ ਦਿਨ ਵੀ ਹੈ ਜੀ, ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ। ਜੇ ਅਸੀਂ ਕਿਤੇ ਘੁੰਮਣ ਵੀ ਜਾਂਦੇ ਹਾਂ ਨਾ, ਤਾਂ ਅਸੀਂ ਉੱਥੇ ਸਾਫ਼ ਸੁਥਰਾਪਨ ਜਿਹੜਾ ਹੈ ਉਹਨੂੰ ਕਾਇਮ ਨਹੀਂ ਰੱਖਦੇ, ਅਸੀਂ ਪਲਾਸਟਿਕ ਫੈਲਾਉਂਦੇ ਹਾਂ ਜਾਂ ਗੰਦ ਪਾਉਂਦੇ ਹਾਂ, ਅਤੇ ਇਹ ਚੀਜ਼ ਵੀ ਬਹੁਤ ਹੀ ਜ਼ਿਆਦਾ ਗਲਤ ਹੈ। ਦੋਸਤੋ, ਇੱਕ ਤੰਦਰੁਸਤ ਰੁੱਖ ਹਰ ਸਾਲ ਸੈਂਕੜਿਆਂ ਕਿਲੋ ਕਾਰਬਨ ਡਾਈਆਕਸਾਈਡ ਸੋਖਣ 'ਚ ਮਦਦ ਕਰਦਾ। ਰੁੱਖ ਗਰਮੀ ਨੂੰ ਘਟਾਉਂਦੇ ਨੇ, ਵਰਖਾ ਦੇ ਚੱਕਰ ਨੂੰ ਸੰਤੁਲਿਤ ਵੀ ਰੱਖਦੇ ਨੇ। ਪੰਛੀਆਂ, ਜਾਨਵਰਾਂ ਅਤੇ ਕਿੰਨੇ ਸਾਰੇ ਜੀਵ ਨੇ ਉਹਨਾਂ ਦਾ ਘਰ ਵੀ ਜੋ ਨੇ ਉਹ ਹੀ ਰੁੱਖ ਹੀ ਨੇ। ਸਾਨੂੰ ਫਲ, ਫੁੱਲ ਅਤੇ ਲੱਕੜ, ਇਹ ਸਭ ਚੀਜ਼ਾਂ ਵੀ ਜੋ ਨੇ ਉਹ ਰੁੱਖ ਹੀ ਦਿੰਦੇ ਨੇ।
0: ਅਤੇ ਦੋਸਤੋ, ਕਈ ਵਾਰੀ ਤੁਸੀਂ ਖੁਦ ਵੀ ਮਹਿਸੂਸ ਕੀਤਾ ਹੋਣਾ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਅਤੇ ਹਿਊਮਿਡਿਟੀ ਹੋ ਰਹੀ ਹੁੰਦੀ ਹੈ ਨਾ, ਜਦੋਂ ਆਪਾਂ ਇਸ ਟਾਈਮ ਬਹੁਤ ਗਰਮੀ ਹੈ, ਅਤੇ ਆਪਾਂ ਕਦੇ ਇੱਦਾਂ ਦੀ ਜਗ੍ਹਾ 'ਤੇ ਖੜ੍ਹੇ ਹੋਏ ਜਿੱਥੇ ਕੋਈ ਬਹੁਤ ਸਾਰੇ ਪੇੜ ਜਾਂ ਗਾਰਡਨ ਜਾਂ ਬਗੀਚਾ ਹੋਵੇ, ਅਤੇ ਉੱਥੇ ਤੁਹਾਨੂੰ ਆਪਣੇ ਆਪ ਇੱਕ ਸਕੂਨ ਜਾਂ ਠੰਡਕ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਹੈ। ਉਹ ਕਿਉਂ? ਕਿਉਂਕਿ ਉੱਥੇ ਬਹੁਤ ਹਰਿਆਲੀ ਅਤੇ ਸੋਹਣੇ ਸੋਹਣੇ ਪੇੜ ਲੱਗੇ ਹੁੰਦੇ ਹੈ, ਅਤੇ ਜੇ ਆਪਾਂ ਇਹਨਾਂ ਛੋਟੀ ਚੀਜ਼ਾਂ ਨੂੰ ਨੋਟਿਸ ਕਰੀਏ ਤਾਂ ਸਾਨੂੰ ਖੁਦ ਹੀ ਪਤਾ ਲੱਗ ਜਾਏਗਾ ਕਿ ਜਦੋਂ ਆਪਾਂ ਇੱਕ ਹਰੀ ਭਰੀ ਜਗ੍ਹਾ 'ਤੇ ਹੁੰਦੇ ਹਾਂ ਜਾਂ ਗ੍ਰੀਨਰੀ ਭਰੇ ਮਾਹੌਲ 'ਚ ਖੜ੍ਹੇ ਹੁੰਦੇ ਹਾਂ ਨਾ, ਸਾਨੂੰ ਆਪਣੇ ਆਪ ਹੀ ਇੱਕ ਤਾਜ਼ਗੀ ਮਹਿਸੂਸ ਹੋਣ ਲੱਗ ਜਾਂਦੀ ਹੈ। ਅਤੇ ਇਹੀ ਫਾਇਦਾ ਜਦੋਂ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਆਪਣੇ ਨੇਚਰ ਦੀ ਸੰਭਾਲ ਕਰਦੇ ਹਾਂ, ਅਤੇ ਸਾਨੂੰ ਆਪਣੇ ਆਪ ਹੀ ਤਾਜ਼ਗੀ ਅਤੇ ਸਕੂਨ ਮਹਿਸੂਸ ਹੁੰਦਾ ਹੈ।
1: ਅਤੇ ਨੇਹਾ, ਜੇ ਅੱਜ ਅਸੀਂ ਇੱਕ ਰੁੱਖ ਲਗਾਉਂਦੇ ਹਾਂ ਨਾ, ਤਾਂ ਉਸਦੀ ਛਾਂ, ਸ਼ਾਇਦ ਅਸੀਂ ਉਸਦੀ ਛਾਂ ਹੇਠ ਨਾ ਬੈਠੀਏ, ਪਰ ਆਉਣ ਵਾਲੀਆਂ ਪੀੜ੍ਹੀਆਂ ਉਸਦੀ ਛਾਂ ਹੇਠ ਜ਼ਰੂਰ ਬੈਠਣਗੀਆਂ। ਅਤੇ ਇਹ ਸੋਚ ਕੇ ਕਿਉਂ ਨਾ ਅੱਜ ਇੱਕ ਰੁੱਖ ਲਗਾਇਆ ਜਾਏ।
0: ਬਿਲਕੁਲ। ਅਤੇ ਦੋਸਤੋ, ਜਿੰਨਾ ਹੋ ਸਕੇ ਆਪਣੇ ਘਰ ਦੇ ਗਾਰਡਨਸ ਵਿੱਚ ਵੀ ਤੁਸੀਂ ਛੋਟੇ ਛੋਟੇ ਜਿਹੇ ਪੌਦੇ ਲਗਾ ਸਕਦੇ ਹੋ, ਪਰ ਉਸ ਤੋਂ ਇਲਾਵਾ ਜਿੰਨੀ ਹੋ ਸਕੇ ਕੋਸ਼ਿਸ਼ ਕਰੋ ਆਪਣੇ ਪੋਲਿਊਸ਼ਨ ਘੱਟ ਫੈਲਾਓ ਅਤੇ ਆਪਣੇ ਨੇਚਰ ਦੀ ਸੰਭਾਲ ਕਰੋ। ਅਤੇ ਸਾਡਾ ਅੱਜ ਦਾ ਮੈਸੇਜ ਸਾਡੇ ਲਿਸਨਰਸ ਨੂੰ ਇਹੀ ਹੈ ਕਿ ਨੇਚਰ ਸਾਡੀ ਜ਼ਿੰਦਗੀ ਲਈ ਅਤੇ ਸਾਡੇ ਆਉਣ ਵਾਲੀ ਪੀੜ੍ਹੀਆਂ ਲਈ ਬਹੁਤ ਹੀ ਜ਼ਰੂਰੀ ਹੈ।
1: ਅਤੇ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਇੰਝ ਹੀ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਅਤੇ ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਹਾਂ।

0: ਚਲੋ ਅੱਜ ਕੱਟੀ ਸਬਜ਼ੀ ਖਰੀਦ ਲਈ ਯਾਰ, ਘਰ ਵਾਲੀ ਵੀ ਖੁਸ਼ ਹੋ ਜਾਏਗੀ। ਚੰਗਾ ਭਾਈ ਐਂ ਕਰ, ਇੱਕ ਨਾ ਆ ਜਿਹੜੀ ਸਬਜ਼ੀ ਹੈ ਨਾ ਵੱਖ ਵੱਖ ਲਿਫਾਫਿਆਂ 'ਚ ਪਾ ਦੀ।
1: ਇੰਨੇ ਲਿਫਾਫੇ?
0: ਓਏ ਹਾਂ, ਅਤੇ ਫਿਰ ਕੀ ਹੋਇਆ ਯਾਰ, ਸਬਜ਼ੀ ਵੀ ਤਾਂ ਇੰਨੀ ਲਈ ਆ, ਆ ਨਿੱਕੇ ਜਿਹੇ ਲਿਫਾਫੇ ਨਾ, ਆ ਕੀ ਫਰਕ ਪੈਂਦਾ?
1: ਕੀ ਫਰਕ ਪੈਂਦਾ? ਤੁਹਾਨੂੰ ਪਲਾਸਟਿਕ ਦੇ ਨੁਕਸਾਨ ਦਾ ਨਹੀਂ ਪਤਾ? ਤੁਹਾਨੂੰ ਪਤਾ ਹੈ ਕਿ ਇੱਕ ਇਨਸਾਨ ਹਰ ਹਫ਼ਤੇ 5 ਗ੍ਰਾਮ ਮਾਈਕਰੋ ਪਲਾਸਟਿਕ ਕਿਸੇ ਨਾ ਕਿਸੇ ਰੂਪ 'ਚ ਆਪਣੇ ਅੰਦਰ ਲੈ ਕੇ ਜਾ ਰਿਹਾ ਹੈ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਵੀ ਨਹੀਂ ਬਖਸ਼ਿਆ ਸੀ, ਪਲਾਸਟਿਕ ਦਾ ਵੱਡਾ ਢੇਰ ਉੱਥੇ ਵੀ ਲੱਗਾ। ਹਰ ਇੱਕ ਮਿੰਟ ਵਿੱਚ ਲਗਭਗ 1 ਟਰੱਕ ਦੇ ਬਰਾਬਰ ਪਲਾਸਟਿਕ ਸਮੁੰਦਰਾਂ 'ਚ ਸੁੱਟਿਆ ਜਾ ਰਿਹਾ। 2050 ਤੱਕ ਸਮੁੰਦਰਾਂ 'ਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਹੋਣਾ। ਅਤੇ ਤੁਹਾਨੂੰ ਇਹ ਪਤਾ ਕਿ ਪਲਾਸਟਿਕ ਦੀ ਰੀਸਾਈਕਲਿੰਗ ਸਿਰਫ 9% ਹੈ, ਅਤੇ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਇਸਤੇਮਾਲ ਪੈਕਿੰਗ ਲਈ ਹੁੰਦਾ, ਜਿਹਨੂੰ ਇੱਕ ਵਾਰ ਵਰਤਣ ਤੋਂ ਬਾਅਦ ਸੁੱਟ ਦਿੱਤਾ ਜਾਂਦਾ। ਇਹੀ ਸਿੰਗਲ ਯੂਜ਼ ਪਲਾਸਟਿਕ ਹੈ।
0: ਇਹ ਸਭ ਤੁਹਾਨੂੰ ਕਿਵੇਂ ਪਤਾ?
1: ਮੈਨੂੰ ਕਿਵੇਂ ਪਤਾ? ਮੇਰੀ ਬੇਟੀ ਨੂੰ ਫੇਫੜਿਆਂ ਦੀ ਗੰਭੀਰ ਬਿਮਾਰੀ ਹੋ ਗਈ ਹੈ, ਜਿਸ ਦਾ ਕਾਰਨ ਡਾਕਟਰਸ ਪਲਾਸਟਿਕ ਦਾ ਜ਼ਿਆਦਾ ਇਸਤੇਮਾਲ ਦੱਸ ਰਹੇ ਨੇ, ਅਤੇ ਮੈਂ ਤਾਂ ਇਹ ਵੀ ਸੁਣਿਆ ਕਿ ਇਹਦੇ ਨਾਲ ਕੈਂਸਰ ਵੀ।
0: ਬਸ ਬਸ ਬਸ ਬਸ, ਅੱਜ ਤੋਂ ਪਲਾਸਟਿਕ ਬੰਦ। ਭਾਈ ਤੂੰ ਮੇਰੀਆਂ ਸਬਜ਼ੀਆਂ ਇੱਕ ਪਾਸੇ ਰੱਖ ਲਈ, ਮੈਂ ਘਰੋਂ ਕੱਪੜੇ ਦਾ ਝੋਲਾ ਲੈ ਕੇ ਹੁਣੇ ਆਇਆ।
2: ਸਿੰਗਲ ਯੂਜ਼ ਪਲਾਸਟਿਕ ਸਿਹਤ ਅਤੇ ਕੁਦਰਤ ਲਈ ਹਾਨੀਕਾਰਕ।

0: ਕੇ ਇਸ ਦੀ ਵਰਤੋਂ ਤੋਂ ਬਚੋ।
1: ਐਫਐਮ ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ ਮੇਰੇ ਆਰਜੇ ਨੇਹਾ
2: ਤੇ ਆਰਜੇ ਭੂਮਿਕਾ ਦੇ ਨਾਲ।
1: ਤੇ ਦੋਸਤੋ, ਅੱਜ ਦੇ ਸਾਡੇ ਪ੍ਰੋਗਰਾਮ ਵਿੱਚ ਸਾਡਾ ਸਭ ਤੋਂ ਖਾਸ ਮੈਸੇਜ ਸਾਡੇ ਲਿਸਨਰਸ ਨੇ ਇਹੀ ਹੈ ਕਿ ਸਿੰਗਲ ਯੂਜ਼ ਪਲਾਸਟਿਕ ਬਹੁਤ ਹੀ ਹਾਨੀਕਾਰਕ ਹੈ ਸਾਡੇ ਲਈ, ਸਾਡੇ ਆਉਣ ਵਾਲੀ ਜਨਰੇਸ਼ਨ ਲਈ ਤੇ ਫਿਊਚਰ ਵਿੱਚ ਸਾਡੇ ਜਿਹੜੇ ਜਾਨਵਰ ਨੇ, ਪਸ਼ੂ ਪੰਛੀਆਂ ਨੇ, ਉਹਨਾਂ ਸਾਰਿਆਂ ਲਈ। ਤੇ ਅਸੀਂ ਅੱਜ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਹੋ ਸਕੇ ਉਹਨਾਂ ਸਿੰਗਲ ਯੂਜ਼ ਪਲਾਸਟਿਕ ਤੋਂ ਬਚੋ ਤੇ ਦੂਰ ਰਹੋ ਤੇ ਆਪਣੇ ਘਰੋਂ ਜਿੰਨਾ ਹੋ ਸਕੇ ਕੱਪੜੇ ਤੇ ਜੂਟ ਦੇ ਥੈਲਿਆਂ ਦੀ ਵਰਤੋਂ ਕਰੋ।
2: ਬਿਲਕੁਲ। ਤੇ ਹੁਣ ਸਮਾਂ ਹੋ ਗਿਆ ਵਰਡ ਐਕਸਪ੍ਰੈਸ ਦਾ, ਤੇ ਅੱਜ ਦਾ ਇੱਕ ਖਾਸ ਵਰਡ ਹੈ ਜੀ ਜਿਹੜਾ ਅਸੀਂ ਤੁਹਾਡੇ ਸਾਰੇ ਲਈ ਲੈ ਕੇ ਆਏ ਹਾਂ। ਤੇ ਨੇਹਾ, ਅੱਜ ਦਾ ਜਿਹੜਾ ਖਾਸ ਸ਼ਬਦ ਹੈ ਉਹ ਹੈ ਜੀ ਸੁਹਿਰਦ। ਇੱਕ ਅਜਿਹਾ ਸ਼ਬਦ ਜੋ ਸਿਰਫ ਕਿਸੇ ਇਨਸਾਨ ਦੀ ਪਛਾਣ ਨਹੀਂ, ਸਗੋਂ ਉਸਦੇ ਸੁਭਾਅ, ਉਸਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ। ਸੁਹਿਰਦ ਦੋ ਸ਼ਬਦਾਂ ਤੋਂ ਬਣਿਆ, ਜਿਸ ਦਾ ਅਰਥ ਹੈ ਚੰਗਾ, ਸ਼ੁਭ ਜਾਂ ਉੱਤਮ, ਤੇ ਹਿਰਦ ਜਿਸ ਦਾ ਅਰਥ ਹੈ ਜੀ ਦਿਲ। ਇਸ ਤਰ੍ਹਾਂ ਸੁਹਿਰਦ ਦਾ ਅਰਥ ਹੋਇਆ ਉਹ ਵਿਅਕਤੀ ਜਿਸ ਦਾ ਦਿਲ ਨੇਕ ਹੋਏ, ਜਿਸਦੇ ਮਨ 'ਚ ਕਿਸੇ ਲਈ ਈਰਖਾ, ਦੁਸ਼ਮਣੀ ਜਾਂ ਸਵਾਰਥ ਨਾ ਹੋਏ, ਜੋ ਹਰ ਵੇਲੇ ਦੂਜਿਆਂ ਦਾ ਭਲਾ ਸੋਚਦਾ ਹੋਏ।
1: ਅਤੇ ਦੋਸਤੋ, ਅੱਜ ਦੇ ਸਮੇਂ ਵਿੱਚ ਅਸੀਂ ਸੈਂਕੜੋ ਲੋਕਾਂ ਨਾਲ ਜੁੜੇ ਹੁੰਦੇ ਹਾਂ, ਪਰ ਹਰ ਕੋਈ ਸੁਹਿਰਦ ਨਹੀਂ ਹੁੰਦਾ। ਸੁਹਿਰਦ ਉਹ ਹੁੰਦਾ ਹੈ ਜੋ ਤੁਹਾਡੀ ਕਾਮਯਾਬੀ 'ਤੇ ਤਾਲੀਆਂ ਮਾਰੇ ਅਤੇ ਮੁਸ਼ਕਿਲ ਵੇਲੇ ਤੁਹਾਡਾ ਹੱਥ ਵੀ ਫੜੇ। ਸੋਚੋ, ਜੇ ਸਾਡੇ ਪਰਿਵਾਰ, ਦੋਸਤ ਅਤੇ ਸਮਾਜ ਵਿੱਚ ਕੋਈ ਇੱਕ ਦੂਜੇ ਲਈ ਸੁਹਿਰਦ ਬਣ ਜਾਵੇ ਤਾਂ ਜ਼ਿੰਦਗੀ ਕਿੰਨੀ ਖੂਬਸੂਰਤ ਹੋ ਜਾਵੇਗੀ। ਰਿਸ਼ਤੇ ਹੋਰ ਮਜ਼ਬੂਤ ਹੋਣਗੇ ਅਤੇ ਦਿਲਾਂ ਵਿੱਚ ਪਿਆਰ ਵਧੇਗਾ।
2: ਬਿਲਕੁਲ। ਪਰ ਸੁਹਿਰਦ ਹੋਣਾ ਸਿਰਫ ਚੰਗਾ ਇਨਸਾਨ ਹੋਣਾ ਨਹੀਂ। ਸੁਹਿਰਦ ਉਹ ਹੁੰਦਾ ਹੈ ਜੋ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੇ, ਕਿਸੇ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨੇ, ਬਿਨਾਂ ਕਿਸੇ ਲਾਭ ਦੇ, ਉਮੀਦ ਦੇ ਵੀ ਕਿਸੇ ਦਾ ਸਾਥ ਦੇ। ਅਜਿਹਾ ਇਨਸਾਨ ਦਿਲ ਜਿੱਤਦਾ, ਸਗੋਂ ਬਥੇਰੇ ਲੋਕਾਂ ਦੇ ਨਾਲ ਰਹਿੰਦਾ ਵੀ ਹੈ ਅਤੇ ਰਿਸ਼ਤਾ ਵੀ ਨਿਭਾਉਂਦਾ। ਜ਼ਿੰਦਗੀ 'ਚ ਸਾਨੂੰ ਬਹੁਤ ਲੋਕ ਮਿਲਦੇ ਨੇ, ਕੋਈ ਸਿਰਫ ਜਾਣ ਪਛਾਣ ਵਾਲਾ ਹੁੰਦਾ, ਕੋਈ ਦੋਸਤ ਬਣ ਜਾਂਦਾ, ਕੋਈ ਸੁਹਿਰਦ ਉਹ ਹੁੰਦਾ ਜਿਹੜਾ ਰਿਸ਼ਤਿਆਂ ਨੂੰ ਨਿਭਾਉਂਦਾ, ਜਿਹੜਾ ਦਿਖਾਵਾ ਨਹੀਂ ਕਰਦਾ ਬਲਕਿ ਸੱਚੇ ਦਿਲ ਤੋਂ ਸਮਝਦਾ ਅਤੇ ਸਾਥ ਵੀ ਦਿੰਦਾ। ਅਤੇ ਦੋਸਤੋ, ਇੱਕ ਦਿਲਚਸਪ ਗੱਲ ਇਹ ਹੈ ਕਿ ਸੁਹਿਰਦ ਜੋ ਹੈ ਨਾ, ਉਹ ਖਰੀਦਿਆ ਨਹੀਂ ਜਾ ਸਕਦਾ, ਇਹ ਜੋ ਹੈ ਰਿਸ਼ਤਿਆਂ ਨਾਲ ਬਣਦਾ।
1: ਅਤੇ ਦੋਸਤੋ, ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤ ਹੀ ਘੱਟ ਲੋਕ ਇੱਦਾਂ ਦੇ ਹੁੰਦੇ ਨੇ ਜੋ ਸਾਡੇ ਬਹੁਤ ਹੀ ਕਲੋਜ਼ ਹੁੰਦੇ ਨੇ, ਜੋ ਬਹੁਤ ਹੀ ਜੈਨੂਅਨ ਤਰੀਕੇ ਦੇ ਨਾਲ ਸਾਡੇ ਨਾਲ ਆਪਣਾ ਰਿਸ਼ਤਾ ਨਿਭਾਉਂਦੇ ਨੇ ਜਾਂ ਦੋਸਤੀ ਨਿਭਾਉਂਦੇ ਨੇ। ਕਿਉਂਕਿ ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ ਨਾ, ਇਹਦੇ ਵਿੱਚ ਆਪਾਂ ਬਹੁਤ ਵਾਰੀ, ਅਸੀਂ ਖੁਦ ਇਸ ਜਨਰੇਸ਼ਨ ਦੇ, ਜਿਹੜਾ ਆਪਾਂ ਜੈਨਜ਼ੀ ਕਹਿ ਲਓ, ਅਸੀਂ ਜਦੋਂ ਫਰੈਂਡਸ਼ਿਪ ਕਰਨ ਵੇਲੇ ਨਾ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹਾਂ ਕਿ ਇਹ ਜਿਹੜਾ ਸਾਡਾ ਫਰੈਂਡ ਬਣਿਆ ਨਿਆ, ਇਹ ਸਾਡੇ ਨਾਲ ਜੈਨੂਅਨ ਹੈ ਜਾਂ ਨਹੀਂ, ਜਾਂ ਫਿਰ ਸਾਡੇ ਬਾਰੇ ਸਾਨੂੰ ਜੱਜ ਤਾਂ ਨਹੀਂ ਕਰਦਾ ਹੋਏਗਾ, ਸਾਡੇ ਬਾਰੇ ਕੀ ਸੋਚਦਾ ਹੋਏਗਾ। ਜੇ ਸਾਡੇ ਮਨ ਵਿੱਚ ਕਿਸੇ ਨੂੰ ਲੈ ਕੇ ਇੱਦਾਂ ਦੇ ਖਿਆਲ ਆ ਰਹੇ ਨੇ ਤਾਂ ਤੁਹਾਨੂੰ ਲੱਗਦਾ ਹੈ ਕੋਈ ਬਹੁਤ ਅੱਛੀ ਦੋਸਤੀ ਹੈ?
2: ਨਹੀਂ ਨੇਹਾ, ਜਿਵੇਂ ਤੁਸੀਂ ਗੱਲ ਕੀਤੀ ਹੈ ਸਾਡੇ ਆਲੇ ਦੁਆਲੇ, ਹੈ ਨਾ, ਅਤੇ ਮੈਨੂੰ ਲੱਗਦਾ ਹੁਣ ਇੱਕ ਜੋ ਸਾਡੀ ਮਾਂ ਆ, ਹੈ ਨਾ, ਉਹ ਬੱਚੇ ਦੇ ਨਾਲ ਦਿਲੋਂ ਕਰਦੀ ਹੈ।
1: ਬਿਲਕੁਲ।
2: ਅਤੇ ਜੇ ਇੱਕ ਅਧਿਆਪਕ ਦੀ ਗੱਲ ਕਰੀਏ, ਉਹ ਵਿਦਿਆਰਥੀਆਂ ਨੂੰ ਸਫਲ ਦੇਖਣਾ ਚਾਹੁੰਦਾ, ਉਸਦੇ ਲਈ ਕਿੰਨਾ ਯਤਨ ਕਰਦਾ, ਅਤੇ ਉਹ ਵਿਅਕਤੀ ਜੋ ਨੇ ਉਹ ਸੁਹਿਰਦੇ ਨੇ, ਇੱਕ ਸਾਡੀ ਮਾਂ ਅਤੇ ਇੱਕ ਅਧਿਆਪਕ। ਜੇ ਇੱਕ ਚੰਗਾ ਦੋਸਤ ਵੀ ਹੋ ਸਕਦਾ ਜੋ ਤੁਹਾਡੇ ਨਾਲ ਹਰ ਸਮੇਂ ਖੜਿਆ, ਬਿਨਾਂ ਕਿਸੇ ਸਵਾਰਥ ਦੇ, ਬਿਨਾਂ ਕਿਸੇ ਲਾਲਚ ਦੇ, ਅਤੇ ਹਰ ਮੁਸ਼ਕਿਲ ਘੜੀ 'ਚ ਵੀ ਤੁਹਾਡਾ ਸਾਥ ਦਿੰਦਾ।
1: ਅਤੇ ਦੋਸਤੋ, ਮੈਨੂੰ ਇੱਦਾਂ ਲੱਗਦਾ ਨਾ ਕਿ ਇੱਦਾਂ ਦੇ ਨਿਸਵਾਰਥ ਰਿਸ਼ਤੇ ਸਾਨੂੰ ਬਹੁਤ ਹੀ ਘੱਟ ਮਿਲਦੇ ਨੇ, ਅਤੇ ਸਾਨੂੰ ਇਹਨਾਂ ਨੂੰ ਬਹੁਤ ਹੀ ਸੰਭਾਲ ਕੇ ਅਤੇ ਬਹੁਤ ਹੀ ਪਿਆਰ ਨਾਲ ਰੱਖਣਾ ਚਾਹੀਦਾ। ਕਿਉਂਕਿ ਕਈ ਵਾਰੀ ਛੋਟੀਆਂ ਛੋਟੀਆਂ ਗਲਤੀਆਂ ਵੀ ਅਤੇ ਛੋਟੀ ਛੋਟੀ ਚੀਜ਼ਾਂ ਵੀ ਨਾ ਸਾਨੂੰ ਸਾਡੇ ਇੱਦਾਂ ਦੇ ਰਿਸ਼ਤੇ ਖਰਾਬ ਕਰ ਦਿੰਦੀਆਂ ਨੇ। ਅਤੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਇੱਦਾਂ ਦਾ ਇਨਸਾਨ ਹੈ ਅਤੇ ਉਹਨੂੰ ਸੰਭਾਲ ਕੇ ਰੱਖੋ ਅਤੇ ਉਹਦੀ ਇੱਜ਼ਤ ਕਰੋ ਅਤੇ ਉਹਨੂੰ ਬਹੁਤ ਪਿਆਰ ਨਾਲ ਰੱਖੋ ਆਪਣੀ ਜ਼ਿੰਦਗੀ ਦੇ ਵਿੱਚ।
2: ਜੀ ਨੇਹਾ, ਅੱਜ ਕੱਲ੍ਹ ਸੋਹਣੇ ਚਿਹਰੇ ਤਾਂ ਬਹੁਤ ਨੇ, ਸੁੰਦਰ ਚਿਹਰਾ ਕੁਝ ਸਮੇਂ ਲਈ ਯਾਦ ਰਹਿੰਦਾ, ਪਰ ਸੁਹਿਰਦ ਦਿਲ ਸਾਰੀ ਉਮਰ ਲਈ ਯਾਦ ਰਹਿੰਦਾ। ਇਸ ਲਈ ਸੋਹਣਾ ਦਿਸਣ ਨਾਲੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਸੁਹਿਰਦ ਬਣੋ।
3: ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ,

0: ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਯੁਵਾਣੀ ਮੇਰੇ ਆਰਜੀ ਨੇ ਹਾਂ
1: ਤੇ ਆਰਜੀ ਭੂਮਿਕਾ ਦੇ ਨਾਲ
0: ਤੇ ਦੋਸਤੋ ਵੇਲਾ ਹੋ ਗਿਆ ਸਾਡੇ ਅੱਜ ਦੇ ਪਹਿਲੇ ਖਾਸ ਸੈਗਮੈਂਟ ਸਿਨੇਮਾ ਦਾ ਜਿਹਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਖਾਸ ਲੀਜੈਂਡਰੀ ਪਰਸਨੈਲਿਟੀ ਬਾਰੇ ਜੋ ਕਿ ਬਾਲੀਵੁੱਡ ਇੰਡਸਟਰੀ ਦੇ ਬਹੁਤ ਹੀ ਫੇਮਸ ਕੋਰੀਓਗ੍ਰਾਫਰ ਸੀਗੇ ਸਰੋਜ ਖਾਨ ਜੀ ਬਾਰੇ
1: ਕਹਿੰਦੇ ਨੇ ਕੁਝ ਲੋਕ ਗੀਤ ਗਾਉਂਦੇ ਨੇ ਕੁਝ ਲੋਕ ਗੀਤ ਲਿਖਦੇ ਨੇ ਪਰ ਕੁਝ ਅਜਿਹੇ ਵੀ ਹੁੰਦੇ ਨੇ ਜੋ ਗੀਤ ਨੂੰ ਆਪਣੇ ਇਸ਼ਾਰਿਆਂ ਆਪਣੀਆਂ ਅਦਾਵਾਂ ਅਤੇ ਆਪਣੇ ਕਦਮਾਂ ਨਾਲ ਅਮਰ ਬਣਾ ਜਾਂਦੇ ਨੇ ਅੱਜ ਅਸੀਂ ਗੱਲ ਕਰ ਰਹੇ ਹਾਂ ਸਰੋਜ ਖਾਨ ਦੀ ਜਿਨ੍ਹਾਂ ਨੂੰ ਪੂਰੀ ਫਿਲਮੀ ਦੁਨੀਆ 'ਚ ਪਿਆਰ ਨਾਲ ਮਾਸਟਰ ਜੀ ਵੀ ਕਿਹਾ ਜਾਂਦਾ ਸੀ
0: ਦੋਸਤੋ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਫਿਲਮ ਤੇਜ਼ਾਬ ਦੇ ਮਸ਼ਹੂਰ ਗੀਤ 1, 2, 3 ਮੈਨੂੰ ਲੱਗਦਾ ਕਿਹੜਾ ਇੱਦਾਂ ਦਾ ਬੰਦਾ ਹੋਏਗਾ ਜਿਹਨੇ ਗਾਣਾ ਨਹੀਂ ਸੁਣਿਆ ਹੋਏਗਾ ਅਤੇ ਇੰਜੋਏ ਨਹੀਂ ਕੀਤਾ ਹੋਏਗਾ ਮੈਂ ਤਾਂ ਇਸ ਗਾਣੇ ਦਾ ਜਿਹੜਾ ਰੀਮੇਕ ਸੀਗਾ ਨਾ ਉਹ ਵੀ ਬਹੁਤ ਵਾਰੀ ਸੁਣਿਆ ਪਰ ਜੋ ਓਰਿਜਨਲ ਉਹ ਤਾਂ ਓਰਿਜਨਲ ਹੀ ਹੁੰਦਾ ਇਸ ਗਾਣੇ ਨੇ ਮਾਧੁਰੀ ਦੀਕਸ਼ਿਤ ਨੂੰ ਇੱਕ ਨਵੀਂ ਪਛਾਣ ਦਿੱਤੀ ਅੱਜ ਵੀ ਇਸ ਦੇ ਡਾਂਸ ਸਟੈਪਸ ਲੋਕਾਂ ਦੀ ਜ਼ੁਬਾਨ ਅਤੇ ਦਿਲਾਂ ਵਿੱਚ ਵਸਦੇ ਨੇ ਭੂਮਿਕਾ ਤੁਸੀਂ ਗਾਣਾ ਸੁਣਿਆ ਮੂਵੀ ਦੇਖੀ
1: ਹਾਂਜੀ ਹਾਂਜੀ ਮੈਂ ਵੇਖਿਆ ਅਤੇ ਮੈਂ ਸੁਣਿਆ ਵੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਮਾਧੁਰੀ ਦੀਕਸ਼ਿਤ ਦੀ ਜਦੋਂ ਵੀ ਸਰੋਜ ਖਾਨ ਦਾ ਨਾਂ ਹੁੰਦਾ ਨਾ ਤਾਂ ਮਾਧੁਰੀ ਦੀਕਸ਼ਿਤ ਦਾ ਜ਼ਿਕਰ ਆਪਣੇ ਆਪ ਹੋ ਜਾਂਦਾ ਕਿਹਾ ਜਾਂਦਾ ਕਿ ਸਰੋਜ ਖਾਨ ਨੇ ਮਾਧੁਰੀ ਦੀ ਮੁਸਕਾਨ ਅੱਖਾਂ ਦੇ ਇਸ਼ਾਰੇ ਅਤੇ ਨਾਚ ਦੀ ਕਲਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਉਹ ਪੂਰੇ ਦੇਸ਼ ਦੀ ਧਕ ਧਕ ਗਰਲ ਬਣ ਗਈ 1, 2, 3 ਜਿਵੇਂ ਤੁਸੀਂ ਗਾਣੇ ਦੀ ਗੱਲ ਕੀਤੀ ਹੈ ਉਸ ਵਿੱਚ ਵੀ ਜੋ ਹੈ ਮਾਧੁਰੀ ਨੇ ਕਿਆ ਪਰਫੋਰਮੈਂਸ ਦਿੱਤੀ ਹੈ ਗੀਤ 'ਚ ਦਰਜਨਾ ਕਦਮ ਸਨ ਹਰ ਕਦਮ ਦੀ ਬਾਰੀਕੀ ਸਰੋਜ ਖਾਨ ਨੇ ਖੁਦ ਸਿਖਾਈ ਇਹ ਗੀਤ ਮਾਧੁਰੀ ਦੀ ਪਛਾਣ ਵੀ ਬਣ ਗਿਆ
0: ਅਤੇ ਦੋਸਤੋ ਕਿਉਂ ਨਾ ਆਪਾਂ ਅਲਕਾ ਯਾਗਨਿਕ ਦੀ ਆਵਾਜ਼ ਵਿੱਚ ਇੰਜੋਏ ਕਰਦੇ ਹਾਂ ਇਹ ਗੀਤ 1, 2, 3 ਅਤੇ ਗੀਤ ਤੋਂ ਪਾਰ ਅਸੀਂ ਫਿਰ ਮਿਲਦੇ ਹਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ

0: ਬਹੁਤ ਹੈ ਇਸ ਗੱਲ ਦਾ ਦੋਸਤੋ, ਅਫਸੋਸ ਤਾਂ ਬਹੁਤ ਹੈ ਇਸ ਗੱਲ ਦਾ ਕਿ ਇੰਨੇ ਲੈਜੈਂਡਰੀ ਕੋਰੀਓਗ੍ਰਾਫਰ ਅੱਜ ਸਾਡੇ ਵਿੱਚ ਮੌਜੂਦ ਨਹੀਂ ਨੇ, ਪਰ ਇਹਨਾਂ ਨੇ ਜਿਹੜੀ ਕੋਰੀਓਗ੍ਰਾਫੀ ਕੀਤੀ ਹੈ ਅਤੇ ਜੋ ਇਹਨਾਂ ਨੇ ਛਾਪ ਛੱਡੀ ਹੈ ਸਾਡੇ ਬੋਲੀਵੁੱਡ 'ਤੇ, ਅੱਜ ਵੀ ਕੋਈ ਇਹਨਾਂ ਨੂੰ ਭੁੱਲ ਨਹੀਂ ਪਾਇਆ। ਇਹਨਾਂ ਦੇ ਡਾਂਸ ਸਟੈਪਸ ਬਿਲਕੁਲ ਡਿਫਰੈਂਟ, ਹਰ ਗਾਣੇ ਵਿੱਚ ਹਰ ਸਟੈਪ ਬਿਲਕੁਲ ਅਲੱਗ, ਅਤੇ ਇੰਨੇ ਜਨੂਨ ਨਾਲ ਇਹ ਇੱਕ ਇੱਕ ਸਟੈਪ ਨੂੰ ਸਿਖਾਉਂਦੇ ਸੀਗੇ ਕਿ ਲੋਕਾਂ ਨੂੰ ਯਾਦ ਰਹਿ ਜਾਂਦੇ ਸੀਗੇ ਕਿ ਜਿਹੜੇ ਐਕਟਰ ਅਤੇ ਐਕਟਰੈਸਿਸ ਵੀ ਹੁੰਦੇ ਸੀਗੇ ਨਾ, ਉਹ ਵੀ ਇੱਕ ਟਾਈਮ 'ਤੇ ਸੋਚਦੇ ਸੀਗੇ ਕਿ ਮਤਲਬ ਇਹਨਾਂ ਦੇ ਸਟੈਪਸ ਨੂੰ ਫੋਲੋ ਕਰਨਾ ਕਿੰਨਾ ਕੁ ਔਖਾ ਕੰਮ ਹੈ।
1: ਬਹੁਤ ਘੱਟ ਲੋਕ ਜਾਣਦੇ ਨੇ ਕਿ ਸਿਰਫ 3 ਸਾਲ ਦੀ ਉਮਰ 'ਚ ਹੀ ਉਹਨਾਂ ਨੇ ਫਿਲਮਾਂ 'ਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਬਾਅਦ 'ਚ ਫਿਰ ਉਹ ਇੱਕ ਨਿਰਦੇਸ਼ਕ ਵਜੋਂ ਕੰਮ ਕਰਨ ਲੱਗੇ। ਉਸ ਵੇਲੇ ਨਾ ਕੋਈ ਵੱਡਾ ਨਾਂ ਸੀ, ਨਾ ਕੋਈ ਖਾਸ ਪਛਾਣ, ਪਰ ਉਹਨਾਂ ਕੋਲ ਸੀ ਵੱਡਾ ਸੁਪਨਾ, ਬੇਹੱਦ ਮਿਹਨਤ ਦਾ ਜਜ਼ਬਾ। ਉਹ ਘੰਟਿਆਂ ਤੱਕ ਪ੍ਰੈਕਟਿਸ ਕਰਦੇ, ਹਰ ਕਦਮ ਨੂੰ ਵਾਰ ਵਾਰ ਦੁਹਰਾਉਂਦੇ। ਇਹੀ ਲਗਨ ਸੀ ਜਿਸ ਕਰਕੇ ਉਹ ਮਸ਼ਹੂਰ ਨਾਚ ਨਿਰਦੇਸ਼ਕ ਵੀ ਬਣ ਗਏ। ਅਤੇ ਦੋਸਤੋ, ਇਸ ਦੇ ਨਾਲ ਹੀ ਹੋਰ ਬਹੁਤ ਗੱਲਾਂ ਬਾਤਾਂ ਕਰਦੇ ਹਾਂ ਇਹਨਾਂ ਦੇ ਬਾਰੇ।
0: ਜਦੋਂ ਵੀ ਸਰੋਜ ਖਾਨ ਦਾ ਨਾਮ ਆਉਂਦਾ ਹੈ ਤਾਂ ਮਾਧੁਰੀ ਦੀਕਸ਼ਿਤ ਦਾ ਜ਼ਿਕਰ ਆਪਣੇ ਆਪ ਹੋ ਜਾਂਦਾ ਹੈ। 1-2-3 ਗੀਤ ਲਈ ਮਾਧੁਰੀ ਨੇ ਕਈ ਦਿਨ ਲਗਾਤਾਰ ਅਭਿਆਸ ਕੀਤਾ। ਗੀਤ ਵਿੱਚ ਦਰਜਨਾ ਕਦਮ ਸਨ ਅਤੇ ਹਰ ਕਦਮ ਦੀ ਬਾਰੀਕੀ ਸਰੋਜ ਖਾਨ ਨੇ ਖੁਦ ਸਿਖਾਈ। ਸਰੋਜ ਖਾਨ ਨੇ ਗੀਤ ਲਈ ਕਈ ਵਾਰ 200 ਤੋਂ ਵੀ ਵੱਧ ਵੱਖ ਵੱਖ ਕਦਮ ਸੋਚਦੀਆਂ ਸਨ। ਉਹ ਚਾਹੁੰਦੇ ਸਨ ਕਿ ਕੋਈ ਵੀ ਗੀਤ ਪਿਛਲੇ ਗੀਤ ਵਰਗਾ ਨਾ ਲੱਗੇ, ਕਿਉਂਕਿ ਜਿਹੜੇ ਸਟੈਪ ਉਹ ਪਹਿਲਾਂ ਕਰਵਾ ਚੁੱਕੇ ਸਨ ਉਹ ਹਮੇਸ਼ਾ ਉਹਨਾਂ ਤੋਂ ਡਿਫਰੈਂਟ ਹੀ ਕਰਨਾ ਚਾਹੁੰਦੇ ਸੀਗੇ। ਇਹੀ ਕਾਰਨ ਹੈ ਕਿ ਉਹਨਾਂ ਦੇ ਹਰ ਗੀਤ ਦੀ ਆਪਣੀ ਇੱਕ ਵੱਖਰੀ ਪਛਾਣ ਹੁੰਦੀ ਸੀਗੀ। ਉਹਨਾਂ ਨੇ ਸਿਰਫ ਮਾਧੁਰੀ ਹੀ ਨਹੀਂ ਸਗੋਂ ਸ਼੍ਰੀਦੇਵੀ, ਐਸ਼ਵਰਿਆ ਰਾਏ, ਕਰਿਸ਼ਮਾ ਕਪੂਰ, ਜੂਹੀ ਚਾਵਲਾ, ਕਰੀਨਾ ਕਪੂਰ ਅਤੇ ਕਈ ਹੋਰ ਕਲਾਕਾਰਾਂ ਨਾਲ ਵੀ ਕੰਮ ਕੀਤਾ ਅਤੇ ਆਪਣੀ ਜਿਹੜੀ ਡਾਂਸ ਦੀ ਕਲਾ ਹੈ ਉਹਨਾਂ ਨੂੰ ਵੀ ਸਿਖਾਈ।
1: ਬਿਲਕੁਲ, ਜੇ ਹੁਣ ਸ਼੍ਰੀਦੇਵੀ ਦਾ ਨਾਂ ਆਇਆ ਤਾਂ ਮੈਨੂੰ ਲੱਗਦਾ ਉਹਨਾਂ ਦਾ ਇੱਕ ਗਾਣਾ ਸੁਣਨਾ ਬਣਦਾ ਜਿਹੜਾ ਕਿ ਉਹਨਾਂ ਨੇ ਹੀ ਕੋਰੀਓਗ੍ਰਾਫ ਕੀਤਾ ਸੀ, ਹਵਾ ਹਵਾਈ, ਅਤੇ ਮੈਨੂੰ ਲੱਗਦਾ ਕਾਫ਼ੀ ਲੋਕਾਂ ਨੂੰ ਇਹ ਗਾਣਾ ਪਸੰਦ ਵੀ ਹੋਏਗਾ।
0: ਅਤੇ ਦੋਸਤੋ, ਗੀਤ ਇੰਜੋਏ ਕਰਦੇ ਹਾਂ ਹਵਾ ਹਵਾਈ, ਅਤੇ ਗੀਤ ਤੋਂ ਉਸ ਪਾਰ ਅਸੀਂ ਮਿਲਦੇ ਹਾਂ ਤੁਹਾਨੂੰ ਅੱਗੇ ਵਾਲੀ ਸਾਡੀ ਗੱਲਬਾਤ ਦੇ ਨਾਲ।

0: ਮਿਸਟਰ ਇੰਡੀਆ ਇਹ ਫਿਲਮ ਦਾ ਹੀ ਸੀ। ਇਹ ਪਿਆਰਾ ਜਿਹਾ ਗੀਤ ਇਸ ਫਿਲਮ ਦੇ ਹਵਾ ਹਵਾਈ ਕਾਟੇ ਨਹੀਂ ਕੱਟੇ ਵਰਗੇ ਗੀਤਾਂ ਨੇ ਸਰੋਜ ਖਾਨ ਨੂੰ ਘਰ ਘਰ 'ਚ ਮਸ਼ਹੂਰ ਕਰ ਦਿੱਤਾ। ਸ਼੍ਰੀਦੇਵੀ ਦੀ ਚੁਲਬੁਲੀ ਅਦਾਕਾਰੀ ਨੂੰ ਉਹਨਾਂ ਨੇ ਆਪਣੇ ਨਾਚ ਨਾਲ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਦੇ ਨਾਲ ਹੀ ਚਾਂਦਨੀ ਫਿਲਮ ਮੇਰੇ ਹੱਥੋਂ ਮੈਂ ਨੌ ਨੌ ਚੂੜੀਆਂ 'ਚ ਸ਼੍ਰੀਦੇਵੀ ਦੀ ਨਜ਼ਾਕਤ ਅਤੇ ਭਾਰਤੀ ਪਰੰਪਰਾ ਨੂੰ ਸਰੋਜ ਖਾਨ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ਅਤੇ ਇਸ ਦੇ ਨਾਲ ਹੀ ਮੈਨੂੰ ਲੱਗਦਾ ਇੱਕ ਹੋਰ ਗੀਤ ਮੈਨੂੰ ਯਾਦ ਆ ਰਿਹਾ, ਨਿੰਬੋੜਾ।
1: ਅਤੇ ਦੋਸਤੋ, ਜਿਹੜਾ ਗੀਤ ਹੁਣੇ ਹੁਣੇ ਭੂਮਿਕਾ ਨੇ ਜਿਸ ਗੀਤ ਦਾ ਨਾਮ ਲਿਆ, ਇਹ ਜਿਹੜੀ ਮੂਵੀ ਹੈ ਨਾ, ਮੇਰੀ ਬਹੁਤ ਫੇਵਰੇਟ ਹੈ, ਹਮ ਦਿਲ ਦੇ ਚੁੱਕੇ ਸਨਮ। ਮੈਨੂੰ ਲੱਗਦਾ ਸਾਰਿਆਂ ਨੇ ਇਹ ਮੂਵੀ ਦੇਖੀ ਹੋਣੀ, ਕਿਉਂਕਿ ਜਿਹੜੀ ਮੂਵੀ ਦੀ ਸਟੋਰੀ ਹੈ ਨਾ, ਮੈਨੂੰ ਇੰਨੀ ਪਸੰਦ ਹੈ, ਇੰਨੀ ਇਮੋਸ਼ਨਲ ਜਿਹੀ ਲਵ ਸਟੋਰੀ ਇਸ ਮੂਵੀ ਦੀ। ਅਤੇ ਜਿਹੜਾ ਇਸ ਮੂਵੀ ਦਾ ਗੀਤ ਹੈ ਨਾ, ਨਿੰਬੂੜਾ ਨਿੰਬੂੜਾ

ਬੁੜਾ ਤੇ ਇਹਦੇ ਡਾਂਸ ਸਟੈਪ ਇੰਨੇ ਸੋਹਣੇ, ਇੰਨਾ ਵਧੀਆ ਡਾਂਸ ਸਟੈਪ, ਅਤੇ ਐਸ਼ਵਰਿਆ ਰਾਏ ਨੇ ਬਖੂਬੀ ਇਸ ਗੀਤ ਨੂੰ ਅਤੇ ਇਸ ਡਾਂਸ ਸਟੈਪ ਨੂੰ ਨਿਭਾਇਆ ਹੈ। ਅਤੇ ਦੋਸਤੋ ਜਿਹੜੀ ਮੂਵੀ ਸੀਗੀ ਨਾ, ਬਹੁਤ ਹੀ ਵਧੀਆ ਲਵ ਸਟੋਰੀ, ਸ਼ਾਹਰੁਖ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੀ ਲਵ ਸਟੋਰੀ। ਇਸ ਮੂਵੀ ਦੇ ਵਿੱਚ ਜਿਹੜੀ ਬਹੁਤ ਇਮੋਸ਼ਨਲ ਜਿਹੇ ਸੀਨ, ਸਭ ਕੁਛ ਮੂਵੀ ਬਹੁਤ ਇਮੋਸ਼ਨਲ ਅਤੇ ਬਹੁਤ ਸੈਂਸਿਟਿਵ ਜੀ ਹੈਗੀ ਹੈ ਲਵ ਸਟੋਰੀ ਦੀ, ਪਰ ਜਿਹੜਾ ਸਿਰਫ ਇੱਕ ਗੀਤ ਹੈ ਨਾ ਨਿਮੜਾ ਨਿਮੜਾ, ਇਸ ਗੀਤ ਦੀ ਬੀਟ ਦੇ ਨਾਲ ਤੁਸੀਂ ਇੰਜੋਏ ਕਰੋਗੇ ਇਸ ਗੀਤ ਦੇ ਸਟੈਪ ਵੀ। ਮੰਨਿਆ ਕਿਸ ਤਰ੍ਹਾਂ ਆਪਾਂ ਗੀਤ ਸੁਣ ਸਕਦੇ ਹਾਂ, ਪਰ ਜਿਹੜੇ ਗੀਤ ਦੇ ਨਾਲ ਜਿਹੜੀ ਉਹਦੀ ਬੀਟ ਹੁੰਦੀ ਹੈ ਨਾ, ਉਹਦੇ ਵਿੱਚ ਤੁਸੀਂ ਡਾਂਸ ਸਟੈਪ ਨੂੰ ਮਹਿਸੂਸ ਵੀ ਕਰ ਸਕਦੇ ਹੋ। ਅਤੇ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਲਿਸਨਰਸ ਹੋਣੇ ਹੈ ਜਿਨ੍ਹਾਂ ਨੇ ਇਹ ਮੂਵੀ ਦੇਖੀ ਹੋਣੀ ਹੈ ਅਤੇ ਔਨ ਰਿਪੀਟ ਦੇਖੀ ਹੋਣੀ ਹੈ, ਅਤੇ ਇਸ ਗਾਣੇ ਨੂੰ ਜ਼ਰੂਰ ਸੁਣਿਆ ਹੋਏਗਾ। ਅਤੇ ਸੁਣਦੇ ਹਾਂ ਹਮ ਦਿਲ ਦੇ ਚੁੱਕੇ ਸਨ ਮੂਵੀ ਦਾ ਗੀਤ ਨਿਮੜਾ ਨਿਮੜਾ ਨਿਮੜਾ।

0: ਸਾਨੂੰ ਪਤਾ ਨਹੀਂ ਹੁੰਦਾ ਅਤੇ ਜਿਹੜੀ ਪਰਦੇ ਦੇ ਪਿੱਛੇ ਦੀ ਸਟਰਗਲ ਹੁੰਦੀ ਹੈ ਨਾ ਉਹ ਬਹੁਤ ਵੱਡੀ ਹੁੰਦੀ ਹੈ। ਆਪਾਂ ਇਹਨਾਂ ਨੂੰ ਸਕਰੀਨ 'ਤੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿੰਨਾ ਈਜ਼ੀਲੀ ਇਹ ਉਸ ਚੀਜ਼ ਨੂੰ ਪਰਫੋਰਮ ਕਰ ਰਹੇ ਨੇ, ਪਰ ਉਸ ਚੀਜ਼ ਦੀ ਇੱਕ ਇੱਕ ਬਾਰੀਕੀ ਨੂੰ ਸਿੱਖਣਾ ਅਤੇ ਉਸ ਨੂੰ ਉਸੇ ਤਰੀਕੇ ਨਾਲ ਪਰਫੋਰਮ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਅਤੇ ਜਿੰਨਾ ਕੁ ਮੈਂ ਸੁਣਿਆ ਨਾ ਸਰੋਜ ਖਾਨ ਜੀ ਬਾਰੇ, ਉਹ ਬਹੁਤ ਹੀ ਸਟ੍ਰਿਕਟ ਸੀਗੇ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹ ਜਿੰਨਾ ਕੁ ਪੈਸ਼ਨੇਟ ਸੀਗੇ ਡਾਂਸ ਨੂੰ ਲੈ ਕੇ, ਆਪਣੇ ਪ੍ਰੋਫੈਸ਼ਨ ਨੂੰ ਲੈ ਕੇ, ਉਹ ਇੱਕ ਇੱਕ ਚੀਜ਼ ਨੂੰ ਬਹੁਤ ਹੀ ਪਰਫੈਕਟ ਤਰੀਕੇ ਨਾਲ ਕਰਵਾਉਂਦੇ ਸੀਗੇ ਅਤੇ ਖੁਦ ਵੀ ਉਸ ਚੀਜ਼ ਨੂੰ ਫੋਲੋ ਕਰਦੇ ਸੀਗੇ।
1: ਜੀ ਨੇਹਾ, ਅਤੇ ਉਹ ਵੱਖਰੇ ਵੱਖਰੇ ਸਟੈਪਸ ਜੋ ਨੇ ਨਾ ਅਲੱਗ ਅਲੱਗ ਸੌਂਗਸ ਦੇ ਵਿੱਚ ਦਿੰਦੇ ਸੀ, ਤਾਂ ਕਿ ਕੋਈ ਵੀ ਸੌਂਗ ਦੀ ਜੋ ਕੋਰੀਓਗ੍ਰਾਫੀ ਹੈ ਨਾ ਉਹ ਇੱਕ ਦੂਸਰੇ ਨਾਲ ਮੈਚ ਨਾ ਹੋਏ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਕਰੀਨ ਦੇ ਪਿੱਛੇ ਕਾਫੀ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ, ਅਸੀਂ ਜੋ ਵੇਖਦੇ ਹਾਂ ਸਕਰੀਨ 'ਤੇ ਉਹ ਰਿਐਲਿਟੀ ਨਹੀਂ ਹੁੰਦੀ, ਰਿਐਲਿਟੀ ਪਿੱਛੇ ਕੁਝ ਹੋਰ ਹੁੰਦੀ ਹੈ। ਅਤੇ ਦੋਸਤੋ, ਤੁਸੀਂ ਅਜੇ ਇੱਕ ਬਹੁਤ ਹੀ ਫੇਮਸ ਸੌਂਗ ਸੁਣਿਆ ਅਤੇ ਇਸਦੇ ਨਾਲ ਹੀ ਚੋਲੀ ਕੇ ਪਿੱਛੇ ਕਿਆ ਹੈ ਫਿਲਮ ਖਲਨਾਇਕ ਦਾ ਇਹ ਗੀਤ ਉਸ ਸਮੇਂ ਕਾਫੀ ਚਰਚਾ 'ਚ ਸੀ, ਪਰ ਸਰੋਜ ਖਾਨ ਦੀ ਕੋਰੀਓਗ੍ਰਾਫੀ ਨੇ ਇਸ ਨੂੰ ਬਾਲੀਵੁੱਡ ਦੇ ਸਭ ਤੋਂ ਯਾਦਗਾਰ ਨਾਚਾਂ ਵਿੱਚੋਂ ਸ਼ਾਮਿਲ ਕਰ ਦਿੱਤਾ। ਤੰਮਾ ਤੰਮਾ ਲੋਗੇ ਫਿਲਮ ਥਾਣੇਦਾਰ ਦਾ ਇਹ ਗੀਤ ਬਿਲਕੁਲ ਐਨਰਜੀ ਨਾਲ ਭਰਿਆ ਸੀ। ਸਰੋਜ ਖਾਨ ਨੇ ਮਾਧੁਰੀ ਦੀ ਫੁਰਤੀ ਅਤੇ ਲੈਅ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਅੱਜ ਵੀ ਇਹ ਗੀਤ ਹਰ ਜਸ਼ਨ 'ਚ ਸੁਣਿਆ ਜਾਂਦਾ।
0: ਅਤੇ ਦੋਸਤੋ, ਇੱਕ ਹੋਰ ਬਹੁਤ ਹੀ ਸੋਹਣਾ ਗੀਤ ਹੈ ਡੋਲਾ ਰੇ ਡੋਲਾ, ਜਿਹਦੇ ਡਾਂਸ ਸਟੈਪਸ ਅੱਜ ਵੀ ਕੁੜੀਆਂ ਬਹੁਤ ਵਾਰੀ ਰੀਲਸ 'ਤੇ ਸੋਸ਼ਲ ਮੀਡੀਆ 'ਤੇ ਰੀਕ੍ਰੀਏਟ ਕਰਦੀਆਂ ਨੇ ਅਤੇ ਫੋਲੋ ਕਰਦੀਆਂ ਨੇ ਉਸ ਡਾਂਸ ਸਟੈਪ ਨੂੰ। ਅਤੇ ਇੰਨਾ ਮੁਸ਼ਕਿਲ ਡਾਂਸ ਸਟੈਪ ਜਿਹਦੇ ਵਿੱਚ ਐਸ਼ਵਰੀਆ ਰਾਏ ਅਤੇ ਮਾਧੁਰੀ ਦੀਕਸ਼ਿਤ ਨੇ ਬਖੂਬੀ ਇਸ ਡਾਂਸ ਸਟੈਪ 'ਤੇ ਇਸ ਗਾਣੇ ਨੂੰ ਕੀਤਾ ਸੀਗਾ 2002 ਵਿੱਚ ਫਿਲਮ ਦੇਵਦਾਸ ਵਿੱਚ। ਮਾਧੁਰੀ ਦੀਕਸ਼ਿਤ ਅਤੇ ਐਸ਼ਵਰੀਆ ਰਾਏ ਨੇ ਇੱਕ ਗੀਤ ਵਿੱਚ ਪੇਸ਼ ਕਰਨਾ ਆਸਾਨ ਨਹੀਂ ਸੀ, ਪਰ ਸਰੋਜ ਖਾਨ ਨੇ ਡੋਲਾ ਰੇ ਡੋਲਾ ਨੂੰ ਇੱਕ ਅਜਿਹਾ ਰੂਪ ਦਿੱਤਾ ਕਿ ਇਹ ਭਾਰਤੀ ਸਿਨੇਮਾ ਦੇ ਸਭ ਤੋਂ ਮਹਾਨ ਨਾਚ ਵਿੱਚ ਗਿਣਿਆ ਜਾਂਦਾ ਹੈ। ਅੱਜ ਦੇ ਟਾਈਮ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਹੁਣੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਦੇਖਣ 'ਚ ਚੀਜ਼ਾਂ ਬਹੁਤ ਆਸਾਨ ਹੁੰਦੀਆਂ ਨੇ, ਪਰ ਕਰਨੀਆਂ ਉਨੀਆਂ ਹੀ ਮੁਸ਼ਕਿਲ, ਕਿਉਂਕਿ ਕਈ ਵਾਰ ਜਿਹੜਾ ਕੋਰੀਓਗ੍ਰਾਫਰ ਹੁੰਦਾ ਨਾ ਉਹ ਤਾਂ ਚਲੋ ਆਪਣੇ ਵੱਲੋਂ ਇੱਕ ਬਹੁਤ ਹੀ ਟ੍ਰੇਨਡ ਹੁੰਦਾ, ਬਹੁਤ ਪ੍ਰੈਕਟਿਸ ਉਹਨੇ ਕੀਤੀ ਹੁੰਦੀ ਹੈ, ਪਰ ਜਿਹੜੇ ਉਸ ਚੀਜ਼ ਨੂੰ ਫੋਲੋ ਕਰਦੇ ਨੇ, ਜਿਹੜੇ ਸਾਡੇ ਐਕਟਰਸ ਨੇ ਉਸ ਚੀਜ਼ ਨੂੰ ਸਿੱਖ ਕੇ ਉਸ ਨੂੰ ਪਰਫੋਰਮ ਕਰਦੇ ਨੇ, ਉਹਨਾਂ ਲਈ ਉਹ ਡਬਲ ਮੁਸ਼ਕਿਲ ਹੁੰਦਾ ਹੈ।
1: ਜੀ, ਅਤੇ ਇੱਕ ਹੋਰ ਦਿਲਚਸਪ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਸਰੋਜ ਖਾਨ ਅਕਸਰ ਕਹਿੰਦੇ ਸੀ ਮਾਧੁਰੀ ਨੂੰ ਕਦਮ ਸਿਖਾਉਣੇ ਨਹੀਂ ਪੈਂਦੇ, ਉਸਨੂੰ ਸਿਰਫ਼ ਗੀਤ ਦਾ ਅਹਿਸਾਸ ਸਮਝਾਉਣਾ ਪੈਂਦਾ। ਸ਼ਾਇਦ ਇਸੇ ਲਈ ਸਰੋਜ ਖਾਨ ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਨੇ ਬਾਲੀਵੁੱਡ ਨੂੰ ਅਜਿਹੇ ਗੀਤ ਦਿੰਦੇ ਨੇ ਜੋ ਅੱਜ ਵੀ ਅਤੇ ਅਗਲੀ ਪੀੜ੍ਹੀ ਲਈ ਹਮੇਸ਼ਾ ਯਾਦ ਰਹਿਣਗੇ।
0: ਅਤੇ ਦੋਸਤੋ, ਆਓ ਇੰਜੋਏ ਕਰਦੇ ਹਾਂ ਗੀਤ ਡੋਲਾ ਰੇ ਡੋਲਾ, ਪਰ ਇਸ ਗੀਤ ਤੋਂ ਪਾਰ ਅਸੀਂ ਤੁਹਾਨੂੰ ਮਿਲਾਂਗੇ ਸਾਡੇ ਅਗਲੇ ਸੈਗਮੈਂਟ ਦੇ ਵਿੱਚ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ, ਜਿਹਦੇ ਵਿੱਚ ਪ੍ਰੋਗਰਾਮ ਹੈ ਫੋਨ ਇਨ, ਅਤੇ ਅਸੀਂ ਤੁਹਾਡੇ ਟਰੈਵਲ ਐਕਸਪੀਰੀਅੰਸਿਸ ਸੁਣਾਂਗੇ ਤੁਹਾਡੇ ਕੋਲੋਂ। ਅਤੇ ਬਸ ਤੁਸੀਂ ਕਰਨਾ ਕੁਛ ਨਹੀਂ ਹੈ, ਆਪਣੇ ਫੋਨਸ ਚੱਕਣੇ ਅਤੇ ਸਾਨੂੰ ਕਾਲ ਕਰਨਾ ਹੈ 0181 43 144 'ਤੇ, ਅਤੇ ਬਸ ਫਿਰ ਅਸੀਂ ਤੁਹਾਡੀ ਕਾਲ ਦਾ ਇੰਤਜ਼ਾਰ ਕਰਾਂਗੇ। ਇਸ ਗੀਤ ਤੋਂ ਪਾਰ ਮਿਲਦੇ ਹਾਂ ਫਿਰ ਤੁਹਾਡੇ ਨਾਲ।

0: ਐਫਐਮ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਨੀ ਮੇਰੇ ਆਰਜੇ ਨੇ ਹਾਂ
1: ਤੇ ਮੇਰੇ ਆਰਜੇ ਭੂਮਿਕਾ ਦੇ ਨਾਲ।
0: ਤੇ ਦੋਸਤੋ ਹੁਣ ਵੇਲਾ ਹੋ ਗਿਆ ਸਾਡੇ ਅੱਜ ਦੇ ਖਾਸ ਅਗਲੇ ਸੈਗਮੈਂਟ ਯੁਵਾਨੀ ਟੂਰਸ ਐਂਡ ਟਰੈਵਲਸ ਦਾ, ਜਿਹਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਣੇ ਵੀ ਟੂਰ ਟਰੈਵਲ ਐਕਸਪੀਰੀਅੰਸ ਤੇ ਉਸ ਦੇ ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਲਿਸਨਰਸ ਦੇ ਨਾਲ। ਤੇ ਤੁਸੀਂ ਸਾਨੂੰ ਫੋਨ ਕਰਨਾ ਹੈ 0181 43 143 ਤੇ ਸਾਂਝੇ ਕਰਨੀ ਹੈ ਸਾਡੇ ਨਾਲ ਆਪਣੀਆਂ ਟਰੈਵਲ ਐਕਸਪੀਰੀਅੰਸਿਸ।
1: ਤੇ ਮੈਂ ਇੱਕ ਵਾਰ ਫਿਰ ਨੰਬਰ ਰਿਪੀਟ ਕਰ ਦਿੰਦੀ ਹਾਂ 01812342

0: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ ਦੋਸਤੋ, ਕਿਸੇ ਨੂੰ ਨਹੀਂ ਪਤਾ ਕੱਲ ਕੀ ਹੋ ਜਾਵੇ, ਅਤੇ ਜਿੰਨਾ ਹੋ ਸਕੇ ਘੁੰਮ ਫਿਰ ਲਓ, ਆਪਣੀ ਲਾਈਫ ਨੂੰ ਇੰਜੋਏ ਕਰ ਲਓ, ਜਿੱਥੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਆਪਣੀ ਸਾਰੀ ਡੈਸਟੀਨੇਸ਼ਨ ਜਿਹੜੀ ਤੁਸੀਂ ਪਲੇਸਿਸ ਵਿਸ਼ ਲਿਸਟ ਕਰਕੇ ਰੱਖੀਆਂ ਹੈ, ਉੱਥੇ ਤੁਸੀਂ ਜਾਓ, ਘੁੰਮੋ ਫਿਰੋ ਅਤੇ ਲਾਈਫ ਨੂੰ ਇੰਜੋਏ ਕਰੋ। ਕੁਛ ਨਹੀਂ ਪਤਾ ਜ਼ਿੰਦਗੀ ਕਦੋਂ ਕੀ ਹੋ ਜਾਏ, ਅਤੇ ਇਸ ਦੇ ਨਾਲ ਹੀ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅੱਜ ਦੇ ਪਹਿਲੇ ਕਾਲਰ, ਅਤੇ ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ, ਅਤੇ ਦੇਖਦੇ ਹਾਂ ਸਾਨੂੰ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਨੇ।
1: ਹੈਲੋ
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ?
1: ਸੰਦੀਪ ਸਿੰਘ ਬੋਲ ਰਿਹਾ, ਅੰਮ੍ਰਿਤਸਰ।
0: ਹਾਂਜੀ ਸੰਦੀਪ ਜੀ, ਸਾਨੂੰ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਹੋ ਫਿਰ ਤੁਸੀਂ ਅੱਜ? ਕਿਆ ਬਾਤ ਹੈ ਜੀ, ਇੰਨੀ ਗਰਮੀ 'ਤੇ ਤੁਸੀਂ ਸਾਨੂੰ ਨੈਨੀਤਾਲ ਘੁੰਮਾਉਣ ਲੈ ਕੇ ਜਾ ਰਹੇ ਹੋ, ਸਾਡੇ ਲਿਸਨਰਸ ਵੀ ਸੁਣ ਕੇ ਖੁਸ਼ ਹੋ ਜਾਣਗੇ। ਅਤੇ ਫਿਰ ਨੈਨੀਤਾਲ ਦੀਆਂ ਜਿਹੜੀਆਂ ਖਾਸ ਪਲੇਸਿਸ ਨੇ ਸਾਡੇ ਲਿਸਨਰਸ ਨੂੰ, ਉਹਨਾਂ ਬਾਰੇ ਦੱਸੋ, ਅਤੇ ਤੁਹਾਡਾ ਟਰੈਵਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸਾਨੂੰ ਉਹ ਦੱਸੋ ਤੁਸੀਂ।
1: ਨੈਨੀਤਾਲ ਦੀ ਝੀਲ ਹੈਗੀ ਹੈ ਇੱਕ, ਉੱਥੇ ਬੋਟਿੰਗ ਵਗੈਰਾ ਵੀ ਹੁੰਦੀ ਹੈ, ਅਤੇ ਝੀਲ ਦੇ ਕਿਨਾਰੇ 'ਤੇ ਗੁਰਦੁਆਰਾ ਸਾਹਿਬ ਵੀ ਹੈ, ਮੰਦਰ ਵੀ ਹੈ ਅਤੇ ਮਸਜਿਦ ਵੀ ਹੈ।
0: ਅੱਛਾ, ਮੰਦਰ ਅਤੇ ਮਸਜਿਦ ਇਕੱਠੇ ਹੀ ਹੈ, ਉੱਥੇ ਤੁਸੀਂ ਗਏ ਸੀ ਫਿਰ ਘੁੰਮਣ?
1: ਹਾਂਜੀ ਹਾਂਜੀ।
0: ਅਤੇ ਜਿਹੜਾ ਤੁਹਾਡਾ ਬੋਟਿੰਗ ਦਾ ਐਕਸਪੀਰੀਅੰਸ ਰਿਹਾ ਉਹ ਕਿੱਦਾਂ ਦਾ ਰਿਹਾ, ਤੁਹਾਨੂੰ ਬੋਟਿੰਗ ਕਰਕੇ ਮਜ਼ਾ ਆਇਆ ਜਾਂ ਡਰ ਲੱਗਾ ਸੀ ਥੋੜ੍ਹਾ ਬਹੁਤ?
1: ਡਰ ਵੀ ਲੱਗਦਾ ਪਰ ਉਹ ਜੈਕਟ ਦੇ ਦਿੰਦੇ ਆ ਨਾਲ ਬੋਟਿੰਗ ਕਰਨ ਵਾਸਤੇ।
0: ਓਕੇ, ਲਾਈਵ ਜੈਕਟ ਦੇ ਕੇ ਤੁਹਾਨੂੰ ਭੇਜਦੇ ਆ?
1: ਹਾਂਜੀ ਹਾਂਜੀ।
0: ਓਕੇ, ਤੇ ਹੋਰ
1: ਵੀ ਤੁਸੀਂ ਚਲਾ ਸਕਦੇ ਤੇ ਨਾਲ ਕੋਈ ਖੜਨਾ ਉਹ ਵੀ ਕਰ ਸਕਦੇ।
0: ਤੇ ਫਿਰ ਤੁਸੀਂ ਬੋਟਿੰਗ ਆਪ ਕੀਤੀ ਸੀ ਕਿ ਫਿਰ ਨਾਲ ਲੈ ਕੇ ਗਏ ਸੀ ਤੁਸੀਂ ਬੰਦੇ ਨੂੰ, ਕਿਸੇ ਐਕਸਪੀਰੀਅੰਸਡ ਬੰਦੇ ਨੂੰ?
1: ਨਾਲ ਲੈ ਕੇ ਗਏ ਸੀ ਕਿਸੇ ਨੂੰ।
0: ਓਕੇ, ਮਤਲਬ ਡਰ ਸੀਗਾ ਕਿਤੇ ਨਾ ਕਿਤੇ ਕਿ ਮਤਲਬ ਆਪਾਂ ਬੰਦਾ ਨਾਲ ਲੈ ਕੇ ਜਾਵਾਂਗੇ, ਰਿਸਕ ਨਹੀਂ ਲੈਣਾ ਸੀ।
1: ਹਾਂਜੀ, ਇਹਨਾਂ ਸਾਰਿਆਂ ਨੂੰ ਜੈਕਟਾਂ ਪਾ ਕੇ ਫਿਰ ਚੜਿਆ।
0: ਤੇ ਬੋਟਿੰਗ ਤੋਂ ਇਲਾਵਾ ਹੋਰ ਕੀ ਕੀ ਚੀਜ਼ ਜਿਹੜੀ ਤੁਸੀਂ ਉੱਥੇ ਇੰਜੋਏ ਕੀਤੀ, ਕੁਝ ਖਾਣ ਪੀਣ ਬਾਰੇ ਵੀ ਦੱਸੋਗੇ? ਉੱਥੇ ਜਿਹੜਾ ਖਾਣਾ ਪੀਣਾ ਹੈ ਉਹ ਕਿੰਨਾ, ਕਿਹੜੀ ਚੀਜ਼ ਬਹੁਤ ਫੇਮਸ ਹੈ ਉੱਥੇ?
1: ਹਾਂਜੀ, ਸਭ ਤੋਂ ਪਹਿਲਾਂ 2010 'ਚ ਗਏ ਸੀ, ਉਦੋਂ ਪੰਜਾਬ 'ਚ ਮੋਮੋਸ ਨਹੀਂ ਆਏ ਸੀ ਅਤੇ ਉੱਥੇ ਹੀ ਖਾਧੇ ਸੀ ਪਹਿਲੀ ਵਾਰੀ ਮੋਮੋਸ।
0: ਓਕੇ, ਮਤਲਬ ਉਸ ਟਾਈਮ ਪੰਜਾਬ 'ਚ ਮੋਮੋਸ ਨਹੀਂ ਆਏ ਸੀ, ਤੁਸੀਂ ਪਹਿਲੀ ਵਾਰੀ ਮੋਮੋਸ ਨੈਨੀਤਾਲ 'ਚ ਖਾਧੇ ਸੀਗੇ?
1: ਹਾਂਜੀ, ਉਹ ਵੀ ਬਹੁਤ ਵੱਡੇ ਵੱਡੇ ਉੱਥੇ ਮਿਲਦੇ ਆ।
0: ਓਕੇ, ਅਤੇ ਹੁਣ ਤਾਂ ਮੋਮੋਸ ਪੰਜਾਬ ਦੇ ਵਿੱਚ ਵੀ ਆ ਗਏ ਨੇ, ਪਰ ਜਿਹੜਾ ਉਹ ਨੈਨੀਤਾਲ ਵਾਲਾ ਟੇਸਟ ਹੈ ਤੁਹਾਨੂੰ ਉਹ ਬਹੁਤ ਪਸੰਦ ਆਇਆ ਸੀਗਾ ਜਾਂ ਹੁਣ ਪੰਜਾਬ ਦੇ ਵਿੱਚ ਵੀ ਸਿਮਿਲਰ ਟੇਸਟ ਆ ਗਿਆ?
1: ਉੱਥੇ ਪਹਿਲੀ ਵਾਰੀ ਟੇਸਟ ਕੀਤੇ ਨਾ, ਉਦੋਂ ਪੰਜਾਬ 'ਚ ਆਏ ਨਹੀਂ।
0: ਓਕੇ, ਅਤੇ ਹੁਣ ਤੁਹਾਨੂੰ ਕਿੱਥੇ ਦੇ ਵਧੀਆ ਲੱਗਦੇ, ਨੈਨੀਤਾਲ ਦੇ ਪੰਜਾਬ ਦੇ?
1: ਦੁਬਾਰਾ ਤਾਂ ਗਏ ਨਹੀਂ, ਹੁਣ ਤਾਂ ਪੰਜਾਬ 'ਚ ਵੀ ਇੱਦਾਂ ਮਿਲਣ ਲੱਗ ਪਏ ਆ, ਪਰ ਨੈਨੀਤਾਲ ਦੇ ਹੀ ਵਧੀਆ ਹੈਗੇ।
0: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅਤੇ ਸਾਡੇ ਜਿਹੜੇ ਲਿਸਨਰਸ ਨੇ ਮੈਨੂੰ ਲੱਗਦਾ ਕਾਫੀ ਐਕਸਾਈਟਡ ਹੁੰਦੇ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਲਈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਨੈਨੀਤਾਲ ਘੁੰਮਾਉਣ ਦੇ ਲਈ। ਅਤੇ ਇੱਦਾਂ ਹੀ ਸੁਣਦੇ ਰਹੋ ਅਤੇ ਬਣੇ ਰਹੋ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ।
1: ਠੀਕ ਹੈ।

0: ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ।
1: ਅਤੇ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ, ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਨੀ ਟੂਰਸ ਐਂਡ ਟਰੈਵਲਸ।
0: ਅਤੇ ਦੋਸਤੋ, ਸਾਡੇ ਨਾਲ ਸਾਡੇ ਅਗਲੇ ਲਿਸਨਰ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ।
0: ਹਾਂਜੀ, ਨਮਸਕਾਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਮੁਖਤਿਆਰ ਸਿੰਘ, ਪਿੰਡ ਮੀਰਸ਼ਾਹ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ
0: ਜੀ। ਅਤੇ ਅੱਜ ਸਾਨੂੰ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਹੋ?
2: ਮੈਡਮ ਜੀ, ਆਪਣੇ ਮਹਾਰਾਸ਼ਟਰ ਆਵਾਂਗੇ ਤੁਹਾਨੂੰ ਅੱਜ
0: ਜੀ। ਤੇ ਘੁਮਾਓ ਤੁਹਾਨੂੰ ਉੱਥੇ, ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ?
2: ਮਹਾਰਾਸ਼ਟਰ ਦੇਖਿਆ ਸੀ, ਬਹੁਤ ਇਲਾਕਾ ਵਧੀਆ, ਉੱਥੇ ਦਰਖਤ ਬਹੁਤ ਨੇ
0: ਜੀ,
2: ਆਪਣਾ ਬਹੁਤ ਜ਼ਿਆਦਾ ਨੇ
0: ਜੀ।
2: ਤੇ ਉੱਥੇ ਗੁਰਦੁਆਰਾ ਸਾਹਿਬ ਗਏ ਸੀ, ਹਜ਼ੂਰ ਸਾਹਿਬ ਸਿੰਘ ਸਾਹਿਬ ਦਾ ਗੁਰਦੁਆਰਾ।
0: ਹਾਂਜੀ,
2: ਉਹ ਤੇ ਬਹੁਤ ਵਧੀਆ ਜਗ੍ਹਾ ਬਣੀ, ਲੰਗਰ ਚੱਲਦੇ ਨੇ, ਬਹੁਤ ਦੇਸੀ ਘਿਓ ਚੱਲਦਾ ਉੱਥੇ, ਸਾਰੇ ਲੰਗਰ ਜਿੰਨੀ ਸਬਜ਼ੀ ਬਣਦੀ ਦੂਜੇ ਵਰਦੇ ਨੀ।
0: ਤੇ ਉੱਥੇ ਦਾ ਮੌਸਮ ਕਿਵੇਂ ਦਾ ਲੱਗਾ ਤੁਹਾਨੂੰ?
2: ਮੌਸਮ ਸਹੀ ਹੈ, ਆਪਣੇ ਨੂੰ ਗਰਮੀ ਉੱਥੇ ਨੀ ਪੈਂਦੀ, ਥੋੜੀ ਪੈਂਦੀ
0: ਜੀ।
2: ਹਾਂ, ਮੌਸਮ ਬਹੁਤ ਵਧੀਆ, ਥੋੜੀ ਥੋੜੀ ਹਵਾ ਚੱਲਦੀ ਰਹਿੰਦੀ। ਉੱਥੋਂ 300-400 ਕਿਲੋਮੀਟਰ ਦੂਰ ਹੈਗਾ ਦੂਜਾ ਸਮੁੰਦਰ ਵੀ ਉੱਥੋਂ
0: ਜੀ,
2: ਨੇੜੇ ਤੇ ਬਹੁਤ ਇਲਾਕਾ ਵਧੀਆ ਸੀ। ਉਦੋਂ ਗਿਆ ਫਿਰ ਮਹਾਰਾਸ਼ਟਰ ਗਿਆ, ਜਿੱਥੇ ਧੌਲੀ ਆਪਣੇ
0: ਜੀ। ਤੇ ਤੁਹਾਡਾ ਕੋਈ ਇਦਾਂ ਦਾ
2: ਪਾਣੀ ਕੱਢਿਆ ਸੀ ਨਾ?
0: ਹਾਂਜੀ। ਤੇ ਤੁਹਾਡਾ ਕੋਈ ਇਦਾਂ ਦਾ ਐਕਸਪੀਰੀਅੰਸ ਜੋ ਤੁਹਾਨੂੰ
2: ਦੇਖ ਕੇ ਆਇਆ ਪਾਣੀ ਉਹ ਨਿਕਲਦਾ ਪੈ ਜੇ ਜੀ
0: ਜੀ ਤੇ ਤੁਹਾਡਾ ਕੋਈ ਇਦਾਂ ਦਾ ਐਕਸਪੀਰੀਅੰਸ ਜੋ ਤੁਹਾਨੂੰ ਹਜੇ ਵੀ ਯਾਦ ਹੋਏ ਉੱਥੇ, ਜੋ ਤੁਹਾਡੇ ਕੁਝ ਯਾਦਗਾਰ ਪਲ?
2: ਸਾਨੂੰ ਉਹ ਯਾਦ ਹੈ ਜਦੋਂ ਜਾਲ ਉੱਥੋਂ ਪੀਤਾ ਹੈ, ਜਿਹੜਾ ਸਾਨੂੰ ਨਿਕਲ ਰਿਹਾ ਪਾਣੀ ਵਗ ਰਿਹਾ ਸਰੋਵਰ ਨੂੰ ਪਈ ਜਾਂਦਾ
0: ਜੀ। ਕੀ ਬਾਤ ਹੈ,
2: ਦੇਖ ਲਓ ਕਿੰਨੇ ਸਾਲ ਗੁਰੂ ਨੂੰ ਗਏ ਨੂੰ ਹੋ ਗਏ ਨੇ, ਅਜੇ ਉਵੇਂ ਚੱਲ ਰਿਹਾ ਪਾਣੀ
0: ਜੀ ਜੀ। ਤੇ ਤੁਹਾਨੂੰ ਉੱਥੇ ਖਾਣ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ?
2: ਇਲਾਕਾ ਸਾਰੇ ਪਸੰਦ ਆਇਆ, ਉੱਥੇ ਬਹੁਤ ਦੂਜਾ ਠੰਡਾ ਇਲਾਕਾ, ਜਿਵੇਂ ਹਵਾ ਚੱਲਦੀ ਰਹਿੰਦੀ, ਗਰਮੀ ਮਹਿਸੂਸ ਨਹੀਂ ਜ਼ਿਆਦਾ ਹੁੰਦੀ ਆਪਣੇ ਤਰਫ
0: ਜੀ। ਤੇ ਖਾਣ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਉੱਥੇ ਕੀ ਪਸੰਦ ਆਇਆ?
2: ਕਿਸ ਤਰ੍ਹਾਂ
0: ਖਾਣ ਦੇ ਵਿੱਚ?
2: ਖਾਣ ਦੇ ਵਿੱਚ ਲੰਗਰ ਹੀ ਬਹੁਤ ਪਸੰਦ ਆਇਆ, ਬਹੁਤ ਵਧੀਆ ਲੰਗਰ ਬਣਦਾ ਉੱਥੇ
0: ਜੀ
2: ਗੁਰਦੁਆਰੇ ਸਾਹਿਬ ਦਾ
0: ਜੀ। ਤੇ ਤੁਹਾਨੂੰ ਉੱਥੇ ਦੇ ਲੋਕਾਂ ਤੇ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਨੇ, ਇਹਨਾਂ 'ਚ ਕੋਈ ਫਰਕ ਦਿਖਿਆ?
2: ਨਹੀਂ, ਫਰਕ ਤਾਂ ਇੰਨਾ ਨਹੀਂ ਹੈਗਾ, ਪੰਜਾਬੀ ਜ਼ਿਆਦਾ ਉੱਥੇ ਜਾਂਦੇ ਨੇ, ਆਉਂਦੇ ਤੇ ਹੈਗੇ ਨੇ, ਦੂਜੇ ਵੀ ਮੰਨਦੇ ਨੇ, ਉਹ ਵੀ ਮੱਥਾ ਟੇਕਦੇ ਨੇ, ਉਹ ਵੀ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਵੀ ਸਹੀ ਬੰਦੇ ਨੇ ਉੱਥੋਂ ਦੇ ਵੀ
0: ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ।

0: ਹਾਂ ਅਸੀਂ ਸਾਡੇ ਲਿਸਨਰ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਦੇ ਐਕਸਪੀਰੀਅੰਸ ਪੁੱਛ ਰਹੇ ਹਾਂ, ਅਤੇ ਤੁਸੀਂ ਵੀ ਤਾਂ ਅਜੇ ਘੁੰਮ ਕੇ ਆਏ ਹੋ।
1: ਓਹੋ ਹਾਂ ਭੂਮਿਕਾ, ਮੈਂ ਹੁਣੇ ਹੁਣੇ 4 ਕੁ ਦਿਨ ਪਹਿਲਾਂ ਇੱਕ ਟ੍ਰਿਪ ਕਰਕੇ ਆਈ ਹਾਂ ਮਸੂਰੀ ਦਾ। ਜਗ੍ਹਾ ਤਾਂ ਬਹੁਤ ਸੋਹਣੀ ਹੈ, ਵੈਦਰ ਵੀ ਬਹੁਤ ਸੋਹਣਾ ਹੈ। ਮਸੂਰੀ ਤੋਂ ਬਾਅਦ ਮੈਂ ਗਈ ਸੀ ਹਰਿਦੁਆਰ, ਪਰ ਮੈਨੂੰ ਨਾ ਬਸ ਇੱਕ ਚੀਜ਼ ਦਾ ਥੋੜ੍ਹਾ ਜਿਹਾ ਬਹੁਤ ਬੁਰਾ ਫੀਲ ਹੋਇਆ ਕਿ ਅਸੀਂ ਜਿਹੜੇ ਲੋਕ ਹੈਗੇ ਅਸੀਂ ਟ੍ਰਿਪ 'ਤੇ ਜਾਂਦੇ ਹਾਂ, ਘੁੰਮਣ ਜਾਂਦੇ ਹਾਂ, ਪਰ ਜਿਹੜੀ ਆਪਣੇ ਆਲੇ ਦੀ ਸਾਫ਼ ਸਫਾਈ ਆਲੇ ਦੁਆਲੇ ਦੀ ਹੈਗੀ ਨਾ, ਉਹਦਾ ਬਹੁਤ ਘੱਟ ਧਿਆਨ ਰੱਖਦੇ ਹਾਂ। ਕਿਉਂਕਿ ਜ਼ਾਹਿਰ ਜਿਹੀ ਗੱਲ ਹੈ, ਜੇ ਆਪਾਂ ਟ੍ਰਿਪ 'ਤੇ ਜਾ ਰਹੇ ਹਾਂ ਤਾਂ ਖਾਣਾ ਪੀਣਾ ਤਾਂ ਹੁੰਦਾ ਹੀ ਰਹਿੰਦਾ ਹੈ, ਪਰ ਜਦੋਂ ਮੈਂ ਦੇਖਿਆ ਨਾ ਲੋਕ ਬਿਲਕੁਲ ਖਾਣ ਪੀਣ ਜਾਂਦੇ ਆ, ਆਪਣੀ ਗੱਡੀਆਂ ਤੋਂ ਬਾਹਰ ਪੈਕਟ ਸੁੱਟ ਦੇਣਾ, ਜਾਂ ਆਪਣੇ ਜਿੱਥੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਨਾ ਡਸਟਬਿਨਸ ਲੱਗੇ ਹੋਣ ਤੋਂ ਬਾਵਜੂਦ ਵੀ ਉੱਥੇ ਸਫਾਈ ਦਾ ਖਿਆਲ ਨਹੀਂ ਰੱਖਦੇ। ਇਹ ਚੀਜ਼ ਮੈਨੂੰ ਬਹੁਤ ਬੁਰੀ ਲੱਗੀ ਅਤੇ ਮੈਨੂੰ ਬਹੁਤ ਤਕਲੀਫ ਹੋਈ ਦੇਖ ਕੇ, ਕਿਉਂਕਿ ਇਹ ਸਾਡੀ ਹੀ ਰਿਸਪੋਂਸੀਬਿਲਿਟੀ ਹੈ ਕਿ ਅਸੀਂ ਆਪਣੇ ਨੇਚਰ ਨੂੰ ਸਾਫ਼ ਰੱਖੀਏ। ਅਤੇ ਸਾਫ਼ ਸਫਾਈ ਜੇ ਆਪਾਂ ਘੁੰਮਣ ਜਾ ਰਹੇ ਹਾਂ, ਜਗ੍ਹਾ ਤਾਂ ਹੀ ਸੋਹਣੀ ਹੁੰਦੀ ਹੈ ਜੇ ਆਪਾਂ ਉੱਥੇ ਦੀ ਸਾਫ਼ ਸਫਾਈ ਰੱਖਾਂਗੇ। ਅਤੇ ਅੱਜ ਦਾ ਜਿਹੜਾ ਸਾਡਾ ਮੈਸੇਜ ਹੈ ਨਾ, ਉਹ ਇਹੀ ਹੈ।
0: ਅਤੇ ਨੇਹਾ ਜੀ, ਮੇਰੇ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਮੈਂ ਗਈ ਸੀ ਜੀ ਕਸੋਲੀ। ਉੱਥੇ ਦਾ ਮੈਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਾ ਵੈਦਰ, ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਉੱਥੇ ਠੰਡੀ ਹਵਾ, ਉੱਥੇ ਦੇ ਪਹਾੜ, ਅਤੇ ਸਭ ਤੋਂ ਵਧੀਆ ਗੱਲ

0: ਉੱਥੇ ਦੀ ਸ਼ਾਂਤੀ, ਉੱਥੇ ਦੀ ਮਾਲ ਰੋਡ, ਜੋ ਕਿ ਜਿੱਥੇ ਬਹੁਤ ਹੀ ਛੋਟੀਆਂ ਛੋਟੀਆਂ ਦੁਕਾਨਾਂ ਅਤੇ ਹੱਥ ਨਾਲ ਬਣਾਈਆਂ ਗਈਆਂ ਚੀਜ਼ਾਂ ਉਹ ਵੇਚਦੇ ਸੀ। ਅਤੇ ਇਸ ਤੋਂ ਬਾਅਦ ਕਸੌਲੀ ਦੀ ਸਭ ਤੋਂ ਮਸ਼ਹੂਰ ਮੰਕੀ ਪੁਆਇੰਟ, ਜਿੱਥੇ ਮੈਂ ਕਾਫੀ ਜ਼ਿਆਦਾ ਮੈਮਰੀਜ਼ ਬਣਾਈਆਂ।
1: ਅਤੇ ਦੋਸਤੋ, ਇਹ ਸੀਗੇ ਸਾਡੇ ਅੱਜ ਦੇ ਕੁਝ ਮੈਸੇਜਸ ਸਾਡੇ ਲਿਸਨਰਸ ਨੂੰ। ਅਤੇ ਹੁਣ ਜਿਹੜੇ ਸਾਡੇ ਨੈਕਸਟ ਪ੍ਰੋਗਰਾਮ ਦੇ ਆ ਰਹੇ ਨੇ, ਸਾਡੇ ਸਟੂਡੀਓ ਵਿੱਚ ਆ ਚੁੱਕੇ ਨੇ ਅਤੇ ਸਾਨੂੰ ਕਹਿ ਰਹੇ ਨੇ ਕਿ ਮੈਨੂੰ ਮੇਰਾ ਰੇਡੀਓ ਸੈਟਅਪ ਵਾਪਸ ਕਰ ਦਿਓ, ਮੈਂ ਵੀ ਆਪਣੇ ਲਿਸਨਰਸ ਨਾਲ ਗੱਲਬਾਤ ਕਰਨੀ ਹੈ। ਅਤੇ ਮੈਨੂੰ ਆਰਜੇ ਨੇਹਾ ਨੂੰ
0: ਅਤੇ ਮੈਨੂੰ ਆਰਜੇ ਭੂਮਿਕਾ ਨੂੰ
1: ਦਿਓ ਇਜਾਜ਼ਤ। ਨਮਸਕਾਰ।

ਸਵਾਲ ਦਾ ਜਵਾਬ ਡਰ ਨਾਲ ਦਿੰਦਾ ਹੈ ਨਾ, ਉਹ ਹਾਰ ਜਾਂਦਾ ਹੈ। ਜੋ ਹੌਸਲੇ ਨਾਲ ਦਿੰਦਾ ਹੈ, ਉਹ ਇਤਿਹਾਸ ਬਣਾ ਦਿੰਦਾ ਹੈ। ਨੈਕਸਟ ਮੂਵ ਦਾ ਮਤਲਬ ਦੋਸਤੋ ਇਹ ਨਹੀਂ ਕਿ ਤੁਸੀਂ ਭਵਿੱਖ ਨੂੰ ਕਾਬੂ ਕਰ ਲਿਆ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਭੂਤਕਾਲ ਦੇ ਪਛਤਾਵੇ ਦੇ ਵਰਤਮਾਨ ਦੀ ਉਲਝਣ ਤੋਂ ਬਾਹਰ ਨਿਕਲ ਕੇ ਆਪਣੀ ਕਿਸਮਤ ਖੁਦ ਲਿਖਣ ਦਾ ਹੌਸਲਾ ਰੱਖਦੇ ਹੋ। ਸਭ ਤੋਂ ਪਹਿਲਾਂ ਦੋਸਤੋ ਅਸੀਂ ਗੱਲ ਕਰਾਂਗੇ ਸਵੀਕਾਰ, ਯਾਨੀ ਕਿ ਅਸੈਪਟ ਕਰੋ ਕਿ ਪਿਛਲੀ ਚਾਲ ਬਦਲ ਨਹੀਂ ਸਕਦੀ। ਆਪਾਂ ਅਗਰ ਨੈਕਸਟ ਮੂਵ ਦੀ ਗੱਲ ਕਰੀਏ, ਦੁਬਾਰਾ ਸ਼ਤਰੰਜ ਦੀ ਇੱਕ ਇਗਜ਼ਾਮਪਲ ਦਿੰਦਾ ਕਿ ਸ਼ਤਰੰਜ ਜੇ ਤੁਸੀਂ ਵਜ਼ੀਰ ਗਵਾ ਦਿੱਤਾ ਨਾ, ਤਾਂ ਰੋਣ ਨਾਲ ਨਾ ਉਹ ਵਾਪਸ ਨਹੀਂ ਆਉਂਦਾ। ਜ਼ਿੰਦਗੀ 'ਚ ਇਹਨਾਂ ਨੌਕਰੀ ਗਈ, ਰਿਸ਼ਤਾ ਟੁੱਟਿਆ, ਇਮਤਿਹਾਨ 'ਚ ਫੇਲ ਹੋਏ, ਇਹ ਪਿਛਲੀ ਚਾਲ ਸੀ। ਨੈਕਸਟ ਮੂਵ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਕਿਸੇ 'ਤੇ ਤੁਸੀਂ ਕਹਿੰਦੇ ਹੋ ਜੋ ਹੋ ਗਿਆ ਸੋ ਹੋ ਗਿਆ, ਹੁਣ ਮੈਂ ਕੀ ਕਰ ਸਕਦਾ ਹੈ। ਉਦਾਹਰਣ ਵਜੋਂ ਨਾ ਮਿਲਖਾ ਸਿੰਘ ਜੀ 1947 ਦੀ ਵੰਡ 'ਚ ਮਾਪੇ ਗੁਆ ਬੈਠੇ, ਉਹ ਪਿਛਲੀ ਚਾਲ 'ਤੇ ਰੋਂਦੇ ਰਹਿੰਦੇ ਤਾਂ ਫਲਾਇੰਗ ਸਿੱਖ ਨਾ ਬਣਦੇ। ਉਹਨਾਂ ਨੇ ਨੈਕਸਟ ਮੂਵ ਲਿਆ, ਦੌੜਨਾ ਸ਼ੁਰੂ ਕੀਤਾ। ਦੋਸਤੋ ਕਿਆ ਬਾਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਲਓ ਜੀ ਅਗਲੀ ਪੇਸ਼ਕਾਰੀ, ਉਹ ਸ਼ੇਰਾ ਉੱਠ ਜ਼ਰਾ ਅਤੇ ਫਿਰ ਵੀ ਉਹੀ ਜਲਵਾ ਦਿਖਾ ਜ਼ਰਾ ਆਪਣਾ।

ਜ਼ਿੰਦਗੀ 'ਚ ਹੀ ਆਪਣੇ ਹਾਲਾਤ, ਆਪਣੀ ਤਾਕਤ, ਆਪਣੀ ਕਮਜ਼ੋਰੀ ਨੂੰ ਜਿਹੜਾ ਪਛਾਣੋ, ਅੱਖਾਂ ਬੰਦ ਕਰਕੇ ਚਾਲ ਚੱਲੋਗੇ ਤਾਂ ਮਾਤ ਪਾਓਗੇ। ਉਦਾਹਰਣ ਵਜੋਂ ਨਾ ਜਿਹੜਾ ਸਮਾਰਟਫੋਨ ਦੀ ਲਹਿਰ ਨੂੰ ਨਜ਼ਰਅੰਦਾਜ਼ ਕੀਤਾ ਕੁਝ ਕੰਪਨੀ ਨੇ, ਨੈਕਸਟ ਮੂਵ ਨਾ ਸੋਚਿਆ, ਨਤੀਜਾ ਕੀ ਨਿਕਲਿਆ, ਬਾਜ਼ਾਰ ਤੋਂ ਬਾਹਰ ਹੋ ਗਿਆ। ਵੱਡੇ ਬ੍ਰਾਂਡਸ ਮੋਬਾਈਲ ਫੋਨ ਦੇ ਨੈਕਸਟ, ਉਹਨਾਂ ਨੇ ਨੈਕਸਟ ਮੂਵ ਸੋਚਿਆ ਤਾਂ ਅੱਜ ਵੱਡਾ ਬ੍ਰਾਂਡ ਬਣਿਆ ਹੈ, ਬਾਕੀ ਤਾਂ ਇਤਿਹਾਸ ਤਾਂ ਪਤਾ ਹੀ ਹੈ। ਤੀਸਰੀ ਗੱਲ ਹੈ ਦੋਸਤੋ ਹਿੰਮਤ, ਯਾਨੀ ਕਿ ਕਰੇਜ ਨਾਲ ਚਾਲ ਚੱਲੋ। ਨੈਕਸਟ ਮੂਵ ਦੇਣਾ ਸਭ ਤੋਂ ਔਖਾ ਉਦੋਂ ਹੁੰਦਾ ਹੈ ਨਾ ਜਦੋਂ ਡਰ ਲੱਗਦਾ ਹੈ। ਨਵਾਂ ਕਾਰੋਬਾਰ, ਨਵਾਂ ਸ਼ਹਿਰ, ਨਵਾਂ ਰਿਸ਼ਤਾ, ਡਰ ਤਾਂ ਲੱਗੂ, ਪਰ ਯਾਦ ਰੱਖੋ ਜਹਾਜ਼ ਬੰਦਰਗਾਹ 'ਚ ਸੁਰੱਖਿਅਤ ਹੁੰਦਾ ਹੈ, ਪਰ ਜਹਾਜ਼ ਬੰਦਰਗਾਹ ਲਈ ਬਣੇ ਨਹੀਂ ਹੁੰਦੇ। ਉਦਾਹਰਣ ਵਜੋਂ ਕਲਪਨਾ ਚਾਵਲਾ ਕਰਨਾਲ ਦੀ ਇੱਕ ਆਮ ਕੁੜੀ, ਨਾਸਾ 'ਚ ਜਾਣਾ ਨੈਕਸਟ ਮੂਵ ਸੀ। ਲੋਕਾਂ ਨੇ ਕਿਹਾ ਕੁੜੀਆਂ ਪੁਲਾੜ 'ਚ ਨਹੀਂ ਜਾਂਦੀਆਂ, ਉਹਨੇ ਹਿੰਮਤ ਕੀਤੀ। ਅੱਜ ਉਹ ਕਰੋੜਾਂ ਦੀ ਪ੍ਰੇਰਣਾ ਹੈ ਦੋਸਤੋ, ਅਤੇ ਉਹਨਾਂ ਨੂੰ ਇਹ ਦੇਖ ਕੇ ਅੱਜ ਲੋਕ ਸੁਪਨਾ ਵੀ ਦੇਖਦੇ ਨੇ। ਅਖੀਰ ਵਿੱਚ ਹੈ ਧੀਰਜ, ਯਾਨੀ ਕਿ ਪੇਸ਼ੈਂਸ ਨਾਲ ਨਤੀਜੇ ਦੀ ਉਡੀਕ ਕਰੋ। ਹਰ ਨੈਕਸਟ ਮੂਵ ਦਾ ਨਤੀਜਾ ਤੁਰੰਤ ਨਹੀਂ ਆਉਂਦਾ ਦੋਸਤੋ, ਬੀਜ ਬੀਜਣ ਤੋਂ ਬਾਅਦ ਤੁਸੀਂ ਰੋਜ਼ ਮਿੱਟੀ ਪੁੱਟ ਕੇ ਨਹੀਂ ਦੇਖਦੇ ਕਿ ਰੁੱਖ ਉੱਗਿਆ ਜਾਂ ਨਹੀਂ। ਕੋਸ਼ਿਸ਼ ਕਰੋ ਅਤੇ ਸਬਰ ਰੱਖੋ। ਉਦਾਹਰਣ ਵਜੋਂ ਨਾ ਬਾਂਸ ਦਾ ਬੂਟਾ 5 ਸਾਲ ਜ਼ਮੀਨ 'ਚ ਜਿਹੜਾ ਨਾ ਜੜ ਬਣਾਉਂਦਾ ਹੈ, ਬਾਹਰ ਕੁਝ ਨਹੀਂ ਦਿਸਦਾ, 5ਵੇਂ ਸਾਲ ਨਾ 90 ਦਿਨ 'ਚ 90 ਫੁੱਟ ਉੱਚਾ ਹੋ ਜਾਂਦਾ ਹੈ। ਲੋਕ ਕਹਿੰਦੇ ਨੇ ਚਮਤਕਾਰ, ਪਰ ਇਹ ਨੈਕਸਟ ਮੂਵ ਪਲੱਸ ਧੀਰਜ ਦਾ ਨਤੀਜਾ ਸੀ ਦੋਸਤੋ, ਧੀਰਜ ਦਾ ਨਤੀਜਾ ਸੀ।

ਖਾਤਿਆਂ ਤੱਕ ਨਹੀਂ ਪਹੁੰਚਾਂਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਕੀਮ ਬੀਤੇ ਬੁੱਧਵਾਰ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਕਪੂਰਥਲਾ ਜ਼ਿਲ੍ਹੇ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਖੁਰਾਕੀ ਵਸਤਾਂ ਦੀ ਸੁਰੱਖਿਆ ਅਤੇ ਮਿਆਰਾਂ ਬਾਰੇ ਕਾਨੂੰਨ 2006 ਤਹਿਤ ਸੂਬੇ ਭਰ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ 'ਤੇ 1 ਸਾਲ ਲਈ ਰੋਕ ਲਾ ਦਿੱਤੀ ਗਈ ਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ ਦਿਹਾਤੀ ਇਲਾਕਿਆਂ ਵਿੱਚ ਸਕੂਲਾਂ ਦੇ 100 ਮੀਟਰ ਦੇ ਘੇਰੇ ਅੰਦਰ ਅਤੇ ਸ਼ਹਿਰੀ ਖੇਤਰਾਂ ਵਿੱਚ ਸਕੂਲਾਂ ਦੇ 50 ਮੀਟਰ ਦੇ ਘੇਰੇ ਅੰਦਰ ਆਉਂਦੀਆਂ ਸਾਰੀਆਂ ਦੁਕਾਨਾਂ, ਸਕੂਲ ਕੰਟੀਨਾਂ ਜਾਂ ਕਿਸੇ ਹੋਰ ਵਪਾਰਕ ਅਦਾਰਿਆਂ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਰੋਕ ਹੋਏਗੀ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਫੂਡ ਸੇਫਟੀ ਟੀਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਦੇ ਆਲੇ ਦੁਆਲੇ ਅਤੇ ਵੀ ਬਾਜ਼ਾਰਾਂ ਵਿੱਚ ਨਿਰੰਤਰ ਚੈਕਿੰਗ ਮੁਹਿੰਮਾਂ ਚਲਾਉਣ ਤਾਂ ਜੋ ਬੱਚਿਆਂ ਦੇ ਭਵਿੱਖ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ 'ਚ ਖਾਣੇ ਦਾ ਕੰਮ ਕਰਨ ਵਾਲੇ ਸਾਰਿਆਂ ਅਤੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਖੁਰਾਕੀ ਵਸਤਾਂ ਦੀ ਸੁਰੱਖਿਆ ਅਤੇ ਮਿਆਰਾਂ ਬਾਰੇ ਕਾਨੂੰਨ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0182-22-337-77 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਇੱਕ ਵਾਰ ਫੇਰ ਸੁਣ ਲਓ, 0182-22-337-77। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਹਰ ਬੱਚੇ ਲਈ ਇੱਕ ਸੁਰੱਖਿਅਤ ਕਵਚ ਤਿਆਰ ਕੀਤਾ ਜਾ ਰਿਹਾ ਹੈ। ਨਸ਼ਿਆਂ ਖਿਲਾਫ਼ ਹੁਣ ਇਹ ਲੜਾਈ ਥਾਣਿਆਂ ਅਤੇ ਨਸ਼ਾ ਛੁਡਾਓ ਕੇਂਦਰਾਂ ਤੋਂ ਅੱਗੇ ਵੱਧ ਕੇ ਸਕੂਲਾਂ ਅਤੇ ਕਲਾਸਰੂਮਾਂ ਤੱਕ ਪਹੁੰਚ ਗਈ ਏ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਹੁਨਰ ਅਤੇ ਗੁਪਤ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਏ। ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਹਨਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਏ ਜੋ ਹਰ ਰੋਜ਼ ਕਿਸ਼ੋਰ ਉਮਰ ਦੇ ਬੱਚਿਆਂ ਦੇ ਸੰਪਰਕ ਵਿੱਚ ਰਹਿੰਦੇ ਨੇ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਦੇ ਮਾਹਰਾਂ ਦੇ ਸਹਿਯੋਗ ਨਾਲ 9 ਜ਼ਿਲ੍ਹਿਆਂ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ 1400 ਤੋਂ ਵੱਧ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਗਈ ਏ ਤਾਂ ਜੋ ਨਸ਼ਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ, ਹਮਦਰਦੀ ਨਾਲ ਪ੍ਰਤੀਕਰਮ ਦੇ ਸਕਣ ਅਤੇ ਮਾਨਸਿਕ ਸਿਹਤ ਨੂੰ ਜਨ ਸਿਹਤ ਦੇ ਨਜ਼ਰੀਏ ਨਾਲ ਸਮਝ ਕੇ ਸਾਂਭ ਸਕਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@eirnu ਜਲੰਧਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਤੇ CMD ਡਾਕਟਰ ਬਸੰਤ ਕਰਕ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਭਰ ਦੇ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਬਿਜਲੀ ਸਪਲਾਈ ਮਿਲੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 27 ਤੋਂ 30 ਜੂਨ ਦਰਮਿਆਨ ਸੂਬੇ ਵਿੱਚ ਕੁਝ ਦਿਨਾਂ ਲਈ ਬਿਜਲੀ ਦੀ ਆਰਸੀ ਕਮੀ ਆਈ ਸੀ, ਜਿਸ ਦੌਰਾਨ ਕੁਝ ਖੇਤੀਬਾੜੀ ਫੀਡਰਾਂ ਨੂੰ ਤੈਅ 8 ਘੰਟਿਆਂ ਦੀ ਬਜਾਏ ਸਿਰਫ 6 ਤੋਂ 7 ਘੰਟੇ ਹੀ ਸਪਲਾਈ ਮਿਲੀ। ਸਿਰਫ 1 ਤੋਂ 2 ਘੰਟੇ ਦੀ ਇਹ ਰੁਕਾਵਟ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਰਿਕਾਰਡ ਮੰਗ ਅਤੇ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੇ ਇੱਕੋ ਸਮੇਂ ਪਏ ਪ੍ਰਭਾਵ ਕਾਰਨ ਹੋਈ ਸੀ, ਜਿਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਸੀ। ਪਰ ਹੁਣ ਸੂਬੇ ਭਰ ਵਿੱਚ ਬਿਜਲੀ ਦੀ ਆਮ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ PSPCL ਨੇ ਚੱਲ ਰਹੀ ਝੋਨੇ ਦੀ ਰੁੱਤ ਦੌਰਾਨ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਸੰਚਾਲਨ ਪ੍ਰਬੰਧ ਕੀਤੇ ਨੇ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਅੱਜ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਨੇ ਸਕੂਟਰ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਏ। ਮੌਕੇ 'ਤੇ ਹਾਜ਼ਰ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਟਿੱਪਰ ਸ਼ਹਿਰ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਕਿਉਂਕਿ ਦਿਨ ਦੇ ਸਮੇਂ ਇੱਥੇ ਭਾਰੀ ਵਾਹਨਾਂ ਦੇ ਦਾਖਲ ਹੋਣ 'ਤੇ ਪਾਬੰਦੀ ਏ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਗੱਡੀ ਬੇਕਾਬੂ ਹੋ ਕੇ ਚਲਾ ਰਿਹਾ ਸੀ। ਪੀੜਤਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਕੰਮ 'ਤੇ ਜਾ ਰਿਹਾ ਸੀ ਜਦੋਂ ਟਿੱਪਰ ਨੇ ਉਸਨੂੰ ਟੱਕਰ ਮਾਰੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਏਗੀ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਏ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਏ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6 ਡਿਗਰੀ ਸੈਲਸੀਅਸ

ਅਰਸ਼ਕੀਤਾ ਕਿਹਾ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫਿਰ। ਭਾਰਤ ਨੇ ਅੱਜ ਦੁਹਰਾਇਆ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਲਗਾਤਾਰ ਹਮਾਇਤ ਦੇਣ ਦੇ ਜਵਾਬ ਵਿੱਚ ਸਿੰਧੂ ਜਲ ਸੰਧੀ IWT ਅਜੇ ਵੀ ਮੁਲਤਵੀ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਤੇ ਹੁਣੀ ਤੁਸੀਂ ਗਾਣਾ ਸੁਣਿਆ ਛੱਲਾ। ਕਿਆ ਬਾਤ ਹੈ ਦੋਸਤੋ, ਕਿਆ ਬਾਤ ਹੈ, ਮਾਹੌਲ ਹੀ ਕਿੰਨਾ ਬਣ ਜਾਂਦਾ ਗਾਣੇ ਨਾਲ। ਤੇ ਅਸੀਂ ਗੱਲਬਾਤ ਕਰ ਰਹੇ ਸੀ ਨੈਕਸਟ ਮੂਵ ਦੀ ਦੋਸਤੋ। ਅਸੀਂ ਜਾਗਰੂਕਤਾ ਦੀ ਗੱਲ ਕੀਤੀ ਸੀ, ਉਹ ਤੋਂ ਬਾਅਦ ਅਸੀਂ ਹੁਣ ਜਿਹੜੀ ਗੱਲ ਕੀਤੀ ਸੀ ਹਿੰਮਤ ਦੀ, ਫਿਰ ਉਹ ਤੋਂ ਬਾਅਦ ਗੱਲ ਕੀਤੀ ਸੀ ਧੀਰਜ ਦੀ। ਪਰ ਹੁਣ ਜਿਹੜਾ ਹੈ ਗਲਤ, ਯਾਨੀ ਕਿ ਨੈਕਸਟ ਮੂਵ ਦੇ ਨਾ ਜਿਹੜੇ ਤਿੰਨ ਕਾਰਨ ਜਿਹੜੇ ਜਿਨ੍ਹਾਂ ਤੋਂ ਬਚਣਾ ਹੈ ਤੁਸੀਂ, ਉਹ ਪਤਾ ਕਿਹੜੇ? ਜਜ਼ਬਾਤ 'ਚ ਆ ਕੇ ਚਾਲ ਚੱਲਣਾ, ਯਾਨੀ ਕਿ ਇਮੋਸ਼ਨਲ ਮੂਵ। ਗੁੱਸੇ 'ਚ ਨਾ ਅਸਤੀਫਾ ਦੇਣਾ, ਬ੍ਰੇਕਅਪ ਤੋਂ ਬਾਅਦ ਤੁਰੰਤ ਵਿਆਹ ਕਰਵਾ ਲੈਣਾ, ਇਹ ਸ਼ਤਰੰਜ 'ਚ ਨਾ ਬਲੰਡਰ ਕਹਾਉਂਦੇ ਹੈ। ਇੱਕ ਗਲਤ ਚਾਲ ਪੂਰੀ ਬਾਜ਼ੀ ਖਤਮ। 24 ਘੰਟੇ ਦਾ ਨਿਯਮ ਦੋਸਤੋ ਯਾਦ ਰੱਖੋ। ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਦਿਨ ਰੁਕੋ, ਸੋਚੋ, ਸਲਾਹ ਲਓ। ਦੂਸਰਾ ਦੋਸਤੋ, ਲੋਕਾਂ ਦੀ ਬੋਰਡ 'ਤੇ ਖੇਡਣਾ, ਪਲੇਇੰਗ ਅਦਰਸ ਗੇਮ। ਸ਼ਰਮਾ ਜੀ ਦਾ ਮੁੰਡਾ ਡਾਕਟਰ ਬਣ ਗਿਆ, ਤੂੰ ਵੀ ਬਣ। ਇਹ ਤੁਹਾਡੀ ਨੈਕਸਟ ਮੂਵ ਨਹੀਂ, ਸ਼ਰਮਾ ਜੀ ਦੀ ਹੈ। ਤੁਹਾਡੀ ਸ਼ਤਰੰਜ ਦੇ ਮੋਹਰੇ ਵੱਖਰੇ ਨੇ, ਤੁਹਾਡੀ ਚਾਲ ਵੀ ਵੱਖਰੀ ਹੋਵੇਗੀ ਦੋਸਤੋ। ਉਦਾਹਰਣ ਵਜੋਂ ਸੁਪਰਸਟਾਰ ਰਜਨੀਕਾਂਤ ਬੱਸ ਕੰਡਕਟਰ ਸਨ। ਜੇ ਉਹ ਲੋਕਾਂ ਦੀ ਸੁਣ ਕੇ ਕੰਡਕਟਰ ਹੀ ਰਹਿੰਦੇ ਤਾਂ ਥਲਾਇਵਾ ਕੌਣ ਬਣਦਾ? ਤੀਸਰਾ ਹੈ ਪਰਫੈਕਟ ਮੂਵ ਦੀ ਉਡੀਕ, ਯਾਨੀ ਕਿ ਪੈਰਾਲਿਸਿਸ ਬਾਏ ਐਨਾਲਾਈਸਿਸ। ਕੁਝ ਲੋਕ ਸੋਚਦੇ ਸੋਚਦੇ ਨਾ ਉਮਰ ਲੰਘਾ ਦਿੰਦੇ ਨੇ। ਜਦੋਂ ਪੂਰਾ ਪਲਾਨ ਬਣ ਜਾਓ ਨਾ, ਤਦ ਸ਼ੁਰੂ ਕਰਾਂਗੇ। ਯਾਦ ਰੱਖੋ, ਪਾਣੀ 'ਚ ਉਤਰੋਗੇ ਤਾਂ ਹੀ ਤੈਰਨਾ ਸਿੱਖੋਗੇ। ਕਿਨਾਰੇ 'ਤੇ ਖੜ ਕੇ ਤੈਰਾਕ ਨਹੀਂ ਬਣਿਆ ਕੋਈ। ਹੱਲ ਇਹ ਹੈ ਕਿ 70% ਨਿਯਮ। ਜੇ 70% ਤਿਆਰੀ ਹੈ ਤਾਂ ਚਾਲ ਚੱਲ ਦਿਓ, ਬਾਕੀ 30% ਨਾ ਰਸਤੇ 'ਚ ਸਿੱਖ ਲਵੋਗੇ। ਕਿਆ ਬਾਤ ਦੋਸਤੋ, ਪ੍ਰੋਗਰਾਮ ਕਰ ਰਹੇ ਇੰਜੋਏ, ਤੁਸੀਂ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼। ਲਓ ਜੀ, ਅਗਲੀ ਪੇਸ਼ਕਾਰੀ ਸ਼ੰਕਰ ਮਹਾਦੇਵ ਜੀ ਦੀ ਆਵਾਜ਼ ਵਿੱਚ, ਸੂਰਮਾ।

ਨਮਸਕਾਰ, ਸ਼ਾਮ ਦੇ 7 ਵੱਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਨੇ ਅੱਜ ਦੁਹਰਾਇਆ ਹੈ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਲਗਾਤਾਰ ਹਮਾਇਤ ਦੇਣ ਦੇ ਜਵਾਬ ਵਿੱਚ ਸਿੰਧੂ ਜਲ ਸੰਧੀ IWT ਅਜੇ ਵੀ ਮੁਲਤਵੀ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈਕਮਾਂਡ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਵਿੱਚ ਅਣਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰ ਵਸਨੀਕਾਂ ਨੂੰ ਵੱਡੀ ਰਾਹਤ ਵਜੋਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ ਅਤੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਚੰਡੀਗੜ੍ਹ ਵਿੱਚ ਮਸ਼ਹੂਰ ਸੁਖਨਾ ਝੀਲ ਦੇ ਰਾਸ਼ਟਰੀ ਪੱਧਰ ਉੱਤੇ ਸੁਰੱਖਿਅਤ ਵੈਟਲੈਂਡ ਦੀ ਵਿਗਿਆਨਕ ਤੌਰ ਉੱਤੇ ਗਾਰ ਕੱਢਣ ਨਾਲ ਇਸ ਦੀ ਪਾਣੀ ਦੀ ਸਮਰੱਥਾ ਵਿੱਚ ਕਰੀਬ 5.4 ਹੈਕਟੇਅਰ ਮੀਟਰ ਦਾ ਵਾਧਾ ਹੋਣ ਦੀ ਉਮੀਦ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਯਾਨੀ ਕਿ UIDAI ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

0: नमस्कार, सत श्री अकाल, आदाब एंड वंस अगेन गुड इवनिंग दोस्तों। शाम दे 7:03 हो चुके ने, एफएम रेनबो ते प्रोग्राम शुरू हो चुका है जिसका नाम है जी फिल्मी दुनिया। इस प्रोग्राम नू लेके हाजिर हो चुका तुहाडा दोस्त मोहित रूबल। एंड जी हाँ दोस्तों, अज दी जिहड़ी शाम है उसकी गलबात ही अलग है, क्योंकि अज जिस सैलीब्रिटी नू जिस तारे नू अज असीं याद करन जा रहे हां, ਉਹ ਸਿਤਾਰਾ ਇੱਕ ਐਸਾ ਚਮਕਦਾ ਸਿਤਾਰਾ ਜਦੋਂ ਉਹ ਆਪ ਸੀ, ਜਦੋਂ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਸੀ ਉਦੋਂ ਤਾਂ ਉਹਨਾਂ ਦੀ ਵੱਖਰੀ ਚਮਕ ਹੁੰਦੀ ਹੀ ਸੀ, ਪਰ ਅੱਜ ਕੱਲ੍ਹ ਵੀ ਤੁਸੀਂ ਉਹਨਾਂ ਦੇ ਪੁਰਾਣੇ ਡਾਇਲੋਗ ਸੁਣੋ, ਉਹਨਾਂ ਦੀਆਂ ਡਾਇਲੋਗ ਡਿਲੀਵਰੀ, ਉਹਨਾਂ ਦਾ ਐਟੀਟਿਊਡ, ਉਹਨਾਂ ਦੀ ਇੱਕ ਇੱਕ ਚੀਜ਼, ਓ ਮਾਈ ਗੋਡ। ਸੋ ਹਰ ਇੱਕ ਚੀਜ਼ ਜਿਹੜੀ ਹੈ ਉਹਨਾਂ ਦੀ ਬਾ ਕਮਾਲ ਹੈ। ਸੋ ਅਗਰ ਤੁਸੀਂ ਥੋੜ੍ਹਾ ਜਿਹਾ ਹਿੰਟ ਲੈਣਾ ਚਾਹੁੰਦੇ ਹੋ ਤਾਂ ਬਸ ਬਸ ਬਸ ਇੱਕ ਸੈਕਿੰਡ ਰੁਕਿਓ, ਮੈਨੂੰ ਯਾਦ ਹੈ ਕਿ ਹਿੰਟ ਵੀ ਮੇਰੇ ਕੋਲ ਹੀ ਪਿਆ ਹੋਇਆ। ਸੋ ਵਿਦ ਇਨ ਕਾਊਂਟਰੀ, ਠੀਕ ਆ, ਆਪਾਂ ਹਿੰਟ ਦਿੰਦੇ ਤੁਹਾਨੂੰ 1 2 3 ਦੁਬਾਰਾ ਕਰਦੇ ਹਾਂ।
1: ਜ਼ਮਾਨੇ ਸੇ

ਅੱਜ ਹੈ 30th 30th ਉਹਨਾਂ ਦੀ ਡੈਥ ਐਨਵਰਸਰੀ, ਯਾਨੀ ਕਿ 30 ਸਾਲ ਹੋ ਚੁੱਕੇ ਨੇ ਸਾਡੇ ਕੋਲੋਂ ਉਹ ਵਿਦਾ ਲਏ ਇਹਨੂੰ, ਅਤੇ 1996 ਦੇ ਵਿੱਚ ਉਹ ਸਾਨੂੰ ਸਾਰਿਆਂ ਨੂੰ ਅਲਵਿਦਾ ਕੇ ਸੀ। ਸੋ ਥੋੜ੍ਹੀ ਜਿਹੀ ਹੁਣ ਜ਼ਿੰਦਗੀ ਦੇ ਸਫ਼ਰ ਦੀ ਗੱਲ ਆਪਾਂ ਸ਼ੁਰੂ ਕਰਦੇ ਹਾਂ। ਸੋ ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਦਾ ਅਸਲੀ ਨਾਂ ਸੀ ਕੁਲਭੂਸ਼ਣ ਪੰਡਿਤ, ਅਤੇ ਜੋ ਕਿ 8 ਅਕਤੂਬਰ 1926 ਨੂੰ ਬ੍ਰਿਟਿਸ਼ ਭਾਰਤ ਦੇ ਬਲੋਚਿਸਤਾਨ ਪ੍ਰਾਂਤ ਦੇ ਲੋਰਾ ਲਾਈ ਸ਼ਹਿਰ ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀ, ਅਤੇ ਪਰਿਵਾਰ ਉਹਨਾਂ ਦਾ ਕਸ਼ਮੀਰੀ ਪੰਡਿਤਾਂ ਦਾ ਸੀ, ਅਤੇ ਜੋ ਕਦੇ ਸ਼੍ਰੀਨਗਰ ਤੋਂ ਉੱਠ ਕੇ ਬਲੋਚਿਸਤਾਨ ਆਏ ਸਨ। 1947 ਦੀ ਵੰਡ ਨੇ ਜਦੋਂ ਸਭ ਕੁਝ ਬਦਲ ਦਿੱਤਾ ਤਾਂ ਕੁਲਭੂਸ਼ਣ ਪੰਡਿਤ ਵੀ ਆਪਣਾ ਘਰ ਛੱਡ ਕੇ ਬੰਬਈ ਦੀ ਧਰਤੀ 'ਤੇ ਆ ਵਸਿਆ, ਅਤੇ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ ਅਸੀਂ ਸਾਰੇ ਜਾਣਦੇ ਹਾਂ। ਸੋ ਉਹਨਾਂ ਦੇ ਸਫ਼ਰ ਨੂੰ ਅਸੀਂ ਅੱਗੋਂ ਹੋਰ ਕੰਟੀਨਿਊ ਕਰਾਂਗੇ, ਪਰ ਇੱਕ ਹੋਰ ਗੀਤ, ਕਿਉਂਕਿ ਇਹਨਾਂ ਦੇ ਜਿੱਥੇ ਡਾਇਲੋਗਸ ਬੜੇ ਸੋਹਣੇ ਫੇਮਸ ਨੇ, ਇਹਨਾਂ ਦੇ ਗੀਤ ਵੀ ਉਨੇ ਹੀ ਪਿਆਰੇ ਨੇ। ਸੋ ਅਗਲਾ ਇੱਕ ਗੀਤ ਐਂਡ ਗੀਤ ਤੋਂ ਬਾਅਦ ਇੱਕ ਹੋਰ ਡਾਇਲੋਗ ਅਸੀਂ ਸੁਣਾਂਗੇ।

0: ਤੁਸੀਂ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ ਐਂਡ ਅਸੀਂ ਅੱਜ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਰਾਜਕੁਮਾਰ ਐਂਡ ਵਾਕਈ ਜਿਹਨਾਂ ਦਾ ਨਾਮ ਸੀ ਰਾਜਕੁਮਾਰ।
1: ਹਮ ਤੁਮੇ ਮਾਰੇਂਗੇ ਔਰ ਜ਼ਰੂਰ ਮਾਰੇਂਗੇ, ਲੇਕਿਨ ਵੋ ਬੰਦੂਕ ਵੀ ਹਮਾਰੀ ਹੋਗੀ, ਗੋਲੀ ਵੀ ਹਮਾਰੀ ਹੋਗੀ ਔਰ ਵਕਤ ਵੀ ਹਮਾਰਾ ਹੋਗਾ।
0: ਕਿਆ ਬਾਤ ਹੈ, ਵਕਤ ਵਾਕਈ ਉਸ ਸਮੇਂ ਰਾਜਕੁਮਾਰ ਸਾਹਿਬ ਦਾ ਸੀ, ਕਿਉਂਕਿ ਵੈਸੇ ਉਹਨਾਂ ਨੇ ਸਟਰਗਲ ਵੀ ਬਹੁਤ ਜ਼ਿਆਦਾ ਕੀਤਾ ਐਂਡ ਜਿੱਥੇ ਅਸੀਂ ਸਵਾਲ ਪੁੱਛਦੇ ਹਾਂ ਕਿ ਬਈ ਇੰਨਾ ਐਟੀਟਿਊਡ ਕਹਿ ਲਓ ਜਾਂ ਸਟਾਈਲ, ਕੋਈ ਕੋਈ ਕਈ ਵੈਸੇ ਐਰੋਗੇਸੀ ਵੀ ਕਹਿੰਦੇ ਕਿ ਐਰੋਗੈਂਟ ਨੇ ਬਹੁਤ ਜ਼ਿਆਦਾ, ਸੋ ਕਿੱਥੋਂ ਆਇਆ ਜਾਂ ਫਿਰ ਕਿਉਂ ਉਹਨਾਂ ਦਾ ਨੇਚਰ ਜਾਂ ਉਹਨਾਂ ਦਾ ਸਟਾਈਲ ਕੁਝ ਇੱਦਾਂ ਦਾ ਸੀਗਾ, ਕੁਝ ਖੜਵਾ ਜਿਹਾ ਕੁਝ। ਸੋ ਬੇਸਿਕਲੀ ਜਦੋਂ ਉਹ ਕੁਲਭੂਸ਼ਣ ਪੰਡਿਤ ਸੀਗੇ ਐਂਡ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਤੋਂ ਬਲੋਚਿਸਤਾਨ, ਬਲੋਚਿਸਤਾਨ ਤੋਂ ਬਾਅਦ ਬੰਬੇ ਆਏ ਐਂਡ ਬੰਬਈ ਆ ਕੇ ਉਹ ਪਹਿਲਾਂ ਇੱਥੇ ਆ ਕੇ ਸਬ ਇੰਸਪੈਕਟਰ ਬਣੇ। ਜੀ ਹਾਂ, ਪੁਲਿਸ ਦੇ ਵਿੱਚ ਉਹ ਸਬ ਇੰਸਪੈਕਟਰ ਬਣ ਗਏ, ਯਾਨੀ ਕਿ ਪਰਦੇ ਉੱਤੇ ਫਿਲਮੀ ਕਹਿ ਲਓ ਕਿ ਦੁਨੀਆ ਦੇ ਵਿੱਚ ਪੁਲਿਸ ਵਾਲਾ ਬਣਨ

ਪਹਿਲਾਂ ਉਹ ਰੀਅਲ ਲਾਈਫ ਵੀ ਪੁਲਿਸ ਵਾਲੇ ਸਨ। ਸੋ ਪੁਲਿਸ ਸਟੇਸ਼ਨ ਵਿੱਚ ਉਹਨਾਂ ਦੀ ਨੌਕਰੀ ਹੁੰਦੀ ਸੀ, ਪਰ ਉਹਨਾਂ ਦੇ ਅੰਦਰ ਨਾ ਜਿਹੜਾ ਕਲਾਕਾਰ ਸੀ, ਜਿਹੜਾ ਕਿ ਉਹਨਾਂ ਦੇ ਸੀਨੇ ਵਿੱਚ ਛਾਲਾਂ ਮਾਰਦਾ ਸੀ, ਉਹ ਕਹਿੰਦਾ ਸੀ ਭਾ ਕੀ ਪੈ ਕਰਨ ਡਿਆ ਹੈ, ਵੱਗ ਜਾ ਇੱਥੋਂ, ਨਿਕਲ ਜਾ ਇੱਥੋਂ, ਕੁਝ ਕਰ ਲੈ। ਸੋ ਇਹੀ ਗੱਲ ਹੋਈ ਕਿ ਪੁਲਿਸ ਦੀ ਨੌਕਰੀ ਦੌਰਾਨ ਹੀ ਉਹਨਾਂ ਨੂੰ ਇੱਕ ਨਾ ਇੱਕ ਐਸੀ ਘਟਨਾ ਵਾਪਰੀ ਜਿਹਦੇ ਵਿੱਚ ਨਾ ਰਾਜਕੁਮਾਰ ਮੁਸ਼ਕਿਲ ਜਿਹੇ ਫਸ ਜਗੇ। ਇੱਕ ਲੜਾਈ ਵਿੱਚ ਕਿਸੇ ਦੀ ਮੌਤ ਹੋ ਗਈ ਅਤੇ ਅਦਾਲਤ ਵਿੱਚ ਮੁਕੱਦਮਾ ਚੱਲਿਆ, ਉਹ ਬਰੀ ਹੋ ਗਏ ਅਤੇ ਪੁਲਿਸ ਦੀ ਨੌਕਰੀ ਉਹਨਾਂ ਨੂੰ ਛੱਡਣੀ ਪਈ। ਯਾਨੀ ਕਿ ਕਿਤੇ ਨਾ ਕਿਤੇ ਕੁਝ ਇੱਦਾਂ ਦਾ ਸਬੱਬ ਬਣਿਆ ਕਿ ਉਹਨਾਂ ਨੂੰ ਪੁਲਿਸ ਦੀ ਨੌਕਰੀ ਛੱਡਣੀ ਪਈ। ਪਰ ਜਦੋਂ ਛੱਡਿਆ ਤਾਂ ਫਿਰ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਦੂਜੀ ਜ਼ਿੰਦਗੀ ਕਹਾਂਗੇ ਪ੍ਰੋਫੈਸ਼ਨਲ, ਹੈ ਨਾ, ਕਿਉਂਕਿ ਪਹਿਲਾਂ ਤਾਂ ਪੁਲਿਸ ਕਰਮੀ ਰਹੇ ਨੇ, ਫਿਰ ਬਾਲੀਵੁੱਡ ਦੇ ਵਿੱਚ ਉਹਨਾਂ ਨੂੰ ਕੈਸਾ ਮੌਕਾ ਮਿਲਿਆ ਅਤੇ ਫਿਰ ਜਿਹੜੀ ਚਮਕ ਉਹਨਾਂ ਦੀ ਸ਼ੁਰੂ ਹੋਈ ਹੈ ਨਾ, ਜਿਹੜਾ ਵਕਤ ਉਹਨਾਂ ਦਾ ਸ਼ੁਰੂ ਹੈ ਜਾਨੀ।

ਬਾਹਰ ਉੱਠਦਾ ਹੈ, ਕੋਈ ਐਸੀ ਚੀਜ਼ਾਂ ਹੁੰਦੀਆਂ ਨੇ। ਸੋ ਸਿਮੀਲਰਲੀ ਹੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਕੁਛ ਐਸੀ ਮੂਮੈਂਟਸ ਆਏ, ਚਾਹੇ ਉਹਨਾਂ ਨੇ ਪੁਲਿਸ ਦਾ ਕੰਮ ਛੱਡਣਾ ਹੋਵੇ, ਚਾਹੇ ਪਹਿਲੇ ਰੋਲ ਦੇ ਪਹਿਲੇ ਵਾਰ ਹੀ ਤੁਹਾਨੂੰ ਰਿਜੈਕਸ਼ਨ ਮਿਲ ਜਾਵੇ, ਬਟ ਯੈਸ, ਰਾਜਕੁਮਾਰ ਸਾਹਿਬ ਇੱਕ ਐਸੇ ਕਲਾਕਾਰ ਸਨ ਜੋ ਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਉਹ ਹੀਰੋ ਵਾਂਗ ਹੀ ਉਹ ਰਹੇ। ਓਕੇ, ਸੋ ਜਦੋਂ ਰਾਜਕੁਮਾਰ ਜੀ ਨੂੰ ਐਂਟਰੀ ਮਿਲ ਗਈ ਅਤੇ 1957 ਦੇ ਵਿੱਚ ਜਿਹੜੀ ਅਗਲੀ ਫਿਲਮ ਆਈ ਉਹਦੇ ਵਿੱਚ ਉਹਨਾਂ ਨੂੰ ਮੈਂ ਕਹਿ ਸਕਦਾ ਕਿ ਚੰਗੀ ਪਛਾਣ ਜਿਹੜੀ ਮਿਲੀ ਹੈ, ਚੰਗੀ ਪਛਾਣ ਕੀ ਬਹੁਤ ਜ਼ਿਆਦਾ ਵੱਡੀ ਪਛਾਣ, ਮਹਿਬੂਬ ਖਾਨ ਦੀ ਫਿਲਮ ਸੀਗੀ ਜਿਸਦਾ ਨਾਮ ਸੀ ਮਦਰ ਇੰਡੀਆ, ਜਿਸਦਾ ਗਾਣਾ ਸੀ ਹੁਣੇ ਅਸੀਂ ਇੰਜੋਏ ਵੀ ਕਰ ਰਹੇ ਸੀਗੇ। ਅਤੇ ਮਦਰ ਇੰਡੀਆ ਇੱਕ ਐਸੀ ਫਿਲਮ ਸੀ ਜਿੱਥੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਰਾਜਕੁਮਾਰ ਕੋਈ ਐਵੇਂ ਕੋਈ ਐਕਟਰ ਨਹੀਂ ਹੈ, ਇੱਕ ਬਹੁਤ ਇੱਕ ਐਸਾ ਮੰਜਿਆ ਹੋਇਆ ਕਲਾਕਾਰ ਹੈ ਜਿਹੜਾ ਸਕਰੀਨ 'ਤੇ ਜਦੋਂ ਆਉਂਦਾ ਅਤੇ ਲੋਕ ਉਸਨੂੰ ਦੇਖਣਾ, ਸੁਣਨਾ, ਮਹਿਸੂਸ ਕਰਨਾ ਪਸੰਦ ਕਰਦੇ ਨੇ। ਭੂਮਿਕਾ ਛੋਟੀ ਸੀ, ਬਹੁਤ ਛੋਟੀ ਸੀ ਭੂਮਿਕਾ ਸੀ ਐਜ਼ ਕੰਪੇਅਰ ਟੂ, ਕਿਉਂਕਿ ਪਹਿਲੀ ਗੱਲ ਤਾਂ ਮਲਟੀ ਸਟਾਰਰ ਮੂਵੀ ਸੀਗੀ, ਪਰ ਅਦਾਕਾਰੀ ਇੰਨੀ ਦਮਦਾਰ ਸੀ ਕਿ ਸਾਰੇ ਦੇਖਦੇ ਦੇਖਦੇ ਰਹਿ ਗਏ। ਇਹ ਫਿਲਮ ਬਹੁਤ ਸ਼ਾਇਦ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਫਿਲਮ ਪਹਿਲੀ ਵਾਰ ਇੰਡੀਆ ਵੱਲੋਂ ਔਸਕਰ ਦੇ ਲਈ ਭੇਜੀ ਗਈ ਸੀ, ਅਤੇ ਉਸੇ ਹੀ ਸਾਲ ਇੱਕ ਹੋਰ ਫਿਲਮ ਆਈ ਨੌਸ਼ੇਰਵਾਨ ਦਿਲ, ਜਿਸ ਵਿੱਚ ਉਹ ਪਹਿਲੀ ਵਾਰ ਸ਼ਹਿਜ਼ਾਦੇ ਦੀ ਭੂਮਿਕਾ ਦੇ ਵਿੱਚ ਦਿਸੇ ਸਨ। ਸੋ ਮਦਰ ਇੰਡੀਆ ਦੀ ਇੱਕ ਹੋਰ ਪੇਸ਼ਕਸ਼ ਜਿਹੜੀ ਹੈ, ਇੱਕ ਹੋਰ ਗੀਤ ਜਿਹੜਾ ਹੈ ਉਹ ਆਪਾਂ ਇੰਜੋਏ ਕਰਦੇ ਹਾਂ।

ਜੀ, ਹੁਣੇ ਤੁਸੀਂ ਖੂਬਸੂਰਤ ਗੀਤ ਸੁਣਿਆ ਫਰੋਮ ਦੀ ਮੂਵੀ ਮਦਰ ਇੰਡੀਆ। ਐਂਡ ਹੁਣ ਅਸੀਂ ਅੱਗੇ ਵੱਧਦੇ ਹਾਂ ਅਤੇ ਅੱਗੇ ਬੜੀ ਜ਼ਿਆਦਾ ਸੋਹਣੀ ਸੋਹਣੀ ਗੱਲਾਂ। 1969 ਦੇ ਵਿੱਚ, ਕਿਉਂਕਿ ਹੁਣ ਤਾਂ ਫਿਲਮਾਂ ਦੀ ਝੜੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ, ਸੋ 1959 ਦੇ ਵਿੱਚ ਫਿਲਮ ਆਉਂਦੀ ਹੈ ਪੈਗਾਮ, ਜਿਸ ਵਿੱਚ ਉਹ ਦਲੀਪ ਕੁਮਾਰ ਸਾਹਿਬ ਦੇ ਨਾਲ ਪਰਦੇ 'ਤੇ ਆਏ ਅਤੇ ਇੱਕ ਮਿੱਲ ਵਰਕਰ ਦੀ ਭੂਮਿਕਾ ਜਿਹੜੀ ਉਹਨਾਂ ਨੇ ਨਿਭਾਈ, ਅਤੇ ਇਸ ਭੂਮਿਕਾ ਕਰਕੇ, ਸਰਦਾਰ ਕਰਕੇ ਪਹਿਲੀ ਵਾਰ

ਫਿਲਮ ਫੇਅਰ ਅਵਾਰਡ ਦਾ ਨੋਮੀਨੇਸ਼ਨ ਜਿਹੜਾ ਹੈ, ਅਵਾਰਡ ਨਹੀਂ ਮਿਲਿਆ ਨੋਮੀਨੇਸ਼ਨ। ਈਵਨ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਵੀ ਬਹੁਤ ਮੈਟਰ ਕਰਦਾ ਕਿ ਤੁਸੀਂ ਕਮ ਸੇ ਕਮ ਉਸ ਨੋਮੀਨੇਸ਼ਨ ਦੇ ਲਈ ਵੀ ਚੁਣੇਗੇ। ਸੋ ਸ਼ੁਰੂਆਤ ਜਿਹੜੀ ਹੈ ਬੜੀ ਸੋਹਣੀ ਹੋ ਜਾਂਦੀ ਹੈ ਰਾਜਕੁਮਾਰ ਸਾਹਿਬ ਦੀ, ਅਤੇ ਅੱਗੇ ਜਾ ਕੇ 1961 ਦੇ ਵਿੱਚ ਇੱਕ ਹੋਰ ਕੈਸੀ ਬਿਹਤਰੀਨ ਫਿਲਮ ਆਉਂਦੀ ਹੈ ਜਿਸਦਾ ਨਾਮ ਹੈ ਹਮ ਦੋਨੋਂ, ਜਿਸ ਵਿੱਚ ਰਾਜਕੁਮਾਰ ਜੀ ਦੇ ਨਾਲ ਦੇਵਾਨੰਦ ਦੋਨੋਂ ਹੀ ਜਿਹੜਾ ਦੇ ਨਾਮ ਨਾਲ ਨਾ ਰਾਜਕੁਮਾਰ ਸਾਹਿਬ ਅਤੇ ਦੇਵਾਨੰਦ ਸਾਹਿਬ, ਇਹ ਕੀ ਕਹਿ ਸਕਦੇ ਹਾਂ ਕਿ ਬੋਲੀਵੁੱਡ ਦੇ ਇੱਕ ਆਈਕੋਨਿਕ ਦੋਨੋਂ ਦੇ ਦੋਨੋਂ ਐਕਟਰ ਜਿਹੜੇ ਨੇ ਫਿਲਮ ਦੇ ਵਿੱਚ ਦਿਖੇ, ਅਤੇ ਇਸ ਫਿਲਮ ਦਾ ਗੀਤ ਜਿਹੜਾ ਹੈ ਉਹ ਭਾਰਤ ਦੇ ਹਰ ਇੱਕ ਵਿਅਕਤੀ ਨੂੰ ਬੜਾ ਖੂਬਸੂਰਤ ਸਕੂਨ ਦਿੰਦਾ ਹੈ, ਜੋ ਕਿ ਅਸੀਂ ਹੁਣ ਅਸੀਂ ਇੰਜੋਏ ਕਰਨ ਜਾ ਰਹੇ ਹਾਂ।

0: ਇਸ ਖੂਬਸੂਰਤ ਗੀਤ ਨੂੰ ਤੁਸੀਂ ਇੰਜੋਏ ਕੀਤਾ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਜੋ ਕਿ ਤੁਸੀਂ ਇੰਜੋਏ ਕਰ ਰਹੇ ਹੋ FM ਰੇਨਬੋ ਤੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ।
1: ਉੱਚੀ ਆਵਾਜ਼ ਸੁਣਨਾ ਵੀ ਪਸੰਦ ਨਹੀਂ ਹਮਾਰੇ ਸਾਹਮਣੇ, ਜੋ ਉੱਚੀ ਆਵਾਜ਼ ਮੇਂ ਬੋਲਤਾ ਹੈ ਉਸਕੀ ਆਵਾਜ਼ ਹਮੇਸ਼ਾ ਹਮੇਸ਼ਾ ਕੇ ਲਈ ਬੰਦ ਕਰ ਦੀ ਜਾਤੀ ਹੈ।
0: ਇੱਕ ਤੋਂ ਇੱਕ ਆਈਕੋਨਿਕ ਡਾਇਲੋਗ। ਇੱਕ ਹੋਰ,
1: ਅਰੇ ਠੀਕ ਹੈ, ਰਾਣਾ ਕੀ ਮੌਤ ਇਤਨੀ ਛੋਟੀ ਨਹੀਂ ਜੋ ਤੁਹਾਰੀ ਮੁੱਠੀ ਮੇਂ ਹੋ।
0: ਕਿਆ ਬਾਤ ਹੈ। ਸੋ ਜੀ ਦੋਸਤੋ, ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਅਸੀਂ ਨਾ ਇੰਜੋਏ ਕਰ ਰਹੇ ਹਾਂ ਰਾਜਕੁਮਾਰ ਸਾਹਿਬ ਦੀਆਂ ਗੱਲਾਂ, ਅਤੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੀ 30th ਡੈਥ ਐਨੀਵਰਸਰੀ 'ਤੇ। ਫਿਲਹਾਲ FM ਰੇਨਬੋ 'ਤੇ

ਇਹ ਸਮਾਂ ਹੋ ਚੁੱਕਿਆ ਹੈ 7:29 ਅਤੇ 40 ਸੈਕਿੰਡ, ਐਂਡ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਫੁੱਟਬੋਲ ਦਾ ਕਰੇਜ਼ ਹੈ। ਸੋ ਫੁੱਟਬੋਲ ਦੀ ਅਪਡੇਟਸ ਯਾਨੀ ਕਿ ਫੀਫਾ ਅਪਡੇਟ ਅਸੀਂ ਲਵਾਂਗੇ ਠੀਕ 7:30 'ਤੇ, ਐਂਡ ਠੀਕ 7:02 'ਤੇ ਅਸੀਂ ਵਾਪਸ ਮਿਲਾਂਗੇ। ਸੋ ਮਿਲਦੀ ਹੈ ਇਸ 2 ਮਿੰਟ ਦੀ ਫੀਫਾ ਦੀ ਅਪਡੇਟਸ ਤੋਂ ਬਾਅਦ।

ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਜੋ ਕਿ ਤੁਸੀਂ ਇੰਜੋਏ ਕਰ ਰਹੇ ਹੋ 107 FM ਰੇਨਬੋ 'ਤੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ। ਸੋ ਦੋਸਤੋ, ਹੁਣ ਅਸੀਂ ਇੱਕ ਐਸੀ ਫਿਲਮ ਦੀ ਗੱਲ ਕਰ ਰਹੇ ਹਾਂ ਜੋ ਕਿ ਆਉਂਦੀ ਹੈ 1965 ਦੇ ਵਿੱਚ। ਸੋ 1965 ਦੇ ਵਿੱਚ ਯਸ਼ ਚੋਪੜਾ ਦੀ ਫਿਲਮ, ਰਾਜਕੁਮਾਰ ਦੀ ਭੂਮਿਕਾ, ਪਰ ਐਸੀ ਭੂਮਿਕਾ ਨਿਭਾਈ ਕਿ ਉਹ ਸਟਾਰ ਸੀਗੇ ਹੁਣ ਤੱਕ ਬਾਲੀਵੁੱਡ ਦੇ ਵਿੱਚ, ਪਰ ਉਹ ਸੁਪਰ ਸਟਾਰ ਬਣ ਗਏ। ਜੀ ਹਾਂ, ਇਸ ਫਿਲਮ ਵਿੱਚੋਂ ਨਿਕਲਿਆ ਇੱਕ ਉਹ ਅਮਰ ਡਾਇਲੋਗ ਜੋ ਕਿ ਅੱਜ ਵੀ ਜਿਹੜੇ ਲੋਕ ਨੇ ਉਹ ਲੋਕ ਉਸ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰਦੇ। ਸ਼ਾਇਦ ਮੈਂ ਤਾਂ ਨਹੀਂ ਕਰ ਪਾਵਾਂਗਾ ਕਿ ਜਿਹਨੇ ਜੇ ਜਾਨੀ ਜਿਹਨੇ ਜੇ ਸਬੂਤ ਮੰਗਤੇ ਹੋ, ਹਮਾਰੇ ਵਕੀਲ ਵੀ ਇਸੀ ਤਰ੍ਹਾਂ ਸੋਚਦੇ ਥੇ। ਮੈਂ ਨਹੀਂ ਕਰ ਪਾਵਾਂਗਾ, ਬਟ ਯੈਸ, ਇਹ ਬੜਾ ਆਈਕੋਨਿਕ ਡਾਇਲੋਗ ਸੀਗਾ ਰਾਜਕੁਮਾਰ ਸਾਹਿਬ ਦਾ, ਜੋ ਕਿ ਬਹੁਤ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਸੋ ਇਸ ਫਿਲਮ ਤੋਂ ਬਾਅਦ ਹੀ ਆਪਾਂ ਪੁੱਛਦੇ ਨਾ ਕਿ ਜਾਨੀ ਜਿਹੜਾ ਡਾਇਲੋਗ ਹੈ ਉਹ ਕਦੋਂ ਜੁੜਦਾ, ਐਂਡ ਬਾਕੀ ਹੋਰ ਫਿਲਮਾਂ 'ਚ ਵੀ ਇਹ ਬੜਾ ਘੱਟ ਹੁੰਦਾ ਹੈ ਕਿ ਕਿਸੇ ਇੱਕ ਹੀਰੋ ਨੇ ਕਿਸੇ ਫਿਲਮ ਦੇ ਵਿੱਚ ਕੋਈ ਡਾਇਲੋਗ ਯੂਜ਼ ਕੀਤਾ ਅਤੇ ਅਗਲੀਆਂ ਹੋਰ ਫਿਲਮਾਂ ਦੇ ਵਿੱਚ ਵੀ ਸੇਮ ਡਾਇਲੋਗ ਕਹਿ ਲਓ ਜਾਂ ਕੁਝ ਕੁਝ ਦਾ ਸਟਾਈਲ ਜਿਹੜਾ ਹੈ ਸੇਮ ਹੋਵੇ, ਬਟ ਰਾਜਕੁਮਾਰ ਸਾਹਿਬ ਦਾ ਇਹ ਚੀਜ਼ ਹੁੰਦੀ ਸੀਗੀ। ਸੋ ਜਾਨੀ ਜਿਹੜਾ ਸ਼ਬਦ ਹੈ ਉਹ ਰਾਜਕੁਮਾਰ ਦਾ ਸਿਗਨੇਚਰ ਬਣ ਗਿਆ ਅਤੇ ਲੋਕਾਂ ਨੂੰ ਪਿਆਰ ਹੋਲਾ ਪਿਆ ਉਹਨਾਂ ਦੇ ਬਸ ਜਾਨੀ ਕਹਿਣ ਤੋਂ ਹੀ। ਸੋ ਇੱਦਾਂ ਹੀ ਅੱਗੇ ਚੱਲਦੇ, ਸੇਮ ਸਾਲ ਦੇ ਵਿੱਚ ਹੀ 1965 ਦੇ ਵਿੱਚ ਇੱਕ ਹੋਰ ਫਿਲਮ ਆਉਂਦੀ ਜਿਸਦਾ ਨਾਮ ਹੈ ਜੀ ਕਾਜਲ। ਜੀ ਹਾਂ, ਕਾਜਲ ਫਿਲਮ ਦੇ ਵਿੱਚ ਮੀਨਾ ਕੁਮਾਰੀ ਅਤੇ ਧਰਮਿੰਦਰ ਦੇ ਨਾਲ ਫਿਲਮ ਦੇ ਵਿੱਚ ਕਹਿੰਦੇ ਇੰਨੇ ਕੁ ਦਮਦਾਰ ਸੀਨ 'ਚ ਕਿ ਇੱਕੋ ਭੂਮਿਕਾ ਲਈ ਉਹਨਾਂ ਨੂੰ ਬੈਸਟ ਐਕਟਰ ਅਤੇ ਬੈਸਟ ਸਪੋਰਟਿੰਗ ਐਕਟਰ ਦੋਵੇਂ ਫਿਲਮ ਫੇਅਰ ਨੋਮੀਨੇਸ਼ਨ ਜਿਹੜੇ ਨੇ ਮਿਲੇ। ਕਿਆ ਬਾਤ ਹੈ! ਸੋ ਕਾਫੀ ਗੱਲਾਂ ਬਾਤਾਂ ਉਹਨਾਂ ਦੀ ਫਿਲਮਾਂ ਬਾਰੇ ਹੋ ਗਈਆਂ। ਇੱਕ ਬੜਾ ਹੀ ਖੂਬਸੂਰਤ ਗੀਤ ਜੋ ਕਿ ਫਿਲਮ ਉਹਨਾਂ ਦੀ ਇੱਕ ਹੋਰ ਫਿਲਮ ਸੀ ਹਮਰਾਜ਼, ਐਂਡ ਹਮਰਾਜ਼ ਦੇ ਸਾਰੇ ਹੀ ਗੀਤ ਵੈਸੇ ਤਾਂ ਮਹਿੰਦਰ ਕਪੂਰ ਸਾਹਿਬ ਨੇ ਗਾਏ ਸੀਗੇ, ਪਰ ਇਸ ਗੀਤ ਦੀ ਤਾਂ ਗੱਲ ਹੀ ਹੋਰ ਸੀ।

ਨਾ ਕਿ ਰਾਜਕੁਮਾਰ ਸਾਹਿਬ ਜਿਹੜੀ ਗੱਲ 'ਤੇ ਸੀਗੇ ਉਹ ਉਸੇ ਗੱਲ 'ਤੇ ਫਿਰ ਅੜੇ ਰਹਿੰਦੇ ਸੀਗੇ। ਸੋ ਇੱਦਾਂ ਹੀ ਹੋਇਆ ਕਿ ਰਾਜਕੁਮਾਰ ਸਾਹਿਬ ਕੋਲ ਪੈਸੇ ਬਹੁਤ ਸੀਗੇ ਪਰ ਫਿਰ ਵੀ ਉਹਨਾਂ ਨੇ 40 ਸਾਲ ਤੱਕ ਨਾ ਇੱਕ ਐਸੀ ਇੱਕ ਗੱਡੀ ਸੀ ਜਿਹੜੀ ਉਸ ਟਾਈਮ ਉਹ ਚੱਲਦੀ ਸੀਗੀ, ਕੋਈ ਪਲਾਈਮਾਊਥ ਕੋਈ ਗੱਡੀ ਸੀਗੀ, ਉਹੀ ਡਰਾਈਵਰ, ਉਹੀ ਉਹਦਾ ਹੇਅਰ ਸਟਾਈਲ, ਉਹੀ ਦਰਜੀ, 40 ਸਾਲਾਂ ਤੱਕ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਸੇਮ ਰੱਖੀਆਂ। ਸ਼ਾਇਦ ਇੱਕ ਅਸੂਲ ਵਾਲੇ ਇਨਸਾਨ ਸਨ ਜਾਂ ਕੁਝ ਵੀ ਕਹਿ ਸਕਦੇ ਕਿ ਇੱਕ ਡਿਸਿਪਲਨ ਮੰਨ ਲਓ ਜਾਂ ਇੱਕ ਚੁਆਇਸ ਜਿਹੜੀ ਉਹ ਇੱਕੋ ਜਿਹੀ ਸੀਗੀ ਕਿ ਨਹੀਂ ਕਿ ਮੈਂ ਵਕਤ ਦੇ ਨਾਲ ਬਦਲਣਾ ਨਹੀਂ ਹੈ, ਮੈਂ ਉਸੇ ਤਰ੍ਹਾਂ ਹੀ ਰਹਿਣਾ। ਸੋ ਕੁਝ ਐਸੇ ਇਨਸਾਨ ਸਨ ਰਾਜਕੁਮਾਰ ਸਾਹਿਬ।

0: ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ, ਐਂਡ ਹੁਣ ਇੱਕ ਹੋਰ ਇੱਕ ਖਾਸ ਚੀਜ਼ ਜਿਹੜੀ ਇਤਿਹਾਸ ਵਿੱਚ ਵਾਪਰੀ ਹੈ। ਮੈਂ ਫਿਲਮ ਤਾਂ ਚਲੋ ਪਰਸਨਲੀ ਨਹੀਂ ਦੇਖੀ, ਪਰ ਜਿਸ ਸੋਰਸਿਸ ਤੋਂ ਮੈਂ ਖਬਰ ਲਈ ਹੈ ਉੱਥੇ ਕਿਹਾ ਗਿਆ ਹੈ ਕਿ 1991 ਦੇ ਵਿੱਚ ਨਾ ਸੁਭਾਸ਼ ਗਈ ਦੀ ਫਿਲਮ ਆਈ ਜਿਸਦਾ ਨਾਮ ਸੀ ਸੌਦਾਗਰ, ਅਤੇ ਪਹਿਲੀ ਵਾਰ ਉਸ ਫਿਲਮ ਦੇ ਵਿੱਚ ਦਲੀਪ ਕੁਮਾਰ ਸਾਹਿਬ, ਹੈ ਨਾ, ਬੋਲੀਵੁੱਡ 'ਚ ਜਿਵੇਂ ਅਸੀਂ ਰਾਜਕੁਮਾਰ ਸਾਹਿਬ ਦੀ ਬੜੀ ਇੱਜ਼ਤ ਕਰਦੇ ਨੇ, ਦਲੀਪ ਕੁਮਾਰ ਸਾਹਿਬ ਦੀ ਹੋਰ ਜ਼ਿਆਦਾ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਅਤੇ ਉਹ ਦੋਨੋਂ ਆਮਣ ਸਾਹਮਣੇ ਇਸ ਫਿਲਮ ਦੇ ਵਿੱਚ ਆਏ, ਅਤੇ ਬਸ ਲੋਕਾਂ ਨੂੰ ਫਿਰ ਹੋਰ ਕੀ ਚਾਹੀਦਾ ਸੀਗਾ ਕਿ ਇੱਕੋ ਟਿਕਟ ਦੇ ਦਾਮ ਦੇ ਵਿੱਚ ਅਗਰ ਬੋਲੀਵੁੱਡ ਦੇ ਦੋ ਵੱਡੇ ਮਹਾਨ ਸਿਤਾਰੇ ਤੁਹਾਨੂੰ ਵੇਖ ਜਾਣ ਤਾਂ ਬਸ। ਕਹਿੰਦੇ ਨੇ ਕਿ ਉਸ ਸਮੇਂ ਫਿਰ ਸਿਨੇਮਾ ਘਰਾਂ ਦੇ ਵਿੱਚ ਨਾ ਚੰਗੀਆਂ ਫਿਰ ਜਿਹੜੀਆਂ ਲਾਈਨਾਂ ਜਿਹੜੀਆਂ ਨੇ ਉਹ ਭਰ ਗਈਆਂ ਸੀ। ਉਸ ਤੋਂ ਬਾਅਦ 1993 ਦੇ ਵਿੱਚ ਰਾਜਕੁਮਾਰ ਸਾਹਿਬ ਦੀ ਇੱਕ ਹੋਰ ਫਿਲਮ ਆਉਂਦੀ ਹੈ, ਐਂਡ ਉਹਨਾਂ ਦੀ ਜ਼ਿੰਦਗੀ ਦੀ ਇੱਕ ਆਖਰੀ ਮਹਾਨ ਹਿੱਟ ਫਿਲਮ 1993 ਦੇ ਵਿੱਚ ਆਉਂਦੀ ਫਿਲਮ ਤਿਰੰਗਾ, ਜਿਹੜੀ ਮੈਨੂੰ ਲੱਗਦਾ ਕਿ ਸ਼ਾਇਦ ਸਾਰਿਆਂ ਨੇ ਵੇਖੀ ਹੋਏਗੀ ਕਿਉਂਕਿ ਹਰ ਸਾਲ ਜਦੋਂ 15 ਅਗਸਤ ਆਉਂਦੀ ਹੈ, ਜਦੋਂ ਆਜ਼ਾਦੀ ਦਿਵਸ ਆਉਂਦਾ, ਉਸ ਤੋਂ ਕੁਝ ਕੁ ਦਿਨ ਪਹਿਲਾਂ ਦੂਰਦਰਸ਼ਨ 'ਤੇ ਡੈਫੀਨੇਟਲੀ ਇਹ ਫਿਲਮ ਜਿਹੜੀ ਹੈ ਦਿਖਾਈ ਜਾਂਦੀ ਹੈ। ਸੋ ਤਿਰੰਗਾ ਦੇ ਵਿੱਚ ਬਹੁਤ ਸੋਹਣਾ ਕਿਰਦਾਰ ਜਿਹੜਾ ਹੈ, ਕਿਉਂਕਿ ਮਲਟੀ ਸਟਾਰਰ ਮੂਵੀ ਹੈ, ਉਹਦੇ ਵਿੱਚ ਵੀ ਨਸੀਰੁਦੀਨ ਸ਼ਾਹ, ਜੈਕੀ ਸ਼ਰੋਫ, ਅਤੇ ਡਾਇਲੋਗ ਬਹੁਤ ਖੂਬਸੂਰਤ। ਇੱਕ ਡਾਇਲੋਗ ਆਉਂਦਾ ਕਿ
1: ਜਾਨੀ ਤੁਮਨੇ ਬਹੁਤ ਬੜੀ ਗਲਤੀ ਕੀ ਹੈ, ਇਹ ਨਹੀਂ ਹੋਣਾ ਚਾਹੀਏ ਥਾ।
0: ਸੋ ਰਾਜਕੁਮਾਰ ਦਾ ਡਾਇਲੋਗ ਹੈ ਬਹੁਤ

ਮਸ਼ਹੂਰ ਹੋ ਜਾਂਦਾ ਹੈ ਐਂਡ ਬਹੁਤ ਸਾਰੇ ਲੋਕ ਜਿਹੜੇ ਨੇ ਘਰਾਂ ਘਰਾਂ ਗਲੀ ਗਲੀ ਦੇ ਵਿੱਚ ਇਸ ਡਾਇਲੋਗ ਦਾ ਇਸਤੇਮਾਲ ਕਰਦੇ ਨੇ। ਬਟ ਚਲੋ ਅਸੀਂ ਜਿਹੜਾ ਗਾਣਾ ਲਾਵਾਂਗੇ, ਗਾਣਾ ਅਸੀਂ ਤਿਰੰਗਾ ਦਾ ਨਹੀਂ, ਜਿਹੜੀ ਆਈਕੋਨਿਕ ਮੂਵੀ ਜਿਹਦੇ ਬਾਰੇ ਅਸੀਂ ਗੱਲ ਕੀਤੀ ਸੁਦਾਗਰ, ਉਸਦਾ ਗੀਤ ਮੇਰੇ ਕੋਲ ਪੂਰਾ ਮੌਜੂਦ ਰਹੇ ਕਿ ਬੜਾ ਖੂਬਸੂਰਤ ਗੀਤ ਹੈ, ਜਿਸ ਨੂੰ ਆਵਾਜ਼ ਦਿੱਤੀ ਲਤਾ ਮੰਗੇਸ਼ਕਰ ਐਂਡ ਮੁਹੰਮਦ ਅਜ਼ੀਜ਼ ਉਹਨਾਂ ਨੇ, ਐਂਡ ਬਹੁਤ ਹੀ ਪਿਆਰਾ ਗੀਤ।

0: ਜੀ ਹਾਂ ਦੋਸਤੋ, ਅਸੀਂ ਹੁਣ ਗੱਲ ਕੀਤੀ ਹੈ ਨਾ ਬਹੁਤ ਸਾਰੀਆਂ ਰਾਜਕੁਮਾਰ ਸਾਹਿਬ ਦੀਆਂ ਫਿਲਮਾਂ ਬਾਰੇ, ਉਹਨਾਂ ਦੇ ਡਾਇਲੋਗਸ ਬਾਰੇ, ਹੁਣ ਨਾ ਕੁਝ ਐਸੀਆਂ ਗੱਲਾਂ ਜਿਹੜੀਆਂ ਉਹਨਾਂ ਦੀ ਪਰਸਨਲ ਲਾਈਫ ਦੀਆਂ, ਕਿਉਂਕਿ ਜਿਹੋ ਜਿਹਾ ਕਿਰਦਾਰ ਉਹ ਫਿਲਮਾਂ ਦੇ ਉੱਪਰ ਕਰਦੇ ਸੀ ਨਾ, ਅਸਲ ਦੇ ਵਿੱਚ ਵੀ ਇੱਦਾਂ ਦੇ ਹੀ ਸੀ, ਮਤਲਬ ਇੱਦਾਂ ਹੀ ਕੁਝ ਵੀ ਬੋਲ ਦੇਣਾ ਐਂਡ ਆਪਣੇ ਸਟਾਈਲ ਦੇ ਨਾਲ ਬੋਲ ਦੇਣਾ। ਸੋ ਇੱਕ ਬੜੀ ਫੇਮਸ ਗੱਲ ਹੈ ਜੋ ਕਿ ਮੈਂ ਪਹਿਲਾਂ ਵੀ ਕਾਫੀ ਵਾਰ ਇੰਟਰਵਿਊਜ਼ ਦੇ ਵਿੱਚ ਉਹਨਾਂ ਦੀ ਸੁਣੀ ਹੈ, ਕਿ ਉਹਨਾਂ ਨੇ ਨਾ ਇੱਕ ਵਾਰ ਨਾ ਜ਼ੀਨਤ ਅਮਾਨ ਨੂੰ ਕਿਹਾ ਕਿ ਤੁਹਾਰਾ ਚਿਹਰਾ ਬਹੁਤ ਸੁੰਦਰ ਹੈ, ਤੁਹੇ ਅਦਾਕਾਰੀ ਕਰਨੀ ਚਾਹੀਏ। ਜਦ ਕਿ ਉਸ ਵੇਲੇ ਜ਼ੀਨਤ ਅਮਾਨ ਜਿਹੜੇ ਨੇ ਆਪਣੇ ਕਰੀਅਰ ਦੇ ਸਭ ਤੋਂ ਟੋਪ ਦੇ ਉੱਪਰ ਸੀਗੇ, ਪਰ ਰਾਜਕੁਮਾਰ ਸਾਹਿਬ ਨੇ ਸ਼ਾਇਦ ਉਹਨਾਂ ਨੂੰ ਨਹੀਂ ਸੀ ਵੇਖਿਆ। ਮਤਲਬ ਕਿਆ ਬਾਤ ਆ, ਰਾਜਕੁਮਾਰ ਸਾਹਿਬ ਸੀਗੇ। ਫਿਰ ਰਾਜਕੁਮਾਰ ਸਾਹਿਬ ਨੇ ਇੱਕ ਵਾਰੀ ਕਿਤੇ ਚਲੇ ਜਾਂਦੇ ਨੇ, ਉੱਥੇ ਖਾਣ ਦਾ ਸਮਾਂ ਹੋ ਜਾਂਦਾ, ਸਾਰਾ ਖਾਣਾ ਸਾਰੇ ਜਿਹੜੇ ਨੇ ਖਾਣਾ ਸ਼ੁਰੂ ਕਰ ਦਿੰਦੇ ਨੇ। ਐਂਡ ਰਾਜਕੁਮਾਰ ਖਾਣ ਤੋਂ ਪਹਿਲਾਂ ਨਾ ਰਾਜਕੁਮਾਰ ਸਾਹਿਬ ਨੂੰ, ਕਿਉਂਕਿ ਰਿਸਪੈਕਟੇਬਲ ਪਰਸਨ ਹੈ, ਅਤੇ ਉਹਨਾਂ ਨੂੰ ਪੁੱਛਣ ਲੱਗਦੇ ਨੇ ਕਿ ਬਈ ਰਾਜਕੁਮਾਰ ਸਾਹਿਬ ਜੀ ਖਾ ਲਓ ਖਾ ਲਓ, ਹੈ ਨਾ ਖਾ ਲਓ, ਤੁਸੀਂ ਖਾਂਦੇ ਨਹੀਂ?
1: ਹਮ ਖਾਤੇ ਹੈ, ਪਰ ਇਸਕਾ ਮਤਲਬ ਇਹ ਨਹੀਂ ਕਿ ਜੋ ਵੀ ਸਾਹਮਣੇ ਹੋ ਉਸਕੋ ਖਾ ਲਿਓ।
0: ਯਾਨੀ ਕਿ ਉਹਨਾਂ ਨੇ ਇੱਕ ਤਰ੍ਹਾਂ ਦਾ ਇਹ ਵੀ ਕਹਿ ਦਿੱਤਾ ਕਿ ਬਈ ਜੋ ਸਾਹਮਣੇ, ਮੈਂ ਮੈਨੂੰ ਨਹੀਂ ਪਸੰਦ, ਮੈਂ ਨਹੀਂ ਲੱਗਾ ਖਾਣ, ਹੈ ਤੁਸੀਂ ਖਾਣਾ ਖਾਈ ਜਾਓ, ਤੁਸੀਂ ਮੈਨੂੰ ਐਵੇਂ ਜਿੱਦ ਕਰੀ ਜਾਂਦੇ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਰਾਜਕੁਮਾਰ ਸਾਹਿਬ ਕਰਦੇ ਰਹੇ। ਸੋ ਪਰ ਇੱਕ ਹੋਰ ਇੱਕ ਚੀਜ਼ ਹੈ ਜਿਹੜੀ ਸ਼ਾਇਦ ਰਾਜਕੁਮਾਰ ਸਾਹਿਬ ਨੇ ਬਹੁਤ ਸਾਲ ਲੋਕਾਂ ਤੋਂ ਲੁਕਾਈ ਰੱਖੀ, ਬੜੀ ਘੱਟ ਲੋਕ ਜਾਣਦੇ ਨੇ ਕਿ ਰਾਜਕੁਮਾਰ ਸਾਹਿਬ ਨਾ ਅਸਲ ਦੇ ਵਿੱਚ ਬੜੀ ਜਲਦੀ ਗੰਜੇ ਹੋ ਗਏ ਸਨ, ਅਤੇ ਇਸ ਉਹਨਾਂ ਨੇ ਇਸ ਚੀਜ਼ ਨੂੰ ਲੁਕਾ ਰੱਖਿਆ, ਅਤੇ ਫਿਲਮ ਅਤੇ ਆਪਣੀ ਪਰਸਨਲ ਲਾਈਫ ਦੇ ਵਿੱਚ ਉਹ ਹਮੇਸ਼ਾ ਵਿੱਗ ਪਹਿਨਦੇ ਸਨ। ਪਰ ਮੈਨੂੰ ਲੱਗਦਾ ਕਿ ਜਿੰਨਾ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਨਾ, ਉਹ ਭਾਵੇਂ ਵਿੱਗ ਪਾਉਂਦੇ ਨਾ ਪਾਉਂਦੇ, ਲੋਕਾਂ

ਪਸੰਦ ਜਿਹੜੀ ਸੀ ਉਹ ਰਾਜਕੁਮਾਰ ਸਾਹਿਬ ਹੀ ਸਨ। ਸੋ ਮੈਨੂੰ ਲੱਗਦਾ ਕਿ ਅਗਰ ਅਖੀਰ ਦੇ ਵਿੱਚ ਉਹਨਾਂ ਬਾਰੇ ਗੱਲ ਕੀਤੀ ਜਾਵੇ, ਉਹਨਾਂ ਬਾਰੇ ਗੱਲ ਦੱਸੀ ਜਾਵੇ ਕਿ ਰਾਜਕੁਮਾਰ ਸਾਹਿਬ ਇੱਕ ਅਸੂਲਾਂ ਦੇ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਇੱਕ ਵੱਖਰੇ ਢੰਗ ਦੇ ਨਾਲ ਜ਼ਿੰਦਗੀ ਜਿਹੜੀ ਹੈ ਔਫ ਕੈਮਰਾ ਔਨ ਕੈਮਰਾ ਜੀ ਹੈ, ਜਿਨ੍ਹਾਂ ਨੂੰ ਆਪਣੇ ਕੰਮ ਦੇ ਲਈ ਕਾਫੀ ਵਾਰ ਜਿਹੜੇ ਫਿਲਮਫੇਅਰ ਅਵਾਰਡ, ਬੈਸਟ ਸਪੋਰਟਿੰਗ ਐਕਟਰ ਜਾਂ ਫਿਰ ਨੋਮੀਨੇਸ਼ਨਸ ਜਾਂ ਫਿਰ ਸਕਰੀਨ ਦਾ ਸਭ ਤੋਂ ਵੱਡਾ ਜਿਹੜਾ ਸਟਾਰ ਜੇ ਵੱਲੋਂ ਜਿਹੜਾ ਇੱਕ ਪੁਰਸਕਾਰ ਕਹਿ ਲਓ, ਲਾਈਫ ਟਾਈਮ ਜਿਹੜੀ ਹੈ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਬਾਅਦ ਉਹਨਾਂ ਨੂੰ ਜਿਹੜੀ ਮਿਲੀ ਹੈ, ਸੋ ਸਭ ਚੀਜ਼ਾਂ ਉਹਨਾਂ ਨੂੰ ਮਿਲੀਆਂ ਨੇ। ਟੋਟਲ ਅਗਰ ਗੱਲ ਕਰਾਂ ਤਾਂ 70 ਤੋਂ ਵੱਧ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ ਨੇ, ਅਤੇ 42 ਸਾਲ ਜਾਣੀ ਕਿ 4 ਦਹਾਕੇ ਉਹਨਾਂ ਨੇ ਬਾਲੀਵੁੱਡ ਦੇ ਉੱਤੇ ਆਪਣਾ ਇੱਕ ਤਰੀਕੇ ਨਾਲ ਰਾਜ ਜਿਹੜਾ ਹੈ ਕੀਤਾ। ਸੋ ਰਾਜਕੁਮਾਰ ਦਾ ਇੱਕ ਡਾਇਲੋਗ, ਅਤੇ ਡਾਇਲੋਗ ਨਹੀਂ, ਇੱਕ ਉਹ ਕਿਸੇ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਉਹਨਾਂ ਚੀਜ਼ਾਂ 'ਤੇ ਵਿਸ਼ਵਾਸ ਕਰਦਾ ਹਾਂ ਜੋ ਮੈਂ ਕਰਦਾ ਹਾਂ ਅਤੇ ਉਹੀ ਕਰਦਾ ਹਾਂ ਜਿਸ 'ਤੇ ਮੈਂ ਵਿਸ਼ਵਾਸ ਕਰਦਾ ਹਾਂ। ਕਿਆ ਬਾਤ ਹੈ! ਸੋ ਠੀਕ ਹੈ ਜੀ, ਜਾਂਦੇ ਜਾਂਦੇ ਉਹਨਾਂ ਦੀ ਹੀ ਫਿਲਮ ਹੀ ਰਾਂਝਾ ਦਾ ਇੱਕ ਗੀਤ ਅਸੀਂ ਸੁਣਨ ਜਾ ਰਹੇ ਹਾਂ, ਐਂਡ ਉਸ ਗੀਤ ਤੋਂ ਬਾਅਦ ਠੀਕ 8 ਵਜੇ ਅਸੀਂ ਵਧਾਂਗੇ ਆਪਣੇ ਅਗਲੇ ਪ੍ਰੋਗਰਾਮ ਦੇ ਵੱਲ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ।

ਨਮਸਕਾਰ, ਰਾਤ ਦੇ 8 ਵੱਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀ ਹਿਮਾਇਤ ਬੰਦ ਨਹੀਂ ਕਰਦਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਉੱਤੇ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਗਏ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈ ਕਮਾਂਡ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਵਿੱਚ ਅਣ ਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣ ਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸੰਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDI ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧੀਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ। ਇਸ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਹਾਂਜੀ, ਸਤਿ ਸ਼੍ਰੀ ਅਕਾਲ ਵਾਂਸ ਅਗੇਨ, ਨਮਸਕਾਰ ਵਾਂਸ ਅਗੇਨ, ਗੁੱਡ ਈਵਨਿੰਗ ਵਾਂਸ ਅਗੇਨ, ਆਦਾਬ ਵਾਂਸ ਅਗੇਨ, ਨਮਸਕਾਰ ਵਾਂਸ ਅਗੇਨ, ਹੈ ਨਾ? ਕਾਫੀ ਵਾਰੀ ਆਪਾਂ ਵਾਂਸ ਅਗੇਨ ਕਹਿ ਦਿੱਤਾ, ਪਰ ਆਪਾਂ ਚੰਗੀਆਂ ਚੀਜ਼ਾਂ ਨੂੰ ਵਾਰ ਵਾਰ ਹੱਸ ਕੇ ਕਿਉਂ ਨਹੀਂ ਕਹਿੰਦੇ ਕਿ ਕੋਈ ਗੱਲ ਨਹੀਂ? ਚੁਟਕਲਾ ਪਹਿਲਾਂ ਵੀ ਸੁਣਿਆ, ਕੋਈ ਗੱਲ ਨਹੀਂ, ਵਾਂਸ ਅਗੇਨ ਦੁਬਾਰਾ ਫਿਰ ਸੁਣਾ ਦੇ, ਕੋਈ ਚੱਕਰ ਨਹੀਂ. ਪਰ ਅਸੀਂ ਤਾਂ ਬੜੀ ਛੇਤੀ ਸੈਡ 'ਚ ਹੋ ਜਾਂਦੇ ਹਾਂ, ਐਂਡ ਇੱਕੋ ਗੱਲ ਨੂੰ ਸੈਡ ਲੈ ਕੇ ਫਿਰ ਉਹਦੇ 'ਤੇ ਜ਼ਰੂਰ ਸੀ ਵਾਂਸ ਅਗੇਨ ਕਰ ਦਿੰਦੇ ਹਾਂ ਕਿ ਸੈਡ ਹੋ, ਹਾਂ ਫਿਰ ਵਾਂਸ ਅਗੇਨ ਸੈਡ ਹੋ, ਹਾਂ ਫਿਰ. ਪਰ ਉਹ ਸੋਚ ਸੋਚ ਕੇ ਆਪਣਾ ਦਿਮਾਗ ਅਸੀਂ ਖਰਾਬ ਕਰ ਲੈਂਦੇ ਹਾਂ. ਜੀ ਦੋਸਤੋ, ਪ੍ਰੋਗਰਾਮ ਜਿਹੜਾ ਹੈ ਅੱਜ ਰਾਤ ਦੇ 8:04 ਹੋ ਚੁੱਕੇ ਨੇ, ਐਂਡ ਬੜਾ ਹੀ ਵਧੀਆ ਪ੍ਰੋਗਰਾਮ, ਮੈਂ ਕਹਾਂਗਾ ਮੇਰਾ ਇੱਕ ਤਰ੍ਹਾਂ ਦਾ ਫੇਵਰੇਟ ਪ੍ਰੋਗਰਾਮ ਬਣ ਚੁੱਕਿਆ, ਜਿੱਥੇ ਮੈਨੂੰ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਜਾਂ ਲੋਕਾਂ ਨਾਲ ਐਸੀਆਂ ਟੋਪਿਕ 'ਤੇ ਗੱਲਾਂ ਕਰਨੀਆਂ ਜਿਹੜੀਆਂ ਕਿ ਮੈਨੂੰ ਪਸੰਦ ਹੈ, ਹੈ ਨਾ? ਪ੍ਰੋਗਰਾਮ ਜਿਸਦਾ ਨਾਮ ਜੀ ਪਬਲਿਕ ਮੰਚ, ਯਾਨੀ ਕਿ ਇੱਕ ਐਸਾ ਮੰਚ ਜਿੱਥੇ ਪਬਲਿਕ ਜਿਹੜੀ ਹੈ ਪਾਰਟੀਸਪੇਟ ਕਰ ਸਕਦੀ ਹੈ, ਕੁਝ ਐਸੀਆਂ ਗੱਲਾਂ ਦੱਸ ਸਕਦੀ ਹੈ, ਪੁੱਛ ਸਕਦੀ ਹੈ ਕਿ ਹਾਂ ਬਈ ਆਹ ਚੀਜ਼ ਹੋ ਰਹੀ ਹੈ, ਜਾਂ ਫਿਰ ਆਪਾਂ ਯੂ ਨੋ ਆਪਾਂ ਕੁਝ ਐਸੀਆਂ ਗੱਲਾਂ ਟੋਪਿਕ 'ਤੇ ਡਿਸਕਸ਼ਨ ਕਰ ਸਕਦੇ ਹਾਂ ਜੋ ਕਿ ਸਾਡੇ ਸਮਾਜ ਦੇ ਵਿੱਚ ਹੈ, ਜਿਹਨਾਂ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ. ਸੋ ਦੋਸਤੋ, ਅੱਜ ਪਬਲਿਕ ਮੰਚ ਦੇ ਉੱਪਰ ਸਾਡਾ ਟੋਪਿਕ ਕੀ ਹੈ ਕਿ ਅੱਜ ਦਾ ਯੂਥ ਜਿਹੜਾ ਹੈ ਨਾ, ਸਪੈਸ਼ਲੀ ਸਟੂਡੈਂਟ ਦੀ ਗੱਲ ਕਰਦੇ ਹਾਂ, ਉਹ ਨਾ ਸਟ੍ਰੈਸ ਬਹੁਤ ਜ਼ਿਆਦਾ ਲੈਂਦਾ, ਪ੍ਰੈਸ਼ਰ ਬਹੁਤ ਜ਼ਿਆਦਾ ਲੈਂਦਾ. ਅਤੇ ਇੱਥੇ ਮੈਂ ਇਹ ਖਾਸ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਉਹ ਪ੍ਰੈਸ਼ਰ ਲੈਣ ਦਾ ਕਾਰਨ ਉਹਦਾ ਆਪਣਾ ਦਿਮਾਗ ਨਹੀਂ ਹੈ. ਉਹਦੇ ਪਿੱਛੇ ਹੋ ਸਕਦਾ ਕਿ ਉਹਨਾਂ ਦੇ ਆਪਣੇ ਪੇਰੈਂਟਸ ਦਾ ਕੋਈ ਕਸੂਰ ਹੋਵੇ, ਪੇਰੈਂਟਸ ਹੀ ਕੁਝ ਵਾਰ ਵਾਰ ਕੁਝ ਗੱਲਾਂ ਕਰਦੇ ਹੋਣ, ਉਹਨਾਂ ਦੇ ਆਲੇ ਦੁਆਲੇ ਗੱਲਾਂ ਹੀ ਕੁਝ ਐਸੀਆਂ

ਚੱਲਦੀਆਂ ਹੋਣ, ਉਹ ਜਿੱਥੇ ਸਕੂਲ ਪੜ੍ਹ ਰਿਹਾ ਉੱਥੇ ਵੀ ਕੁਛ ਸ਼ਾਇਦ ਇਹੋ ਜਿਹੀ ਗੱਲਾਂ ਹੋਣ, ਉਹ ਕਿਹੜੀਆਂ ਕਿਹੜੀਆਂ ਗੱਲਾਂ ਨੇ, ਕਿਵੇਂ ਕਿਵੇਂ ਗੱਲਾਂ ਜਿਹੜੀਆਂ ਨੇ ਉਹ ਉਸਨੂੰ ਪ੍ਰਭਾਵਿਤ ਕਰ ਰਹੀਆਂ ਨੇ, ਇਹਦੇ ਬਾਰੇ ਅਸੀਂ ਗੱਲ ਕਰਾਂਗੇ, ਤੁਹਾਡੇ ਨਾਲ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਐਕਸਪਰਟ ਦੇ ਨਾਲ ਗੱਲ ਕਰਾਂਗੇ ਤਾਂ ਜੋ ਇਸ ਟੋਪਿਕ ਦੇ ਅੱਜ ਦੇ ਬਾਰੇ ਆਪਾਂ ਥੋੜ੍ਹਾ ਹੋਰ ਸੋਹਣੇ ਤਰੀਕੇ ਦੇ ਨਾਲ ਜਾਣ ਸਕੀਏ। ਸੋ ਫਿਲਹਾਲ ਇਸ ਗੀਤ ਨੂੰ ਇੰਜੋਏ ਕਰਦੇ ਹੋ, ਗੀਤ ਤੋਂ ਬਾਅਦ ਅਸੀਂ ਇੱਕ ਐਕਸਪਰਟ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ।

0: ਜੀ ਅੱਜ ਕੱਲ੍ਹ ਤਾਂ ਭਾਵੇਂ ਹੀਰ ਹੈ ਅਤੇ ਭਾਵੇਂ ਰਾਂਝਾ ਹੈ, ਭਾਵੇਂ ਰੋਮੀਓ ਅਤੇ ਭਾਵੇਂ ਜੂਲੀਅਟ ਹੈ, ਹਰ ਕੋਈ ਸੈਡ ਹੀ ਹੈ। ਹਰ ਕੋਈ ਨਾ ਇੱਕ ਅਲੱਗ ਜਿਹੀ ਟੈਨਸ਼ਨ ਦੇ ਵਿੱਚ ਘੁੰਮੀ ਜਾ ਰਿਹਾ, ਪਤਾ ਨਹੀਂ ਕਿਉਂ। ਉਹ ਟੈਨਸ਼ਨ ਕੀ, ਉਹ ਸਟ੍ਰੈਸ ਕੀ ਹੈ, ਉਹ ਅੱਜ ਕੱਲ੍ਹ ਹਰ ਇੱਕ ਯੂਥ ਨੂੰ ਹੈ। ਸੋ ਜਿਹਨਾਂ ਬਾਰੇ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਨ ਜਾ ਰਹੇ ਹਾਂ। ਪ੍ਰੋਗਰਾਮ ਹੈ ਜੀ ਪਬਲਿਕ ਮੰਚ, ਐਂਡ ਪਬਲਿਕ ਮੰਚ ਦੇ ਵਿੱਚ ਅਸੀਂ ਖਾਸ ਜੁੜ ਚੁੱਕੇ ਹਾਂ ਇਸ ਵਿਸ਼ੇ ਦੇ ਐਕਸਪਰਟ ਦੇ ਨਾਲ, ਜੋ ਕਿ ਨੇ ਹਰਪ੍ਰੀਤ ਕੌਰ, ਜੋ ਕਿ ਪ੍ਰੋਫੈਸਰ ਨੇ, ਕਾਲਜ ਦੇ ਵਿੱਚ ਪੜ੍ਹਾ ਰਹੇ ਨੇ ਪਿਛਲੇ 5 ਸਾਲਾਂ ਤੋਂ, PhD ਕਰ ਰਹੇ ਨੇ ਇਸੇ ਹੀ ਟੋਪਿਕ ਦੇ ਉੱਤੇ। ਸੋ ਸਭ ਤੋਂ ਪਹਿਲਾਂ ਹਰਪ੍ਰੀਤ ਜੀ, ਤੁਹਾਡਾ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ।
1: ਬਹੁਤ-ਬਹੁਤ ਧੰਨਵਾਦ ਸਰ
0: ਜੀ। ਸੋ ਹਰਪ੍ਰੀਤ ਜੀ, ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਬੱਚੇ ਜਿਹੜੇ ਨੇ ਨਾ, ਬਹੁਤ ਜ਼ਿਆਦਾ ਨਾ ਸਟ੍ਰੈਸ ਲੈ ਲੈਂਦੇ ਨੇ, ਬਹੁਤ ਸਾਰੀਆਂ ਟੈਨਸ਼ਨਸ ਲੈ ਲੈਂਦੇ ਨੇ। ਪਹਿਲੀ ਗੱਲ ਤਾਂ ਕਿਵੇਂ ਅਸੀਂ ਦੇਖ ਸਕਦੇ ਹਾਂ ਜਾਂ ਪਛਾਣ ਸਕਦੇ ਹਾਂ ਕਿ ਸਾਡਾ ਜਿਹੜਾ ਘਰ ਵਿੱਚ ਬੱਚਾ ਜਿਹੜਾ ਪਹਿਲਾਂ ਚੰਗਾ ਖੇਡਦਾ ਕੂਦਦਾ ਸੀਗਾ, ਉਹ ਹੁਣ ਸ਼ਾਂਤ ਜਿਹਾ ਰਹਿਣ ਲੱਗ ਪਿਆ? ਯਾਨੀ ਕਿ ਉਹ ਕੀ ਸਿੰਪਟਮਸ ਨੇ ਜਿੱਥੋਂ ਸਾਨੂੰ ਪਤਾ ਲੱਗ ਜਾਏ ਕਿ ਬੱਚਾ ਸਟ੍ਰੈਸ ਲੈ ਰਿਹਾ?
1: ਜੀ ਜੀ ਬਿਲਕੁਲ। ਤੋ ਸਰ, ਸਭ ਤੋਂ ਪਹਿਲਾਂ ਜੋ ਸਿੰਪਟਮ ਕਹਿ ਲਓ ਜਾਂ ਲੱਛਣ ਕਹਿ ਲਓ ਜੋ ਕਿ ਸਾਨੂੰ ਨੋਟਿਸ ਕਰਨ ਦੀ ਲੋੜ ਹੈ ਆਪਣੇ ਬੱਚਿਆਂ ਦੇ ਵਿੱਚ, ਉਹ ਹੈ ਕਿ ਉਹਦੇ ਮੂਡ ਦੇ ਵਿੱਚ ਜੋ ਹੈ ਰੀਸੈਂਟਲੀ ਬਦਲਾਅ ਆਇਆ ਹੈ।
0: ਓਕੇ,
1: ਉਹ ਇਰੀਟੇਟ ਰਹਿਣ ਲੱਗ ਪਿਆ ਹੈ ਜਾਂ ਉਹਨੂੰ ਗੁੱਸਾ ਪਹਿਲਾਂ ਨਾਲੋਂ ਜ਼ਿਆਦਾ ਆਉਣ ਲੱਗ ਪਿਆ ਹੈ ਜਾਂ ਕਾਫੀ ਸੈਡ ਰਹਿਣ ਲੱਗ ਪਿਆ ਹੈ ਜਾਂ ਉਹਦੇ ਵਿਵਹਾਰ ਦੇ ਵਿੱਚ ਕੋਈ ਚੇਂਜ ਆਇਆ ਹੈ ਜਾਂ ਫਿਰ ਉਹ ਬੱਚਾ ਜੋ ਹੈ ਇਕੱਲਾ ਰਹਿਣਾ ਪ੍ਰੈਫਰ ਕਰ ਰਿਹਾ ਹੈ ਅੱਜ ਕੱਲ੍ਹ, ਜਾਂ ਫਿਰ ਉਹਦੀ ਜੋ ਅਕੈਡੈਮਿਕ ਪਰਫਾਰਮੈਂਸ ਹੈ ਉਹਦੇ ਵਿੱਚ ਜਿਹੜਾ ਹੈ ਡਿਕਲਾਈਨ ਆਇਆ ਹੈ, ਬੱਚੇ ਨੂੰ ਭੁੱਖ ਨਹੀਂ ਲੱਗ ਰਹੀ, ਉਹਨੂੰ ਨੀਂਦ ਨਹੀਂ ਆ ਰਹੀ, ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਉਹ ਪਹਿਲਾਂ ਇੰਟਰਸਟ ਲੈਂਦਾ ਸੀ ਉਹਨਾਂ ਐਕਟੀਵਿਟੀਜ਼ ਦੇ ਵਿੱਚ ਉਹਦਾ ਇੰਟਰਸਟ ਘੱਟ ਗਿਆ ਹੈ,
0: ਰਾਈਟ,
1: ਜਾਂ ਫਿਰ ਬੱਚੇ ਦਾ ਜਿਹੜਾ ਸੈਲਫ ਇਸਟੀਮ ਜਿਹੜਾ ਹੈ ਤੁਹਾਨੂੰ ਲੋ ਦਿਖ ਰਿਹਾ ਹੈ, ਜਾਂ ਬੱਚਾ ਜੋ ਹੈ ਕਾਫੀ ਥੱਕਿਆ ਹੋਇਆ ਰਹਿੰਦਾ ਹੈ, ਜਾਂ ਫਿਰ ਉਹਦੀ ਬਾਡੀ ਦੇ ਵਿੱਚ ਕੋਈ ਤੁਹਾਨੂੰ ਅਨਐਕਸਪਲੇਨਡ ਫਿਜ਼ੀਕਲ ਪੇਨ ਦਿਖਾਈ ਦੇ ਰਹੀ ਹੈ ਜਿਹਦਾ ਕੋਈ ਫਿਜ਼ੀਕਲ ਰੀਜ਼ਨ ਤਾਂ ਨਹੀਂ ਮਿਲ ਰਿਹਾ ਤੁਹਾਨੂੰ, ਕੋਈ ਟੈਸਟ ਕਰਾਇਆ ਡਾਕਟਰ ਨੂੰ ਦਿਖਾਇਆ ਬਟ ਉਸ ਪੇਨ ਦਾ ਕੋਈ ਰੀਜ਼ਨ ਨਹੀਂ ਮਿਲ ਰਿਹਾ, ਤਾਂ ਹੋ ਸਕਦਾ ਹੈ ਕਿ ਉਹ ਤਣਾਅ ਦੀ ਨਿਸ਼ਾਨੀ ਹੈ, ਉਹ ਮਾਨਸਿਕ ਤਣਾਅ ਦੇ ਲੱਛਣ ਨੇ ਜੋ ਕਿ ਬੱਚੇ ਦੇ ਵਿੱਚ ਨੋਟਿਸ ਕੀਤੇ ਜਾ ਸਕਦੇ ਹਨ।
0: ਬਹੁਤ ਵਧੀਆ ਤੁਸੀਂ ਦੱਸਿਆ ਹਰਪ੍ਰੀਤ ਜੀ, ਪਰ ਇੱਥੇ ਮੈਨੂੰ ਲੱਗਦਾ ਕਿ ਥੋੜ੍ਹੀ ਜੀ ਪ੍ਰੋਬਲਮ ਇਸ ਗੱਲ 'ਤੇ ਆ ਰਹੀ ਹੈ ਕਿ ਅੱਜ ਕੱਲ੍ਹ ਦੇ ਪੇਰੈਂਟਸ ਆਪ ਹੀ ਫੋਨਾਂ ਦੇ ਵਿੱਚ ਜਾਂ ਫਿਰ ਕਹਿ ਲਓ ਕਿ ਕੰਮਾਂ ਕਾਜਾਂ ਦੇ ਵਿੱਚ ਇੰਨੇ ਰੁੱਝੇ ਹੋਏ ਨੇ, ਅਤੇ ਉਹ ਸਿਚੁਏਸ਼ਨ ਜਿਹੜੀ ਹੈ ਜਿਹੜੀ ਅਰਲੀ ਸਟੇਜ 'ਤੇ ਜਿਹੜੀ ਫੜੀ ਜਾ ਸਕਦੀ ਸੀ, ਜਿਵੇਂ ਤੁਸੀਂ ਬੜੇ ਸੋਹਣੇ ਢੰਗ ਨਾਲ ਦੱਸਿਆ ਕਿ ਚੀਜ਼ਾਂ ਨੋਟਿਸ ਕੀਤੀਆਂ ਜਾ ਸਕਦੀਆਂ ਨੇ, ਪਰ ਉਹ ਮਿਸ ਹੋ ਜਾਂਦੀ ਹੈ ਅਤੇ ਚੀਜ਼ ਜਿਹੜੀ ਹੈ ਖਰਾਬ ਹੋ ਜਾਂਦੀ ਹੈ, ਅਤੇ ਉੱਥੇ ਕੀ ਕੀਤਾ ਜਾ ਸਕਦਾ, ਉੱਥੇ ਕਿਵੇਂ

0: ਕਹਿ ਸਕਦੇ ਹਾਂ, ਜਾਂ ਉਹਦੇ ਵਿੱਚ ਇੱਕ ਟੀਚਰ ਦਾ ਕੀ ਰੋਲ ਹੈ ਕਿ ਉਸਨੂੰ ਗਾਈਡ ਕਰਨਾ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਕਾਲਜਾਂ ਦੇ ਵਿੱਚ ਨਾ ਇੱਕ ਚੱਲਦਾ ਹੈ ਮੈਂਟੋਰ ਮੈਂਟੀ ਕਹਿ ਸਕਦੇ ਹਾਂ, ਅਲੱਗ ਅਲੱਗ ਨਾਮ ਹੋ ਸਕਦੇ ਨੇ, ਜਿੱਥੇ ਟੀਚਰਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚੇ ਦਾ ਅਨਾਲਿਸਿਸ ਜਿਹੜਾ ਟਾਈਮ ਟੂ ਟਾਈਮ ਕਰਦੇ ਰਹੋ।
1: ਜੀ ਜੀ ਸਰ ਬਿਲਕੁਲ, ਤਾਂ ਟੀਚਰਸ ਦੇ ਨਾਲ ਨਾਲ ਸਕੂਲ ਦੇ ਵਿੱਚ ਇਹ ਵੀ ਜਿਹੜਾ ਇਹ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਕਾਊਂਸਲਰਸ ਨੇ, ਸਕੂਲ ਕਾਊਂਸਲਰਸ ਜੋ ਹੈ ਜ਼ਰੂਰ ਹਾਇਰ ਕੀਤੇ ਜਾਣੇ ਚਾਹੀਦੇ ਨੇ। ਜਿਵੇਂ ਕਿ CBSE ਦੀਆਂ ਵੀ ਗਾਈਡਲਾਈਨਸ ਨੇ ਹੁਣ ਕਿ ਹਰ ਇੱਕ ਸਕੂਲ ਦੇ ਵਿੱਚ ਘੱਟੋ ਘੱਟ 2 ਕਾਊਂਸਲਰਸ ਹੋਣੇ ਜ਼ਰੂਰੀ ਨੇ ਬੱਚਿਆਂ ਦੇ ਲਈ। ਸੋ ਉਹਨਾਂ ਦਾ ਮੇਨ ਕੰਮ ਇਹੀ ਹੈ ਕਿ ਜੇ ਕੋਈ ਬੱਚਾ ਉਹਨਾਂ ਨੂੰ ਲੱਗ ਰਿਹਾ ਟਾਈਮ ਟੂ ਟਾਈਮ ਜਿਹੜਾ ਹਰ ਕਲਾਸ ਦੇ ਵਿੱਚ ਉਹ ਕਾਊਂਸਲਰ ਜੋ ਨੇ ਜਾਂ ਸਟੂਡੈਂਟ ਤੇ ਅਸੈਸਮੈਂਟ ਕਰਦੇ ਨੇ, ਔਰ ਅਗਰ ਉਹਨਾਂ ਨੂੰ ਕੋਈ ਵੀ ਅਨਯੂਜਲ ਬਿਹੇਵੀਅਰ ਜਾਂ ਅਨਯੂਜਲ ਜੋ ਇਮੋਸ਼ਨਸ ਜਾਂ ਫਿਰ ਅਕੈਡੈਮਿਕ ਡਿਕਲਾਈਨ ਉਹਨਾਂ ਨੂੰ ਦਿਖਾਈ ਦਿੰਦਾ ਹੈ ਉਹਨਾਂ ਬੱਚਿਆਂ ਦੇ ਵਿੱਚ, ਤਾਂ ਉਹ ਬੱਚਿਆਂ ਦੀ ਫਰਦਰ ਅਸੈਸਮੈਂਟ ਕਰਦੇ ਨੇ ਕਿ ਇਹ ਕੋਈ ਬੱਚਾ ਜੋ ਹੈ ਸਟ੍ਰੈਸ ਦਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੈ। ਤੇ ਇਸੇ ਦੇ ਵਿੱਚ ਹੀ ਹੁਣ ਕਾਊਂਸਲਰ ਅਗਰ ਮੰਨ ਲਓ ਕਿ ਇੱਕ ਸਕੂਲ ਦੇ ਵਿੱਚ 2 ਕਾਊਂਸਲਰ ਨੇ ਤਾਂ ਉੱਥੇ 500,000 ਬੱਚਾ, ਸੋ ਕਾਊਂਸਲਰ ਦੇ ਲਈ ਵੀ ਔਖਾ ਹੈ ਕਿ ਇੰਨੇ ਸਾਰੇ ਸਟੂਡੈਂਟਸ ਦੀ ਨੀਡਸ ਨੂੰ ਕੇਟਰ ਕਰ ਪਾਉਣਾ ਜਾਂ ਹਰ ਇੱਕ ਬੱਚੇ ਦਾ ਇੰਡੀਵਿਜੁਅਲੀ ਜੋ ਹੈ ਜਾ ਕੇ ਦੇਖ ਪਾਉਣਾ ਕਿ ਉਹ ਕਿਸੇ ਤਣਾਅ ਦੇ ਵਿੱਚ ਤਾਂ ਨਹੀਂ ਹੈ। ਤਾਂ ਇੱਥੇ ਮੇਨ ਰੋਲ ਆਉਂਦਾ ਹੈ ਫਿਰ ਟੀਚਰ ਦਾ, ਕਿਉਂਕਿ ਜੋ ਟੀਚਰ ਹੈ ਉਹ ਤਾਂ ਰੋਜ਼ ਜਾ ਕੇ ਉਸੇ ਕਲਾਸ ਨੂੰ ਵਾਰ ਵਾਰ ਮਿਲ ਰਿਹਾ ਹੈ,
0: ਬਿਲਕੁਲ
1: ਉਹਨਾਂ ਨੂੰ ਪੜ੍ਹਾ ਰਿਹਾ ਹੈ, ਉਹਨਾਂ ਦੇ ਬਿਹੇਵੀਅਰ ਹਾਵ ਭਾਵ ਸਭ ਚੀਜ਼ਾਂ ਨੂੰ ਨੋਟਿਸ ਕਰ ਰਿਹਾ ਹੈ, ਪੜ੍ਹਾਈ ਦੇ ਬੱਚੇ ਵਿੱਚ ਬੱਚਾ ਕਿਵੇਂ ਹੈ, ਕਲਾਸ 'ਚ ਰਿਸਪੋਂਸ ਦੇ ਰਿਹਾ ਕਿ ਨਹੀਂ ਦੇ ਰਿਹਾ, ਆਪਣੇ ਪੀਅਰ ਦੇ ਨਾਲ ਗੱਲਬਾਤ ਕਰ ਰਿਹਾ ਕਿ ਨਹੀਂ ਕਰ ਰਿਹਾ, ਇਕੱਲਾ ਤਾਂ ਨਹੀਂ ਰਹਿ ਰਿਹਾ, ਉਹਦੀ ਫਿਜ਼ੀਕਲ ਐਕਟੀਵਿਟੀ ਤਾਂ ਨਹੀਂ ਘੱਟ ਰਹੀ। ਤਾਂ ਇਹਨਾਂ ਸਿੰਪਟਮਸ ਦੇ ਵਿੱਚ ਚੇਂਜਸ ਨੂੰ ਨੋਟਿਸ ਕਰਕੇ ਜੋ ਟੀਚਰ ਹੈ ਉਹ ਕਾਊਂਸਲਰ ਨੂੰ ਉੱਥੇ ਇੰਟੀਮੇਟ ਕਰ ਸਕਦਾ ਕਿ ਇਸ ਬੱਚੇ ਦੇ ਬਿਹੇਵੀਅਰ ਦੇ ਵਿੱਚ ਜਿਹੜਾ ਮੈਨੂੰ ਚੇਂਜ ਮਹਿਸੂਸ ਹੋ ਰਿਹਾ ਹੈ, ਤਾਂ ਫਰਦਰ ਜੋ ਹੈ ਤੁਸੀਂ ਇਹਦੇ ਵਿੱਚ ਕੁਛ ਆਪਣਾ ਜੋ ਹੈ ਦੇਖੋ ਕਿ ਇਸ ਬੱਚੇ ਨੂੰ ਕਿਸੇ ਤਰ੍ਹਾਂ ਦਾ ਤਣਾਅ ਤਾਂ ਨਹੀਂ ਹੈ।
0: ਠੀਕ ਹੈ, ਬਹੁਤ ਵਧੀਆ। ਸੋ ਇੱਥੇ ਤਾਂ ਅਸੀਂ ਹੁਣ ਤੱਕ ਇੰਨਾ ਕੁ ਜਾਣ ਪਾਏ ਹਾਂ ਕਿ ਬਤੌਰ ਟੀਚਰ ਜਾਂ ਬਤੌਰ ਪੇਰੈਂਟਸ ਜਾਂ ਫੈਮਿਲੀ ਮੈਂਬਰ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ, ਅਸੀਂ ਨੋਟਿਸ ਕਰ ਸਕਦੇ ਹਾਂ, ਪਰ ਇੱਥੇ ਹੁਣ ਇਹ ਵੀ ਜਾਣਨਾ ਚਾਹਾਂਗੇ ਹਰਪ੍ਰੀਤ ਜੀ ਕਿ ਇਹਦਾ ਕਾਰਨ ਕੀ ਹੈ, ਕੀ ਕਾਰਨ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਇੰਨੇ ਸੈਂਸਿਟਿਵ ਹੋ ਚੁੱਕੇ ਨੇ ਸ਼ਾਇਦ ਕਿ ਉਹਨਾਂ ਨੂੰ ਕੋਈ ਗੱਲ ਕਹਿ ਦਿਓ ਉਹ ਸਟ੍ਰੈਸ ਲੈਣਾ ਸ਼ੁਰੂ ਕਰ ਦਿੰਦੇ ਨੇ ਰੈਦਰ ਦੈਨ ਕਿ ਉਹ ਸ਼ਾਇਦ ਉਸ ਬਾਰੇ ਗੱਲ ਕਰਨ।
1: ਜੀ ਜੀ ਸਰ, ਸਭ ਤੋਂ ਪਹਿਲਾਂ ਜਿੱਦਾਂ ਕਿ ਅਸੀਂ ਬੱਚੇ ਦੀ ਡਿਵੈਲਪਮੈਂਟ ਜਦੋਂ ਦੇਖਦੇ ਹਾਂ ਤਾਂ ਬੱਚੇ ਦੀ ਡਿਵੈਲਪਮੈਂਟ ਦੀ ਜਿਹੜੀ ਪਹਿਲੀ ਪੌੜੀ ਹੈ ਉਹ ਹੁੰਦੀ ਹੈ ਪਰਿਵਾਰ, ਫੈਮਿਲੀ। ਸੋ ਫੈਮਿਲੀ ਦੇ ਵਿੱਚ ਇੱਕ ਬੱਚੇ ਨੂੰ ਜਿਹੜਾ ਹੈ ਮਾਹੌਲ ਦਿੱਤਾ ਜਾਏ, ਇੱਕ ਵਾਰਮ ਜਿਹੜਾ ਹੈ ਐਨਵਾਇਰਮੈਂਟ ਦਿੱਤਾ ਜਾਣਾ ਚਾਹੀਦਾ ਹੈ, ਉਹ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮਿਸਿੰਗ ਹੈ। ਜਿੱਦਾਂ ਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੇਰੈਂਟਸ ਜਿਹੜੇ ਨੇ ਆਪਣੇ ਆਪਣੇ ਕਰੀਅਰ ਦੇ ਵਿੱਚ ਬਿਜ਼ੀ ਨੇ, ਆਪਣੀ ਲਾਈਫ ਦੇ ਵਿੱਚ ਬਿਜ਼ੀ ਨੇ, ਦੋਨੋਂ ਪੇਰੈਂਟਸ ਜਿਹੜੇ ਨੇ ਵਰਕਿੰਗ ਹੁੰਦੇ ਨੇ, ਘਰ ਦੇ 100 ਕੰਮ ਹੁੰਦੇ ਨੇ ਉਹਨਾਂ ਨੂੰ, ਜਾਂ ਫਿਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਕਾਰਨ ਜਿਹੜਾ ਆ ਮੋਸਟ ਆਫ ਦੀ ਜੋ ਫ੍ਰੀ ਟਾਈਮ ਹੈ, ਲੇਜਰ ਟਾਈਮ ਹੈ, ਲੋਕੀ ਜੋ ਹੈ ਉਹਨਾਂ ਤੇ ਜੋ ਹੈ ਬਿਤਾਉਣਾ ਪ੍ਰੈਫਰ ਕਰਦੇ ਨੇ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਬੱਚੇ ਨੂੰ ਜੋ ਹੈ ਉਹ ਐਂਪੈਥੈਟਿਕ ਮਾਹੌਲ ਜੋ ਹੈ, ਇੱਕ ਕਹਿ ਲਓ ਕਿ ਇੱਕ ਸੇਫ ਸਪੇਸ ਜੋ ਹੈ ਉਹ ਅਸੀਂ ਪ੍ਰੋਵਾਈਡ ਕਰਨ ਦੇ ਵਿੱਚ ਜਿਹੜੇ ਆ ਅਨਸਕਸੈਸਫੁਲ ਰਹਿ ਪਾ ਰਹੇ ਹਾਂ। ਤੇ ਦੂਜਾ ਫੈਕਟਰ ਜੋ ਹੈ ਇੱਥੇ ਉਹ ਹੈ ਸਾਡਾ ਸੋਸ਼ਲ ਮੀਡੀਆ, ਜਿਹਦਾ ਬਹੁਤ ਵੱਡਾ ਰੋਲ ਹੈ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਜਿਹੜਾ ਇਹ ਤਣਾਅ ਪੈਦਾ ਕਰਨ ਦੇ ਵਿੱਚ, ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇੱਕ ਬਹੁਤ ਹੀ ਫਿਲਟਰਡ, ਐਡੀਟਿਡ, ਵੈਲ ਕਿਊਰੇਟਿਡ ਜਿਹੜੀ ਹੈ ਪਰਫੈਕਟ ਲਾਈਫ ਜਿਹੜੀ ਅਸੀਂ ਲੋਕਾਂ ਦੀ ਦੇਖਦੇ ਹਾਂ, ਤੇ ਅਸੀਂ ਉੱਥੇ ਇਹ ਭੁੱਲ ਜਾਂਦੇ ਹਾਂ ਕਿ ਉਹ ਲਾਈਫ ਜਿਸ ਤਰ੍ਹਾਂ ਦੀ ਸਾਨੂੰ ਦਿਖਾਈ ਜਾ ਰਹੀ ਹੈ ਬਹੁਤ ਜ਼ਿਆਦਾ ਫਿਲਟਰਡ ਹੈ, ਉਹ ਆਪਣੀ ਰੀਅਲ ਲਾਈਫ ਉੱਥੇ ਪ੍ਰੈਜ਼ੈਂਟ ਨਹੀਂ ਕਰ ਰਹੇ, ਉਹ ਜੋ ਸਭ ਤੋਂ ਬੈਸਟ ਮੂਮੈਂਟ, ਪਰਫੈਕਟ ਮੂਮੈਂਟਸ ਨੇ ਲਾਈਫ ਦੇ ਉਹਨਾਂ ਨੂੰ ਫਿਲਟਰ ਕਰਕੇ, ਐਡਿਟ ਕਰਕੇ ਦੈਨ ਤੁਹਾਨੂੰ ਸ਼ੋ ਕਰ ਰਹੇ। ਪਰ ਬੱਚੇ ਉੱਥੇ ਕਈ ਗਲਤੀ ਕਰਦੇ ਨੇ, ਉਹ ਸਮਝਦੇ ਨੇ ਕਿ ਮੇਰੀ ਲਾਈਫ ਹੈ ਜੋ ਇਸ ਤਰ੍ਹਾਂ ਦੀ ਚੱਲ ਰਹੀ ਹੈ ਕਿ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਚੈਲੰਜਸ ਆ ਰਹੇ ਨੇ, ਬਾਕੀ ਸਭ ਦੀ ਲਾਈਫ ਬਹੁਤ ਸਮੂਥ ਚੱਲ ਰਹੀ ਹੈ, ਇਹਦੇ ਕਰਕੇ ਬੱਚੇ ਜੋ ਹੈ ਹਾਂਜੀ
0: ਫਲਾਂ ਦੇ ਨੰਬਰ ਵੱਧ ਆਏ ਨੇ ਜਾਂ ਫਲਾਂ ਦੇ ਘਰ ਜਾਓ ਤਾਂ ਬੱਚੇ ਸਫਾਈ ਰੱਖਦੇ ਨੇ, ਕੰਪੈਰੀਜ਼ਨ ਉੱਥੋਂ ਸ਼ੁਰੂ ਕਰ ਦਿੰਦੇ ਨੇ। ਕਈ ਵਾਰ ਸ਼ਾਇਦ ਟੀਚਰ ਵੀ ਕਹਿ ਦਿੰਦੇ ਨੇ ਕਿ ਉਹ ਬੱਚਾ ਜਿਹੜਾ ਹੈ ਤੇਰੇ ਵਾਂਗ ਹੀ ਹੈ ਪਰ ਉਹ ਤੇਰੇ ਨਾਲੋਂ ਜ਼ਿਆਦਾ ਨੰਬਰ ਲੈ ਰਿਹਾ, ਮਤਲਬ ਸ਼ਾਇਦ ਕਿਤੇ ਨਾ ਕਿਤੇ ਬੱਚੇ ਨੂੰ ਕੰਪਲੈਕਸ ਜਿਹੜਾ ਹੈ ਉਹ ਫੀਲ ਕਰਵਾਉਣ ਦੇ ਵਿੱਚ ਉਹੀ ਬੰਦਿਆਂ ਦਾ ਹੀ ਹੱਥ ਹੈ ਜਿਹਨਾਂ ਨੂੰ ਉਹਨਾਂ ਨੂੰ ਸਵਾਰਨਾ ਚਾਹੀਦਾ ਸੀਗਾ। ਸੋ ਹਰਪ੍ਰੀਤ ਜੀ, ਅਸੀਂ ਹੁਣ ਇਹ ਦੱਸੀਏ ਕਿ ਜਿਹੜੇ ਬੱਚੇ ਅਗਰ ਬਾਏ ਚਾਂਸ ਚਲੋ ਹੁਣ ਹੋ ਹੀ ਗਏ ਨੇ, ਸਟ੍ਰੈਸ ਦੇ ਸ਼ਿਕਾਰ ਹੋ ਹੀ ਗਏ ਨੇ, ਅਸੀਂ ਉਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਕਿਵੇਂ ਉਹਨਾਂ ਦੀ ਜਿਹੜਾ ਇਲਾਜ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਥੈਰੇਪੀ ਕਹਿ ਸਕਦੇ ਹਾਂ, ਜੇ ਵੀ ਜੋ ਵੀ ਚੰਗੇ ਅੱਖਰ

0: ਨੇ ਉਹਨਾਂ ਦੇ ਲਈ, ਕੀ ਕੀ ਹੋ ਸਕਦਾ ਉਹਨਾਂ ਦੇ ਲਈ?
1: ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਜਿਵੇਂ ਕਿ ਡਿਸਕਸ ਕੀਤਾ ਕਿ ਬੱਚਾ ਅਗਰ ਬੱਚੇ ਨੂੰ ਉਹ ਇਨਵਾਇਰਮੈਂਟ ਨਹੀਂ ਮਿਲ ਰਿਹਾ ਕਿ ਜਿਹਦੇ ਵਿੱਚ ਬੱਚਾ ਓਪਨ ਅਪ ਨਹੀਂ ਹੋ ਰਿਹਾ ਆਪਣੇ ਚੈਲੰਜਸ ਦੇ ਬਾਰੇ, ਆਪਣੇ ਸਟ੍ਰੈਸ ਦੇ ਬਾਰੇ, ਜਾਂ ਜੋ ਵੀ ਦਿੱਕਤਾਂ ਉਹਨੂੰ ਆ ਰਹੀਆਂ ਨੇ ਉਹਦੇ ਬਾਰੇ, ਤਾਂ ਉੱਥੇ ਰਿਸਪੋਂਸੀਬਿਲਿਟੀ ਬਣਦੀ ਹੈ ਸਾਡੀ ਐਜ਼ ਪੇਰੈਂਟਸ, ਟੀਚਰਸ ਦੀ, ਕਾਉਂਸਲਰਸ ਦੀ, ਜੋ ਆਸ ਪਾਸ ਜੋ ਰਿਲੇਟਿਵਸ ਨੇ, ਫਰੈਂਡਸ ਨੇ, ਪੀਅਰਸ ਨੇ, ਸਭ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਜੋ ਸਿੰਪਟਮਸ ਅਸੀਂ ਸ਼ੁਰੂ 'ਚ ਡਿਸਕਸ ਕੀਤੇ ਕਿ ਉਹਨਾਂ ਨੂੰ ਦੇਖਿਆ ਜਾਏ, ਜੇ ਕਿਸੇ ਬੱਚੇ ਦੇ ਵਿੱਚ ਉਹ ਸਿੰਪਟਮਸ ਨਜ਼ਰ ਆ ਰਹੇ ਨੇ ਤਾਂ ਉਸ ਬੱਚੇ ਨਾਲ ਗੱਲ ਕੀਤੀ ਜਾਏ ਉਸ ਵਿਸ਼ੇ ਦੇ ਬਾਰੇ। ਜੋ ਮਾਨਸਿਕ ਸਮੱਸਿਆਵਾਂ ਨੇ, ਸਟ੍ਰੈਸ ਨੇ, ਡਿਪਰੈਸ਼ਨ ਨੇ, ਇਹਨਾਂ ਨੂੰ ਇੱਕ ਸਟਿਗਮਾ ਦੀ ਤਰ੍ਹਾਂ ਨਾ ਲਿਆ ਜਾਏ, ਟੈਬੂ ਦੀ ਤਰ੍ਹਾਂ ਨਾ ਲਿਆ ਜਾਏ। ਇਹ ਕੰਪਲੀਟ ਜਿੱਦਾਂ ਸਾਨੂੰ ਫਿਜ਼ੀਕਲ ਪ੍ਰੋਬਲਮਸ ਹੁੰਦੀਆਂ ਨੇ, ਸਾਨੂੰ ਕੋਈ ਫਿਜ਼ੀਕਲ ਸਾਡੇ ਕੋਲ ਪੇਨ ਹੋ ਰਹੀ ਹੈ, ਸਾਨੂੰ ਕੋਈ ਬਿਮਾਰੀ ਹੈ, ਬੁਖਾਰ ਚੜਿਆ ਹੈ, ਸੇਮ ਉਸੇ ਤਰ੍ਹਾਂ ਹੀ ਮੈਂਟਲ ਹੈਲਥ ਕੰਡੀਸ਼ਨਸ ਵੀ ਨੇ, ਕਿਸੇ ਨੂੰ ਵੀ ਹੋ ਸਕਦੀਆਂ ਨੇ, ਤੇ ਇਹਦੇ ਉੱਤੇ ਵੀ ਗੱਲ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਉਸ ਬੱਚੇ ਨਾਲ ਗੱਲ ਕੀਤੀ ਜਾਵੇ, ਉਹਨੂੰ ਫੀਲ ਕਰਾਇਆ ਜਾਵੇ ਕਿ ਇਹ ਕੰਪਲੀਟਲੀ ਨੋਰਮਲ ਹੈ। ਜਿੱਦਾਂ ਕਿ ਤੁਹਾਨੂੰ ਫਿਜ਼ੀਕਲ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਲਈ ਡਾਕਟਰ ਹੁੰਦੇ ਨੇ, ਸਿਮੀਲਰਲੀ ਮਾਨਸਿਕ ਸਮੱਸਿਆਵਾਂ ਦੇ ਲਈ ਵੀ ਡਾਕਟਰਸ ਹੁੰਦੇ ਨੇ, ਜਿਹਨਾਂ ਨੂੰ ਅਸੀਂ ਕਾਉਂਸਲਰਸ ਕਹਿੰਦੇ ਹਾਂ, ਕਲੀਨਿਕਲ ਸਾਈਕੋਲੋਜਿਸਟ ਬੋਲਦੇ ਹਾਂ, ਅਸੀਂ ਸਾਈਕੈਟ੍ਰਿਸਟ ਬੋਲਦੇ ਹਾਂ, ਤੇ ਥੈਰੇਪਿਸਟ ਬੋਲਦੇ ਹਾਂ। ਤੇ ਇਹਦੇ ਵਿੱਚ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਜਾਣੀ ਚਾਹੀਦੀ ਕਿ ਤੁਸੀਂ ਜਾ ਕੇ ਥੈਰੇਪੀ ਲੈ ਰਹੇ ਹੋ, ਜਾਂ ਕਿਸੇ ਸਾਈਕੈਟ੍ਰਿਸਟ ਨੂੰ ਕੰਸਲਟ ਕਰ ਰਹੇ ਹੋ, ਜਾਂ ਕਾਉਂਸਲਰ ਦੇ ਕੋਲ ਜਾ ਰਹੇ ਹੋ। ਸਭ ਤੋਂ ਪਹਿਲਾਂ ਤਾਂ ਇਸ ਟੈਬੂ ਨੂੰ ਜਿਹੜਾ ਹੈ ਦੂਰ ਕੀਤਾ ਜਾਣਾ ਚਾਹੀਦਾ, ਤੇ ਬੱਚੇ ਨੂੰ ਇਸ ਬਾਰੇ ਜੋ ਹੈ ਬਿਲਕੁਲ ਨੋਰਮਲ ਫੀਲ ਕਰਾਇਆ ਜਾਣਾ ਚਾਹੀਦਾ।
0: ਜੀ, ਬਹੁਤ ਸੋਹਣੇ ਢੰਗ ਨਾਲ ਤੁਸੀਂ ਹਰਪ੍ਰੀਤ ਜੀ ਕਿ ਕਿਵੇਂ ਲੱਛਣਾਂ ਤੋਂ ਲੈ ਕੇ ਉਹਨਾਂ ਦੇ ਇਲਾਜ ਤੱਕ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਬਹੁਤ ਸੋਹਣੇ ਢੰਗ ਨਾਲ ਕੀਤੀਆਂ। ਜਾਂਦੇ ਜਾਂਦੇ ਅਗਰ ਤੁਸੀਂ ਇੱਕ ਮੈਸੇਜ ਜਿਹੜਾ ਹੈ ਸਾਰੇ ਯੂਥ ਨੂੰ, ਜਿਹੜਾ ਯੂਥ ਸੁਣ ਰਿਹਾ ਹੈ, ਜਿਹੜੇ ਟੀਨੇਜ ਸੁਣ ਰਹੇ ਨੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤਾਂ?
1: ਜੀ ਜੀ ਸਰ, ਜ਼ਰੂਰ। ਮੇਰਾ ਸੁਨੇਹਾ ਇਹ ਹੈ ਕਿ ਜ਼ਿਆਦਾਤਰ ਜੋ ਬੱਚਿਆਂ ਦਾ ਜਾਂ ਯੂਥ ਦਾ ਸਟ੍ਰੈਸ ਹੈ ਉਹ ਆ ਰਿਹਾ ਹੈ ਐਕੇਡੈਮਿਕ ਪਰਫਾਰਮੈਂਸ ਤੋਂ, ਐਂਡ ਜੋ ਤੁਹਾਡੇ ਕਰੀਅਰ ਡਿਸੀਜ਼ਨ, ਕਰੀਅਰ ਚੋਇਸਿਸ, ਐਂਡ ਜੋ ਤੁਹਾਡੀ ਕਹਿ ਲਓ ਕਿ ਸਕਸੈਸ ਹੈ, ਜਿਹਨੂੰ ਕਿ ਅਸੀਂ ਮੰਨਦੇ ਹਾਂ ਕਿ ਸਾਡੀ ਚੰਗੀ ਜੋਬ ਲੱਗੇ, ਸਰਕਾਰੀ ਜੋਬ ਲੱਗੇ, ਜਾਂ ਆਹ ਟੈਸਟ ਕਰੈਕ ਹੋ ਜਾਏ, ਫਿਰ ਅਸੀਂ ਲਾਈਫ ਵਿੱਚ ਜਿਹੜਾ ਖੁਦ ਨੂੰ ਸਕਸੈਸਫੁਲ ਕਹਿ ਪਾਵਾਂਗੇ। ਸੋ ਮੇਰਾ ਮੈਸੇਜ ਇਹ ਹੈ ਕਿ ਜਿਹੜਾ ਕਰੀਅਰ ਹੈ ਜੋ ਉਹ ਸਿਰਫ ਇੱਕ ਇੰਪੋਰਟੈਂਟ ਪਾਰਟ, ਇੱਕ ਇੰਪੋਰਟੈਂਟ ਆਸਪੈਕਟ ਆ ਲਾਈਫ ਦਾ, ਜਿੱਦਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ, ਜਿੱਦਾਂ ਕਿ ਤੁਹਾਡੇ ਰਿਲੇਸ਼ਨਸ਼ਿਪਸ ਨੇ, ਜਿੱਦਾਂ ਕਿ ਕਹਿ ਲਓ ਕਿ ਤੁਹਾਡੀ ਆਪਣੀ ਫਿਜ਼ੀਕਲ ਹੈਲਥ ਹੈ, ਮੈਂਟਲ ਹੈਲਥ ਹੈ, ਇਮੋਸ਼ਨਲ ਹੈਲਥ ਹੈ, ਸੋਸ਼ਲ ਵੈਲਬੀਇੰਗ ਹੈ, ਬਹੁਤ ਸਾਰੀਆਂ ਚੀਜ਼ਾਂ, ਤੁਹਾਡੇ ਨੇਚਰ ਦੇ ਨਾਲ ਜੋ ਰਿਲੇਸ਼ਨਸ਼ਿਪ ਹੈ, ਉਹਨਾਂ ਸਭ ਦੇ ਵਿੱਚ ਜਿਹੜਾ ਕਰੀਅਰ ਹੈ ਉਹ ਸਿਰਫ ਇੱਕ ਪਾਰਟ ਹੈ। ਕਰੀਅਰ ਤੁਹਾਡੀ ਐਂਟਾਇਰ ਲਾਈਫ ਨਹੀਂ ਹੈ, ਐਂਡ ਇੱਕ ਜੋ ਸਿੰਗਲ ਐਗਜ਼ਾਮ ਹੈ, ਸਿੰਗਲ ਟੈਸਟ ਹੈ, ਸਿੰਗਲ ਜੋਬ ਹੈ, ਉਹ ਤੁਹਾਡਾ ਕਹਿ ਲਓ ਕਿ ਫਿਊਚਰ ਜਾਂ ਕਹਿ ਲਓ ਪੂਰੀ ਦੀ ਪੂਰੀ ਲਾਈਫ ਤੁਹਾਡੀ ਡਿਸਾਈਡ ਨਹੀਂ ਕਰਦੀ, ਉਹ ਤੁਹਾਡੀ ਲਾਈਫ ਦਾ ਸਕਸੈਸ ਜਾਂ ਫੇਲੀਅਰ ਡਿਸਾਈਡ ਨਹੀਂ ਕਰਦੀ। ਸੋ ਇਸ ਚੀਜ਼ ਨੂੰ ਠੀਕ ਹੈ, ਤੁਸੀਂ ਆਪਣੀ ਮਿਹਨਤ ਕਰੋ, ਜਿਸ ਵੀ ਪਾਸੇ ਵੱਲ ਜਾਣਾ ਚਾਹੁੰਦੇ ਆ ਆਪਣਾ 100% ਦਿਓ, ਬਟ ਅਗਰ ਕਿਤੇ ਵੀ ਤੁਸੀਂ ਫੇਲੀਅਰ ਦਾ ਸਾਹਮਣਾ ਕਰਦੇ ਆ ਤਾਂ ਉਸ ਤੋਂ ਨਿਰਾਸ਼ ਹੋ ਕੇ ਜੋ ਹੈ ਥੱਕ ਕੇ ਬਹਿ ਜਾਣ ਦੀ ਲੋੜ ਨਹੀਂ ਹੈ, ਜ਼ਿੰਦਗੀ ਜੋ ਹੈ ਕਰੀਅਰ ਤੋਂ ਕਿਤੇ ਜ਼ਿਆਦਾ ਵੱਡੀ ਹੁੰਦੀ ਹੈ।
0: ਕਿਆ ਬਾਤ ਹੈ, ਥੈਂਕ ਯੂ ਸੋ ਮਚ ਹਰਪ੍ਰੀਤ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਅਤੇ ਮੈਨੂੰ ਲੱਗਦਾ ਕਿ ਜਿੰਨੇ ਵੀ ਦੋਸਤ ਜਾਂ ਪੇਰੈਂਟਸ ਜਾਂ ਯੂਥ ਸੁਣ ਰਿਹਾ ਉਹ ਯਕੀਨਨ ਇਸ 'ਤੇ ਕੰਮ ਵੀ ਕਰੇਗਾ, ਅਤੇ ਹੋਰਾਂ ਲੋਕਾਂ ਨੂੰ ਵੀ ਸੁਨੇਹਾ ਦੇਗਾ ਕਿ ਬਈ ਜਿਹੜੀ ਗੱਲ ਦਿਲ ਦੀ ਹੈ ਆਪਾਂ ਕਰ ਸਕਦੇ ਹਾਂ ਕਿਸੇ ਦੇ ਨਾਲ, ਅਤੇ ਤਾਂ ਜੋ ਆਪਾਂ ਸਟ੍ਰੈਸ ਲੈ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੀਏ, ਜ਼ਿੰਦਗੀ ਬਹੁਤ ਅਨਮੋਲ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵਾਂਸ ਅਗੇਨ ਹਰਪ੍ਰੀਤ ਜੀ, ਥੈਂਕ ਯੂ ਸੋ ਮੱਚ।
1: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ।
0: ਅਤੇ ਦੋਸਤੋ ਐਸ ਐਨ ਹਰਪ੍ਰੀਤ ਜੀ ਜੋ ਕਿ ਕਾਲਜ ਟੀਚਰ ਨੇ, ਐਂਡ ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਕਿ ਜਿਹੜਾ ਅੱਜ ਦਾ ਯੂਥ ਹੈ ਬਹੁਤ ਜ਼ਿਆਦਾ ਸਟ੍ਰੈਸ ਲੈਂਦਾ, ਜਿਸ ਕਰਕੇ ਉਹ ਇਕੱਲਾ ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ, ਚਿੜਚਿੜਾ ਰਹਿਣਾ ਸ਼ੁਰੂ ਕਰ ਦਿੰਦਾ, ਜਾਂ ਹੋਰ ਵੀ ਉਹਦੇ ਲੱਛਣ ਹੋ ਸਕਦੇ ਨੇ। ਸੋ ਬੜੇ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਦੱਸਿਆ। ਸੋ ਉਮੀਦ ਕਰਦਾ ਕਿ ਦੋਸਤੋ ਅਸੀਂ ਬਿਲਕੁਲ ਵੀ, ਅਗਰ ਤੁਹਾਡੇ ਦਿਲ ਦੇ ਵਿੱਚ, ਮਨ ਦੇ ਵਿੱਚ ਕੋਈ ਗੱਲ ਹੈ, ਤੁਸੀਂ ਉਸਨੂੰ ਖੁੱਲ੍ਹ ਕੇ ਆਪਣੇ ਪੇਰੈਂਟਸ ਨਾਲ, ਆਪਣੇ ਦੋਸਤਾਂ ਦੇ ਨਾਲ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੁੱਲ੍ਹ ਕੇ ਗੱਲ ਕਰੋ, ਕਿਉਂਕਿ ਗੱਲ ਕਰਨ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਰਿਲੈਕਸ ਫੀਲ ਕਰੋਗੇ, ਐਂਡ ਤੁਸੀਂ ਮੈਂ ਕਹਾਂਗਾ ਕਿ ਤੁਹਾਨੂੰ ਆਪ ਲੱਗੇਗਾ ਕਿ ਸ਼ਾਇਦ ਗੱਲ ਇੰਨੀ ਵੀ ਵੱਡੀ ਨਹੀਂ ਸੀ, ਕਿਉਂਕਿ ਤੁਸੀਂ ਅਗਰ ਆਪਣੇ ਪੇਰੈਂਟਸ ਨਾਲ ਗੱਲ ਕਰੋਗੇ ਤਾਂ ਤੁਹਾਡੇ ਪੇਰੈਂਟਸ ਵੀ ਤੁਹਾਨੂੰ ਕੁਝ ਐਸਾ ਦੱਸਣਗੇ ਕਿ ਉਹ ਇਸ ਤੋਂ ਵੀ ਵੱਡੀਆਂ ਗੱਲਾਂ ਜਿਹੜੀਆਂ ਨੇ ਜ਼ਿੰਦਗੀ ਦੇ ਵਿੱਚ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੇਖਣੀਆਂ ਪੈਣ, ਜਾਂ ਉਹਨਾਂ ਨੇ ਵੀ ਦੇਖੀਆਂ ਹੋਣ। ਸੋ ਤੁਸੀਂ ਕਹਿੰਦੇ ਨਾ ਕਿ ਦੂਜੇ ਦਾ ਦੁੱਖ ਸੁਣ ਕੇ ਹੀ ਬੰਦੇ ਦਾ ਮਨ ਹਲਕਾ ਹੋ ਜਾਂਦਾ। ਸੋ ਬਹੁਤ ਸਾਰੇ ਇਗਜ਼ਾਮਪਲਸ ਨੇ ਸਾਡੇ ਸਮਾਜ ਦੇ ਵਿੱਚ ਜੋ ਕਿ ਸ਼ਾਇਦ ਇਸ ਚੀਜ਼ ਤੋਂ ਨਿਕਲਣ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ। ਬਾਕੀ ਜਿਵੇਂ ਉਹਨਾਂ ਨੇ ਦੱਸਿਆ ਕਿ ਅਗਰ ਸਿਚੁਏਸ਼ਨ ਜ਼ਿਆਦਾ ਖਰਾਬ ਹੈ ਤਾਂ ਡਾਕਟਰ ਦੇ ਕੋਲ ਵੀ ਜਾਣ ਦੇ ਵਿੱਚ ਕੋਈ ਹਰਜ ਨਹੀਂ ਹੈ। ਫਿਲਹਾਲ ਇੱਕ ਮਿਊਜ਼ੀਕਲ ਥੈਰੇਪੀ ਜਿਹੜੀ ਹੈ ਮੈਂ ਲੈ ਕੇ ਆ ਰਿਹਾ, ਅਤੇ ਇਸ ਥੈਰੇਪੀ ਤੋਂ ਬਾਅਦ ਆਪਾਂ ਲੋਕਾਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ। ਸਾਡਾ ਨੰਬਰ ਤੁਹਾਨੂੰ ਪਤਾ ਹੀ ਹੈ, 081-2342।

ਮਨਦੀਪ ਚੁਟਕੀ। ਤੇ ਦੋਸਤੋ ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਹੈ FM ਰੇਨਬੋ ਜਲੰਧਰ 102.7 ਮੈਗਾਹਰਟਜ਼ ਤੇ, ਔਰ ਮੇਰਾ ਮਤਲਬ 102.7 ਮੈਗਾਹਰਟਜ਼ ਤੇ। ਔਰ ਕੋਈ ਚੰਗੀ ਗੱਲ ਵੀ ਸੁਣ ਲਿਆ ਕਰੋ, ਐਵੇਂ ਫੋਨ ਨੂੰ ਚੰਬੜੇ ਰਹਿੰਦੇ ਜੇ ਸਾਰਾ ਦਿਨ।

0: ਟੋਟਲੀ ਸਿਰਫ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ। 081-23-42-174 ਜਾਂ ਫਿਰ 081-28-13-074 ਹੁਣ ਜਿਹੜਾ ਵੀ ਨੰਬਰ ਲੱਗ ਰਿਹਾ ਤੁਸੀਂ ਮੈਨੂੰ ਕਾਲ ਕਰਕੇ ਦੱਸ ਵੀ ਸਕਦੇ ਹੋ ਕਿ ਭਾਈ ਆਹ ਫੋਨ ਬੁਲਾਇਆ ਮੈਂ, ਠੀਕ ਹੈ ਜੀ, ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ। ਐਂਡ ਜਿਹੜੀ ਕਿ ਅਸੀਂ ਸਟ੍ਰੈਸ ਬਾਰੇ ਗੱਲ ਕਰ ਰਹੇ ਹਾਂ, ਅਗਰ ਤੁਸੀਂ ਵੀ, ਮੈਨੂੰ ਬੜੀ ਜ਼ਿਆਦਾ ਖੁਸ਼ੀ ਹੋਵੇਗੀ ਅਗਰ ਤੁਸੀਂ ਵੀ, ਕਿਉਂਕਿ ਨਾ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਸ਼ਾਇਦ ਉਹ ਵੀ ਕਿਸੇ ਸਟ੍ਰੈਸ ਤੋਂ ਨਿਕਲ ਰਹੇ ਨੇ, ਬੜੀ ਟੈਨਸ਼ਨ ਤੋਂ ਨਿਕਲ ਰਹੇ ਨੇ। ਮੈਂ ਕਾਫੀ ਵਾਰ ਪਬਲਿਕਲੀ ਇਸ ਚੀਜ਼ ਨੂੰ ਅਪਣਾਇਆ ਵਾ ਅਤੇ ਮੈਂ ਐਕਸੈਪਟ ਕੀਤਾ ਵਾ ਕਿ ਹਾਂ ਵੀ ਮੈਂ ਇਸ ਚੀਜ਼ ਤੋਂ ਨਿਕਲ ਰਿਹਾ ਵਾਂ ਅਤੇ ਮੈਨੂੰ ਥੋੜ੍ਹਾ ਜਿਹਾ ਸਪੈਸ਼ਲ ਕੇਅਰ ਚਾਹੀਦਾ ਵਾ ਅਤੇ ਸਾਥ ਚਾਹੀਦਾ ਵਾ। ਐਂਡ ਮੈਂ ਬਹੁਤ ਸੋਹਣੇ ਢੰਗ ਨਾਲ ਉਸ ਤੋਂ ਨਿਕਲਿਆ ਵੀ ਹਾਂ। ਐਂਡ ਮੈਨੂੰ ਲੱਗਦਾ ਸਟ੍ਰੈਸ ਇਕੱਲੀ ਯੂਥ ਨਹੀਂ, ਹਰ ਕੋਈ ਵੀ ਜਿਹੜਾ ਲੈਂਦਾ। ਸੋ ਅਗਰ ਤੁਸੀਂ ਵੀ ਅਗਰ ਉਸ ਸਮੇਂ ਤੋਂ ਨਿਕਲੇ ਹੋ, ਉਸ ਐਸੀ ਪੋਜੀਸ਼ਨ ਤੋਂ ਨਿਕਲੇ ਹੋ, ਐਂਡ ਤੁਸੀਂ ਆਪਣੀ ਐਕਸਪੀਰੀਅੰਸ ਵੀ ਅਗਰ ਸ਼ੇਅਰ ਕਰਨਾ ਚਾਹੁੰਦੇ ਹੋ, ਜਾਂ ਫਿਰ ਕਿਵੇਂ ਤੁਸੀਂ ਕਿਸੇ ਦੀ ਮਦਦ ਕੀਤੀ ਜਾਂ ਆਪਣਾ ਕੋਈ ਕਿੱਸਾ ਜਾਂ ਕਿਸੇ ਦੀ ਮਦਦ ਕੀਤੀ, ਦੋਵੇਂ ਢੰਗਾਂ ਦੇ ਨਾਲ ਅਗਰ ਤੁਸੀਂ ਸਾਡੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਮੈਂ ਵੇਟ ਕਰ ਰਿਹਾ ਤੁਹਾਡਾ ਜੀ।
1: ¿Cómo?

ਦੋਸਤੋ, ਅਸੀਂ ਜਦੋਂ ਵੀ ਕਿਸੇ ਵੀ ਵੱਡਾ ਕੋਈ ਬੰਦਾ, ਮੰਨ ਲਓ ਕੋਈ ਕੋਈ ਕ੍ਰਿਕਟਰ ਹੈ ਜਾਂ ਫਿਰ ਕੋਈ ਪੋਲੀਟੀਸ਼ੀਅਨ ਹੈ ਜਾਂ ਕੋਈ ਬਿਜ਼ਨਸ ਟਾਈਕੂਨ ਹੈ ਜਾਂ ਫਿਰ ਕੋਈ ਵੀ ਜਿਸ ਨੂੰ ਤੁਸੀਂ ਵੱਡਾ ਮੰਨਦੇ ਹੋ, ਕੋਈ ਖਿਡਾਰੀ ਕੁਛ ਵੀ, ਤੁਸੀਂ ਉਹਨੂੰ ਪੁੱਛਿਓ ਕਿ ਬਈ ਉਹ ਕੀ ਰਾਤੋ ਰਾਤ ਜੰਪ ਕਰਕੇ ਉਸ ਪੋਜੀਸ਼ਨ 'ਤੇ ਪਹੁੰਚ ਗਿਆ ਜਿੱਥੇ ਉਹ ਇਸ ਵਕਤ ਇੰਜੋਏ ਕਰ ਰਿਹਾ? ਨਹੀਂ, ਸਾਲਾਂ ਦੀ ਮਿਹਨਤ, ਕਿੰਨੀ ਵਾਰ ਡਿੱਗਿਆ ਹੋਏਗਾ, ਕਿੰਨੀ ਵਾਰ ਟੁੱਟਿਆ ਹੋਏਗਾ, ਪਰ ਜਿਹੜਾ ਮੇਨ ਸਟਰਗਲ ਹੈ ਨਾ ਉਹ ਹੈ ਕਿ ਡਿੱਗਣ ਤੋਂ ਬਾਅਦ ਦੁਬਾਰਾ ਕਿਵੇਂ ਖੜੇ ਹੋਣਾ, ਉਹ ਸਟ੍ਰੈਸ, ਉਹ ਟੈਨਸ਼ਨ ਤੋਂ ਬਾਅਦ ਦੁਬਾਰਾ ਕਿਵੇਂ ਖੜੇ ਹੋਣਾ, ਕਿਉਂਕਿ ਉਹਨਾਂ ਨੇ ਮਨ ਵਿੱਚ ਨਾ ਮਿੱਥਿਆ ਹੁੰਦਾ ਕਿ ਬਈ ਮੈਂ ਦੁਬਾਰਾ ਖੜੇ ਵੀ ਹੋਣਾ ਹੈ ਅਤੇ ਮੈਂ ਲੋਕਾਂ ਨੂੰ ਜਾਂ ਆਪਣੇ ਆਪ ਨੂੰ ਜਵਾਬ ਵੀ ਦੇਣਾ ਹੈ। ਸੋ ਜਿਹੜੇ ਵੀ ਦੋਸਤ ਅਗਰ ਗਲਤੀ ਨਾਲ ਨਾ ਅਗਰ ਸਟ੍ਰੈਸ ਲੈ ਲੈਂਦੇ ਨੇ ਮਾਰਕਸ ਵਗੈਰਾ ਦੀ, ਤਾਂ ਜਨਾਬ ਜਿੰਨੇ ਵੱਡੇ ਬੰਦੇ ਨੇ ਨਾ ਤੁਸੀਂ ਉਹਨਾਂ ਦੇ ਕਦੇ ਰਿਜ਼ਲਟ ਵਗੈਰਾ ਦੇਖੋ ਤਾਂ ਉਹ ਉਹਨਾਂ ਦੇ ਕੰਮ ਵੱਡੇ ਕੀਤੇ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਸੁਪਨੇ ਸੀ ਉਹ ਵੱਡੇ ਸੀ ਜਿਹਨਾਂ ਕਰਕੇ ਉਹ ਅੱਜ ਇੰਨੇ ਵੱਡੇ ਇਨਸਾਨ ਬਣੇ ਨੇ। ਸੋ ਜਨਾਬ ਠੀਕ ਹੈ ਜੀ, ਬਿਲਕੁਲ ਆਜ਼ਾਦ ਆਪਣੇ ਦਿਮਾਗ ਨੂੰ ਨਾ ਬਿਲਕੁਲ ਖੁੱਲ੍ਹਾ ਡੁੱਲਾ ਰੱਖਿਆ ਕਰੋ ਹਿਮਾਚਲ ਦੀਆਂ ਵਾਦੀਆਂ ਦੇ ਵਾਂਗੂ। ਹਿਮਾਚਲ ਦੀ ਗੱਲ ਕੀਤੀ ਹੈ ਤਾਂ ਜਨਾਬ ਇੱਕ ਬੜਾ ਹੀ ਖੂਬਸੂਰਤ ਗੀਤ, ਦੇਖੋ ਕਿੰਨੀ ਗੱਲ ਬਣਾਉਣੀ ਪੈ ਰਹੀ ਹੈ ਹਿਮਾਚਲ ਦਾ ਗਾਣਾ ਪਲੇ ਕਰਨ ਵਾਸਤੇ, ਹੈ ਨਾ? ਸੋ ਦਿਮਾਗ ਦੇ ਵਿੱਚ ਨਾ ਹਮੇਸ਼ਾ ਖੁੱਲ੍ਹੀ ਡੁੱਲੀਆਂ ਹਵਾਵਾਂ ਜੋ ਵਾਦੀਆਂ ਹਿਮਾਚਲ ਦੇ ਵਿੱਚ ਹੁੰਦੀਆਂ, ਸੋ ਉਹਦਾ ਦੀ ਰੱਖਿਆ ਕਰੋ। ਸੋ ਉਸੇ ਕਰਕੇ ਇੱਕ ਐਸਾ ਗੀਤ ਇੰਜੋਏ ਕਰਾਂਗੇ ਅਸੀਂ ਐਫ ਐਮ ਰੇਨਬੋ 'ਤੇ ਪ੍ਰੋਗਰਾਮ।

0: ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਪਬਲਿਕ ਮੰਚ। ਐਂਡ ਪਬਲਿਕ ਮੰਚ ਦੇ ਵਿੱਚ ਸਾਡੇ ਨਾਲ ਇੱਕ ਦੋਸਤ ਜਿਹੜੇ ਨੇ ਜੁੜ ਚੁੱਕੇ ਨੇ, ਨੰਬਰ ਡਾਇਲ ਕਰਕੇ 081-83-2174। ਹੈਲੋ ਜੀ, ਕੌਣ ਸਾਹਿਬ ਜੁੜੇ ਨੇ?
1: ਸਰ ਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਹਾਂਜੀ ਸਰ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ।
0: ਪੌਲ ਸਾਹਿਬ,
1: ਹਾਂਜੀ ਜਨਾਬ,
0: ਆਫਟਰ ਮੈਨੂੰ ਲੱਗਦਾ ਵਾਹਵਾ ਚਿਰ ਬਾਅਦ ਸਾਡੀ ਗੱਲ ਹੋਈ ਹੈ, ਹਨਾ?
1: ਹਾਂਜੀ, ਬਹੁਤ ਦਿਨਾਂ ਬਾਅਦ ਗੱਲ ਹੋਈ ਜੀ। ਤੁਸੀਂ ਵਿੱਚ ਐਬਸੈਂਟ ਰਹੇ ਆ ਤਾਂ ਕੁਛ ਸਾਡਾ ਵੀ ਟਾਈਮ ਨਹੀਂ ਮਿਲਿਆ ਜੀ।
0: ਮੈਂ ਨਹੀਂ ਐਬਸੈਂਟ ਰਿਹਾ, ਮੈਂ ਸਵੇਰੇ ਆਇਆ ਸੀ।
1: ਅੱਛਾ, ਉਹ ਸਵੇਰੇ ਨਹੀਂ ਨਾ ਕਾਲ, ਸਵੇਰੇ ਕਾਲਜ ਦਾ ਪ੍ਰੋਗਰਾਮ ਨਹੀਂ ਨਾ ਹੁੰਦਾ।
0: ਠੀਕ ਹੈ, ਠੀਕ ਹੈ। ਪੁਲ ਸਾਹਿਬ, ਹੋਰ ਸਭ ਠੀਕ ਠਾਕ?
1: ਹਾਂਜੀ ਠੀਕ ਹੈ, ਵਧੀਆ। ਤੁਸੀਂ ਆਪਣੇ?
0: ਮੈਂ ਕਹਿੰਦਾ ਚੰਗੀ ਭਲੀ ਬਾਰਿਸ਼ ਨਿਕਲੀ ਅੱਜ, ਪਤਾ ਨਹੀਂ ਤੁਹਾਡੇ ਵੱਲ ਕਿੰਨੀ ਪਈ ਕਿ ਨਹੀਂ ਪਈ। ਮੈਂ ਇੱਧਰ ਸੀਗਾ ਮਕਸੂਦਾਂ ਵੱਲ ਅਤੇ ਚੰਗਾ ਮੀਂਹ ਪਿਆ, ਪਰ ਉਸ ਤੋਂ ਬਾਅਦ ਤੁਰੰਤ ਬਾਅਦ ਐਡੀ ਚਮਕਦੀ ਧੁੱਪ ਪੈ ਗਈ, ਮੈਂ ਕਿਹਾ ਕੀ ਫਾਇਦਾ ਮੀਂਹ ਪਿਆ ਤਾਂ।
1: ਸਾਡੇ ਵੱਲ ਤਾਂ ਸਰਾਟਾ ਹੀ ਪਿਆ ਜੀ, ਮਾੜਾ ਮੋਟਾ ਹੀ ਪਿਆ। ਇੱਥੇ ਪਠਾਨਕੋਟ ਬਾਈਪਾਸ ਚੌਂਕ ਦੇ ਲਾਗੇ ਛਾਗੇ, ਇੱਥੇ ਤਾਂ ਮਾੜਾ ਮੋਟਾ ਸਰਾਟਾ ਜਿਹਾ ਪਿਆ।
0: ਅੱਛਾ,
1: ਪਰ ਬਾਅਦ 'ਚ ਧੁੱਪ ਇੱਦਾਂ ਨਿਕਲੀ ਆ, ਫਿਰ ਤਾਂ ਉਹ ਸੂਈਆਂ 'ਚ ਹੋਣ ਵਾਲੀ ਗੱਲ ਹੋਈ
0: ਜੀ। ਸੋ ਜੀ, ਸੁਪੋਲ ਸਾਹਿਬ, ਜਿਵੇਂ ਕਿ ਅਸੀਂ ਪਬਲਿਕ ਮੰਚ ਦੇ ਵਿੱਚ ਬੜੇ ਗੰਭੀਰ, ਹਨਾ, ਅਸੀਂ ਮੁੱਦੇ ਲੈ ਕੇ ਆਉਂਦੇ ਹਾਂ, ਅੱਜ ਦਾ ਟੋਪਿਕ ਵੀ ਇਹੀ ਹੈ ਕਿ ਜਿਹੜੇ ਬੱਚੇ ਜਿਹੜੇ ਨੇ ਸਟ੍ਰੈਸ ਲੈ ਲੈਂਦੇ ਨੇ। ਐਂਡ ਮੈਂ ਖਾਸ ਕਰਕੇ ਆਪਣੇ ਸਾਰੇ ਕਾਲਰਸ ਨੂੰ ਕਹਿ ਰਿਹਾ ਹਾਂ ਕਿ ਅਗਰ ਉਹ ਵੀ ਮੈਨੂੰ ਕੋਈ ਐਸਾ ਕਿੱਸਾ ਜਾਂ ਆਪਣੀ ਕੋਈ ਗੱਲਬਾਤ ਜਾਂ ਫਿਰ ਜਿਹਦੇ ਵਿੱਚ ਉਹ ਆਪ ਇਸ ਚੀਜ਼ ਤੋਂ ਨਿਕਲੇ ਹੋਣ, ਬਿਨਾਂ ਪੂਰੀ ਗੱਲ ਦੱਸੇ, ਬਸ ਆਪਾਂ ਵੈਸੇ ਦੱਸ ਸਕਦੇ ਕਿ ਹਾਂ ਵੀ ਮੇਰੀ ਜ਼ਿੰਦਗੀ 'ਚ ਵੀ ਕੁਛ ਐਸਾ ਆਇਆ ਸੀ, ਜਾਂ ਫਿਰ ਤੁਸੀਂ ਕਿਸੇ ਨੂੰ ਇਸ ਚੀਜ਼ ਵਿੱਚੋਂ ਕੱਢਣ

0: ਕੋਸ਼ਿਸ਼ ਕੀਤੀ ਸੀ, ਕਿਉਂਕਿ ਅਸੀਂ ਬਤੌਰ ਇੱਕ ਸਮਾਜਿਕ ਪਰਸਨ ਵੀ, ਇੱਕ ਸਿਟੀਜ਼ਨ ਵੀ, ਅਸੀਂ ਆਮ ਲੋਕਾਂ ਦੀ ਮਦਦ ਵੀ ਕਰ ਸਕਦੇ ਹਾਂ ਜੇਕਰ ਅਸੀਂ ਉਹਨੂੰ ਜਾਣਦੇ ਹਾਂ ਜਾਂ ਅਗਰ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਕਿ ਆਹ ਤਾਂ ਹੱਸਦਾ ਖੇਡਦਾ ਰਹਿੰਦਾ ਸੀ, ਇਹਨੂੰ ਅੱਜ ਕੱਲ੍ਹ ਕੀ ਹੋ ਗਿਆ, ਅਤੇ ਉਹਦੇ ਨਾਲ ਗੱਲਬਾਤ ਕਰਕੇ ਆਪਾਂ ਥੋੜ੍ਹਾ ਜਿਹਾ ਮਦਦ ਕਿ ਆਪਾਂ ਕਿਸੇ ਨੂੰ ਠੀਕ ਵੀ ਕਰ ਸਕਦੇ ਹਾਂ। ਅਤੇ ਪੁਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ?
1: ਸਰ ਮੈਂ ਤੁਹਾਡੇ ਨਾਲ ਇੱਕ ਘਰ ਦੀ ਗੱਲ ਸੁਣਾਉਂਦਾ, ਮੈਂ ਕਿਸੇ ਦੀ ਗੱਲ ਨਹੀਂ ਸੁਣਾਉਂਦਾ, ਮੈਂ ਦੇਖੀਆਂ ਤਾਂ ਲੋਕਾਂ ਦੀਆਂ ਵੀ ਹੋਰ ਉਹਨਾਂ ਦੀਆਂ ਬਹੁਤ ਗੱਲਾਂ, ਪਰ ਮੈਂ ਆਪਣੇ ਤੁਹਾਨੂੰ ਘਰ
0: ਜੀ
1: ਗੱਲ ਦੱਸਦਾ
0: ਜੀ।
1: ਮੇਰਾ ਬੇਟਾ ਹੁਣ ਉਹ ਸਕੂਲ ਦੇ ਵਿੱਚ ਹੈੱਡ ਟੀਚਰ ਲੱਗਾ ਹੈ, ਉਹ 10ਵੀਂ ਕਲਾਸ ਜਦੋਂ ਪੜ੍ਹਦਾ ਸੀ ਨਾ, ਤੇ ਉਹ ਕਹਿੰਦਾ ਸਾਨੂੰ ਮੈਨੂੰ ਸਾਈਕਲ ਲੈ ਦਿਓ। ਕੁਛ ਮੇਰੇ ਕੋਲ ਟਾਈਮ ਨਹੀਂ ਮਿਲਿਆ, ਕੁਛ ਕਈ ਵਾਰੀ ਪੈਸਿਆਂ ਦਾ ਵੀ ਏਦਾਂ ਹੁੰਦੀ ਹੈ ਵੀ ਪਹਿਲਿਆਂ ਸਮਿਆਂ ਦੇ ਵਿੱਚ ਪੈਸਾ ਵੀ ਏਦਾਂ ਬਹੁਤ ਘੱਟ ਹੁੰਦਾ ਸੀ ਵੀ ਇੰਨਾ ਕੁਛ ਕਰ ਦਈਏ। ਤੇ ਉਹ ਜਦੋਂ ਨਾ ਉਹਨੇ ਸਕੂਲੋਂ ਸਕੂਲੇ ਵੀ ਜਾਣਾ ਤਾਂ ਸਕੂਲੇ ਵੀ ਤਾਂ ਡਿੱਗਦਾ ਫਿਰਦਾ ਰਹਿਣਾ, ਘਰ ਆਉਣਾ ਤੇ ਘਰ ਵੀ ਕਰੀ ਜਾਣਾ। ਮੈਂ ਕੀ ਹੋਇਆ, ਮੈਂ ਉਹ ਦਿਮਾਗੀ ਡਾਕਟਰ ਕੋਲ ਲੈ ਕੇ ਗਿਆ, ਉਹਨੇ ਉਹਦਾ ਸਾਰਾ ਚੈੱਕਅਪ ਕੀਤਾ ਸਭ ਕੁਛ ਕਰ ਕੁਰ ਕੇ, ਤਾਂ ਉਹ ਕਹਿੰਦਾ ਉਹਨੇ ਮੈਨੂੰ ਵੱਖਰੇ ਕਰਕੇ ਦੱਸਿਆ, ਕਹਿੰਦਾ ਇਹੋ ਨਾ ਕੁਛ ਮੈਂਟਲੀ ਅਪਸੈਟ ਵੀ ਆ ਤੇ ਕੁਛ ਮੈਂ ਜਾਣ ਕੇ ਵੀ ਕਹਿੰਦਾ ਕਰਦਾ ਆ। ਉਹ ਕਹਿੰਦਾ ਜਾਣ ਕੇ ਤਾਂ ਕਰਦਾ ਵੀ ਮੇਰੀ ਜਿਹੜੀ ਆ ਕੋਈ ਕਹਿੰਦਾ ਕਿਸੇ ਚੀਜ਼ ਦੀ ਉਹ ਮੁੰਡੇ ਨੂੰ ਬਾਹਰ ਕੱਢ ਦਿੱਤਾ ਤਾਂ ਮੈਨੂੰ ਅੰਦਰ ਬਿਠਾ ਲਿਆ, ਕਹਿੰਦਾ ਇਹਦੀ ਕੋਈ ਡਿਮਾਂਡ ਕੁਛ ਕਰਨਾ ਗਿਆ। ਉਦਾਂ 2 ਮਹੀਨੇ ਹੋਏ ਪਹਿਲਾਂ ਮੈਨੂੰ ਕਹਿੰਦਾ ਸੀ ਸਾਈਕਲ ਲੈ ਦੇ ਵੀ ਕੁਛ ਮੇਰੇ ਕੋਲ ਟਾਈਮ ਨੀ ਮਿਲਿਆ, ਕੁਛ ਕਈ ਵਾਰੀ ਪੈਸੇ ਦੀ ਵੀ ਏਦਾਂ ਹੁੰਦੀ ਸੀ ਪਹਿਲੇ ਜਮਾਨਿਆਂ ਚ, ਉਦਾਂ ਪੈਸਾ ਬਹੁਤ ਘੱਟ ਹੁੰਦਾ ਸੀ ਤੇ ਅੱਜ ਤੋਂ ਕੋਈ 35-40 ਸਾਲ ਪਹਿਲਾਂ ਦੀ ਗੱਲ ਆ। ਤੇ ਉਹ ਕਹਿੰਦਾ ਬਸ ਕਹਿੰਦਾ ਆਹ ਹੀ ਗੱਲ ਆ ਇਹਨੂੰ ਇੱਕੋ ਹੀ। ਤੇ ਕਈ ਵਾਰੀ ਏਦਾਂ ਦੀ ਹੁੰਦੀ ਨਾ ਬੱਚਿਆਂ ਦੀ ਕੋਈ ਡਿਮਾਂਡ ਹੁੰਦੀ ਆ, ਮਾਂ ਬਾਪ ਉਹ ਨੀ ਪੂਰੀ ਕਰਦਾ, ਕਈ ਵਾਰੀ ਬੱਚਾ ਉਹਦੇ ਕਰਕੇ ਵੀ ਏਦਾਂ ਹੁੰਦਾ, ਕਈ ਵਾਰੀ ਸਟ੍ਰੈਸ ਵੀ ਲੈਂਦਾ, ਕਈ ਵਾਰੀ ਕੁਛ ਥੋੜਾ ਮੋਟਾ ਉਦਾਂ ਵੀ ਕਰਦਾ। ਫਿਰ ਨਾ ਮੇਰੇ ਸਾਹਮਣੇ ਉਹਨੇ ਉਹਨੂੰ ਤੋਰ ਕੇ ਦਿਖਾਇਆ, ਕਹਿੰਦਾ ਹੁਣ ਦੇਖੋ ਤੁਹਾਡੇ ਸਾਹਮਣੇ ਇੱਕ ਨਕੀਲੀ ਚੀਜ਼ ਰੱਖੀ ਆ, ਇਹ ਦੇਖਦਾ ਹੈ ਤਾਂ ਕੁਰਸੀ ਦੇ ਉੱਤੇ ਕਿਉਂ ਡਿੱਗਦਾ, ਨਕੀਲੀ ਚੀਜ਼ ਤੇ ਕਿਉਂ ਨੀ ਡਿੱਗਦਾ। ਕਈ ਵਾਰੀ ਨਾ ਏਦਾਂ ਦੀਆਂ ਵੀ ਗੱਲਾਂ ਬਹੁਤ ਹੋ ਜਾਂਦੀਆਂ ਆ। ਪਾਸੇ ਮੈਂ ਇਸ ਗੱਲ ਨੂੰ ਕਰਨਾ ਦੱਸਣਾ ਚਾਹੁੰਦਾ ਆ ਵੀ ਜੇ ਕਿਸੇ ਨੂੰ ਕਿਸੇ ਗੱਲ ਦੀ ਬੱਚੇ ਨੂੰ ਇਸ ਤਰ੍ਹਾਂ ਦੀ ਡਿਮਾਂਡ ਆ ਤਾਂ ਉਹ ਆਪਣੇ ਮਾਂ ਬਾਪ ਨਾਲ ਸ਼ੇਅਰ ਕਰੇ, ਇਸ ਤਰ੍ਹਾਂ ਆਪਣਾ ਡਿਪਰੈਸ ਹੋਦਾ ਕਿਸੇ ਦੂਸਰੇ ਨੂੰ, ਦੂਸਰਾ ਵੀ ਪਰੇਸ਼ਾਨ ਹੁੰਦਾ ਤੇ ਆਪ ਵੀ ਆਪ ਦਾ ਉਹ ਪਰੇਸ਼ਾਨ ਹੈਗਾ ਹੀ ਹੈਗਾ ਜਿੱਦਾਂ ਹੈਗਾ, ਤੇ ਦੂਸਰਾ ਵੀ ਉਸ ਪਰੇਸ਼ਾਨੀ ਦੇ ਵਿੱਚ ਚੱਲ ਜਾਂਦਾ ਆ। ਇਸ ਕਰਕੇ ਸਾਂਝੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਲੜਕਾ ਚਾਹੇ ਲੜਕੀ ਆ।
0: ਬਿਲਕੁਲ।
1: ਤੇ ਜੇ ਲੜਕੀ ਆ ਕਈ ਵਾਰੀ ਉਹ ਬਾਪ ਦੇ ਇਸ ਤਰ੍ਹਾਂ ਦੀ ਗੱਲ ਹੁੰਦੀ, ਬਾਪ ਨਾਲ ਨਹੀਂ ਸਾਂਝੀ ਕਰ ਸਕਦੀ, ਮਾਂ ਆ ਮਾਂ ਨਾਲ ਸਾਂਝੀ ਕਰੇ, ਭੂਆ ਚਾਚੀ ਤਾਈ ਜਾਂ ਹੋਰ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਗੱਲ ਸਾਂਝੀ ਕਰ ਸਕਦਾ। ਕਈ ਵਾਰੀ ਕੋਈ ਕਿਸ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹਨੂੰ ਜ਼ਿਆਦਾ ਗੱਲਾਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ,
0: ਰਾਈਟ,
1: ਔਰ ਉਹਨਾਂ ਨੂੰ ਇਸ ਵਿੱਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ।
0: ਬਿਲਕੁਲ।
1: ਤੇ ਉਹ ਗੱਲਾਂ ਮੈਂ ਕਹਿੰਦਾ ਵੀ ਆਪਣੇ ਪੇਰੈਂਟਸ ਦੇ ਨਾਲ ਜਾਂ ਆਪਣੇ ਕਿਸੇ ਵੀ ਹੋਰ ਦੇ ਨਾਲ ਇਦਾਂ ਜਿਹੜਾ
0: ਆਪਣੇ ਭੈਣ ਭਰਾਵਾਂ ਨਾਲ ਵੀ ਕੀਤੀ ਜਾ ਸਕਦੀ ਹੈ, ਆਪਣੇ ਟੀਚਰ ਨਾਲ ਕੀਤੀ ਜਾ ਸਕਦੀ ਹੈ, ਪਰ ਗੱਲ ਜ਼ਰੂਰ ਕਰਨ
1: ਕੀਤੀ ਜਾਵੇ। ਜਾਂ ਜਿਵੇਂ ਅੱਜ ਤੁਸੀਂ ਟੀਚਰ ਨਾਲ ਅੱਜ ਤੁਸੀਂ ਗੱਲ ਕਰਾਈ ਆ, ਬਹੁਤ ਅੱਛਾ ਉਹਨਾਂ ਦਾ ਵਿਚਾਰ ਸੀਗਾ, ਬਹੁਤ ਵਧੀਆ ਉਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਦੱਸੀਆਂ। ਤੇ ਮੈਂ ਤਾਂ ਇਸ ਗੱਲ ਨੂੰ ਚਾਹੁੰਦਾ ਵੀ ਇਸ ਤਰ੍ਹਾਂ ਦਾ ਨਹੀਂ, ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਨੂੰ ਕੋਆਪਰੇਟ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਬਿਲਕੁਲ, ਠੀਕ ਹੈ ਪੁਲ ਸਾਹਿਬ।
1: ਪਤਾ ਕੀ ਕਰਦੇ ਆ, ਕਈ ਵਾਰੀ ਉਹਨਾਂ ਦੀ ਡਿਮਾਂਡ ਨਹੀਂ ਪੂਰੀ ਹੁੰਦੀ ਤਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਨਾ ਹੋਰ ਚੀਜ਼ਾਂ ਕਈ ਦੇਖਦੇ ਆ ਤਾਂ ਉਹਦੇ ਵੱਲ ਪ੍ਰਭਾਵ ਤਾਂ ਹੋ
0: ਡੈਫੀਨੇਟਲੀ ਡੈਫੀਨੇਟਲੀ ਇਹ ਗੱਲਾਂ ਦਾ ਫਰਕ ਵੀ ਪੈਂਦਾ ਹੈ, ਇਹ ਗੱਲਾਂ ਦਾ ਫਰਕ ਵੀ ਪੈਂਦਾ ਹੈ। ਥੈਂਕ ਯੂ ਸੋ ਮਚ ਪੁਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜ ਕੇ ਅਤੇ ਇੱਕ ਆਪਣੀ ਇੱਕ ਨਿੱਜੀ ਇੱਕ ਐਸੀ ਐਗਜ਼ਾਮਪਲ ਸ਼ੇਅਰ ਕਰਨ ਦੀ ਜੋ ਕਿ ਸ਼ਾਇਦ ਬਹੁਤ ਘਰਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਉਹਨਾਂ ਨੇ ਵੀ ਇਹ ਫੀਸ ਜਿਹੜੀ ਹੈ ਕੀਤੀ ਹੋਏਗੀ। ਸੋ ਜਨਾਬ, ਇੱਕ ਤਾਂ ਨਾ ਹੁਣ ਗੱਲ ਤੁਹਾਨੂੰ ਇਹ ਸਮਝਣੀ ਪੈਣੀ ਹੈ ਕਿ ਆਪਾਂ ਨਾ ਪ੍ਰੋਗਰਾਮ ਇਕੱਲੇ ਇਸ ਪ੍ਰੋਗਰਾਮ ਦੀ ਗੱਲ ਨਹੀਂ ਮੈਂ ਕਰ ਰਿਹਾ, ਜਿੰਨੇ ਵੀ ਪ੍ਰੋਗਰਾਮ ਐਫ ਐਮ ਰੇਨਬੋ ਦੇ ਸਟੇਸ਼ਨ ਤੋਂ ਚੱਲਦੇ ਨੇ, ਕਿ ਅਗਰ ਕਿਸੇ ਇੱਕ ਦੋਸਤ ਨੇ ਇੱਕ ਐਗਜ਼ਾਮਪਲ ਦੇ ਦਿੱਤੀ ਹੈ, ਤੁਹਾਡੀ ਅਗਰ ਸੇਮ ਐਗਜ਼ਾਮਪਲ ਤੁਸੀਂ ਅਵੋਇਡ ਕਰ ਸਕਦੇ ਹੋ। ਹਮੇਸ਼ਾ ਇੱਕ ਨਵੀਂ ਐਗਜ਼ਾਮਪਲ ਇੱਕ ਨਵੀਂ ਗੱਲ ਦੇ ਨਾਲ ਆਉਣਾ, ਨਹੀਂ ਤਾਂ ਕਾਫੀ ਵਾਰ ਕੀ ਹੁੰਦਾ ਕਿ ਅਗਰ ਇੱਕ ਨੇ ਇੱਕ ਚੀਜ਼ ਗੱਲ ਕਰਤੀ, ਅਗਲੇ 10 ਕੌਲਾਂ ਵੀ ਸੇਮ ਹੀ ਗਈ ਜਾਣੀਆਂ, ਸੇਮ ਹੀ ਗੱਲਾਂ। ਆਪਾਂ ਕਹਿੰਦੇ ਹਾਂ ਕਿ ਇਹ ਗੱਲਾਂ ਸਾਰਿਆਂ ਦੀਆਂ ਕੋਮਨ ਹੋ ਸਕਦੀਆਂ ਨੇ, ਪਰ ਆਪਾਂ ਵੱਧ ਤੋਂ ਵੱਧ ਵੱਖਰੀ ਵੱਖਰੀ ਗੱਲਾਂ ਜਿਹੜੀਆਂ ਨੇ ਡਿਸਕਸ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਪਬਲਿਕ ਮੰਚ, ਆਪਣੇ ਦੋਸਤ ਮੋਹਿਤ ਰੁਬਲ ਨਾਲ, ਸਮਾਂ ਹੋ ਚੁੱਕਾ ਰਾਤ ਦੇ 8:40 ਤੇ 4 ਸੈਕਿੰਡ। ਬਾਕੀ ਮੈਨੂੰ ਦੱਸਿਓ ਅਗਲਾ ਬੰਦਾ ਫੋਨ ਕਰਕੇ ਕਿ ਲਾਈਟ ਤੁਹਾਡੇ ਵੀ ਗਈ ਹੈ ਕਿ ਮੇਰੇ ਸਟੂਡੀਓ 'ਚ ਅੱਖਾਂ ਬੰਦ ਹੋ ਗਈਆਂ ਨੇ।

0: ਜੀ, ਇੱਕ ਵਾਰ ਫਿਰ ਸਵਾਗਤ ਦੇ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ, ਤੇ ਇੱਕ ਹੋਰ ਨਵੇਂ ਦੋਸਤ ਜੁੜ ਗਏ ਨੇ ਗੱਲਬਾਤ ਕਰਨ ਦੇ ਲਈ। ਹੈਲੋ। ਉਹ ਇੰਨੀ ਖਰਾਬ ਆਵਾਜ਼ ਨਹੀਂ। ਹੈਲੋ,
1: ਹੈਲੋ ਸਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਜੁੜੇ ਨੇ?
1: ਹਰਵਿੰਦਰ ਸਿੰਘ ਰੂਪਰਾਏ, ਪਿੰਡ ਗਾਜੀਪੁਰ ਤੋਂ ਬੋਲਦਾ ਜੀ।
0: ਹਰਵਿੰਦਰ ਜੀ, ਕੀ ਹਾਲ ਚਾਲ?
1: ਹਾਂਜੀ,
0: ਹਾਲ ਚਾਲ ਕਿਵੇਂ ਨੇ ਹਰਵਿੰਦਰ ਜੀ?
1: ਠੀਕ ਠਾਕ, ਬਹੁਤ ਕਿਰਪਾ ਪਰਮਾਤਮਾ ਦੀ ਜੀ, ਬਹੁਤ ਨਜ਼ਾਰੇ ਆ ਜੀ।
0: ਠੀਕ ਹੈ ਜੀ। ਸੋ ਜੀ, ਸੋ ਜਿਹੜਾ ਅਸੀਂ ਅੱਜ ਟੌਪਿਕ ਲੈ ਕੇ ਆਏ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹੈਲੋ, ਹੈਲੋ ਜੀ, ਲਾਸਟ ਹੈਲੋ, ਹੈਲੋ। ਓਕੇ ਜੀ, ਠੀਕ ਹੈ ਜੀ। ਆਪਾਂ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ ਪਬਲਿਕ ਮੰਚ, ਅਤੇ ਪਬਲਿਕ ਮੰਚ ਦੇ ਵਿੱਚ ਅਸੀਂ ਜੀ ਗੱਲ ਕਰ ਰਹੇ ਹਾਂ ਸਟ੍ਰੈੱਸ ਦੀ, ਕਿਉਂਕਿ ਯੂਥ ਨੂੰ ਚਾਹੇ ਉਹ ਕੰਪੈਰੀਜ਼ਨ ਦਾ ਸਟ੍ਰੈੱਸ ਹੋ ਸਕਦਾ, ਜਾਂ ਫਿਰ ਇੱਕ ਸਕਸੈਸ ਦਾ ਸਟ੍ਰੈੱਸ ਹੋ ਸਕਦਾ, ਜਾਂ ਫਿਰ ਇੱਕ ਸੋਸ਼ਲ ਹੋ ਸਕਦਾ ਕਿ ਬਈ ਸਾਰੇ ਜਿਹੜੇ ਲੋਕ ਨੇ ਉਹ ਬਹੁਤ ਅੱਗੇ ਵੱਧ ਰਹੇ ਨੇ, ਅਤੇ ਮੈਂ ਇੱਕੋ ਸ਼ਾਇਦ ਕੋ ਨਹੀਂ ਚੀਜ਼ ਹੋ ਰਹੀ, ਕਿਉਂਕਿ ਬਹੁਤ ਸਾਰੇ ਬੱਚੇ ਨਾ ਦੇਖੋ ਦੇਖੀ ਜਿਹੜੀ ਹੈ ਪੜ੍ਹਾਈ ਦਾ ਜਿਹੜਾ ਹੈ ਉਹ ਲੈ ਲੈਂਦੇ ਨੇ ਕਿ ਬਈ ਫਲਾਂ ਸਾਰੇ ਜਿਹੜੇ ਮੇਰੇ ਦੋਸਤ ਨੇ ਉਹ ਜੀ ਇੰਜੀਨੀਅਰ ਹੀ ਬਣਦੇ ਪਏ ਨੇ, ਡਾਕਟਰ ਹੀ ਬਣਦੇ ਪਏ ਨੇ, ਅਤੇ ਮੈਂ ਵੀ ਸ਼ਾਇਦ ਬਣ ਜਾਵਾਂਗਾ। ਪਰ ਸਭ ਦੇ ਵਿੱਚ ਉਹ ਫਿਰ ਜਿਹੜਾ ਉਹਨਾਂ ਆਪਣਾ ਆਪ ਹੈ ਨਾ ਉਹ ਗਵਾਚਿਆ ਜਾਂਦਾ, ਫਿਰ ਜਦੋਂ ਗਵਾਚ ਜਾਂਦਾ ਫਿਰ ਉਹ ਉਹਨਾਂ ਨੂੰ ਸਟ੍ਰੈੱਸ ਹੋਣੀ ਸ਼ੁਰੂ ਹੋ ਜਾਂਦੀ ਹੈ, ਫਿਰ ਸਟ੍ਰੈੱਸ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਬੱਚਾ ਫਿਰ ਜਿਹੜਾ ਹੈ ਉਹ ਰਹਿੰਦਾ ਹੀ ਨਹੀਂ, ਉਹ ਬੱਚੇ ਦੇ ਵਿੱਚ ਨਾ ਬਸ ਇੱਕ ਆਰਟੀਫਿਸ਼ਲ ਰਹਿੰਦਾ ਹੈ, ਉਹ ਖਾਏਗਾ ਪੀਏਗਾ ਤੁਹਾਡੇ ਨਾਲ, ਉੱਠੇਗਾ ਬੈਠੇਗਾ ਵੀ, ਪਰ ਅੰਦਰੋਂ ਜਿਹੜਾ ਹੈ ਉਹਦੇ ਅੰਦਰ ਆਪਾਂ ਮੰਨ ਸਕਦੇ ਹਾਂ ਕਿ ਇੱਕ ਵੱਖਰਾ ਜਿਹਾ ਪ੍ਰਾਣੀ ਜਿਹੜਾ ਹੈ ਉਹ ਵਾਸ ਕਰਦਾ, ਕਿਉਂਕਿ ਅਸਲ ਦੇ ਵਿੱਚ ਜੋ ਆਪ ਉਹ ਬੱਚਾ ਸੀਗਾ ਉਹ ਤਾਂ ਸ਼ਾਇਦ ਕਿਤੇ ਗਵਾਚਿਆ ਜਾਂਦਾ।

0: ਨਹੀਂ ਲਵਾਂਗੇ ਜੀ ਕਾਲ, ਥੋੜ੍ਹਾ ਜਿਹਾ ਤਾਂ ਜੋ ਗੱਲਾਂ ਆਪਾਂ ਕਹਿੰਦੇ ਹਾਂ ਕਿ ਬਈ ਆਪਣਾ ਰੇਡੀਓ ਸੈੱਟ ਦੀ ਆਵਾਜ਼ ਥੋੜ੍ਹਾ ਪਿੱਛੇ ਰੱਖ ਸਕਦੇ ਹੋ, ਸਾਈਡ 'ਤੇ ਰੱਖ ਸਕਦੇ ਹੋ, ਪਰ
1: ਠੀਕ ਹੈ।

0: ਜੀ ਪਬਲਿਕ ਮੰਚ ਵਿੱਚ ਇੱਕ ਹੋਰ ਦੋਸਤ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਮੈਂ ਮਨਜੀਤ ਖਡੂਰ ਬੋਲਦਾ ਜੀ।
0: ਮਨਜੀਤ ਖਡੂਰ ਜੀ,
1: ਹਾਂਜੀ
0: ਹਾਂਜੀ। ਮਨਜੀਤ ਜੀ, ਕੀ ਹਾਲ ਚਾਲ ਨੇ?
1: ਖਡੂਰ ਸਰ, ਦਰਸ਼ਨ ਕਰੀਦੇ ਆ ਤੜਕੇ ਤੜਕੇ, ਤੁਸੀਂ ਦਾ ਜਿਹੜਾ ਗੌੜਾ ਮੈਂ ਇਹ ਨਾ।
0: ਅੱਛਾ ਜੀ, ਮਨਜੀਤ ਜੀ ਕਿੱਥੋਂ ਗੱਲ ਕਰ ਰਹੇ ਹੋ? ਖਡੂਰ ਸਾਹਿਬ ਤੋਂ?
1: ਖਡੂਰ ਨਹੀਂ, ਖਡੂਰ ਬਾਹੂ ਦੇ ਕੋਲੇ ਆ ਜੀ, ਖਡੂਰ ਕੱਲਾ ਖਡੂਰ ਹਮ ਖਡੂਰ ਸਾਹਿਬ, ਉਹ ਗੋਂਡਵਾਲ ਸਾਹਿਬ ਕੋਲ ਪੈ ਜਾਣਾ।
0: ਠੀਕ ਹੈ ਠੀਕ ਹੈ ਠੀਕ ਹੈ। ਮਨਜੀਤ ਜੀ ਕੰਮ ਕਾਜ ਕੀ ਕਰਦੇ ਹੋ?
1: ਕਰਦੇ ਹੋ? ਮੈਂ ਮਾੜਾ ਮੋਟਾ ਗਾਉਣਾ ਕਿਤੇ ਜਾਂਦੇ, ਮਾੜਾ ਮੋਟਾ ਟਾਈਮ ਪਾਸ ਹੋਇਆ ਕਰ ਦਿੰਦਾ।
0: ਅੱਛਾ ਜੀ, ਅੱਛਾ ਮਨਜੀਤ ਜੀ, ਜੋ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜਿਹੜੇ ਬੱਚੇ ਨੇ ਉਹ ਟੈਨਸ਼ਨ ਲੈ ਲੈਂਦੇ ਨੇ, ਉਹ ਟੈਨਸ਼ਨ ਦੇ ਵਿੱਚ ਨਾ ਫਿਰ ਉਹ ਮਤਲਬ ਕਹਿ ਲਓ ਕਿ ਗਵਾਚ ਜਾਂਦੇ ਨੇ, ਤੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ?
1: ਟੈਨਸ਼ਨ ਨਹੀਂ ਹੋਣੀ ਚਾਹੀਦੀ, ਟੈਨਸ਼ਨ ਨਾ ਲੈਣਾ। ਇੱਕ ਤਾਂ ਮੈਂ ਇੱਕ ਗੱਲ ਕਰੂੰਗਾ ਵੀ ਕੱਚੀ ਗੱਲ ਕੱਲੇ ਵੀ ਪੰਜਾਬ ਆ ਜਿਹੜਾ ਪੀਜਾ ਨਸ਼ਿਆਂ ਦੇ ਵਿੱਚ ਜ਼ਿਆਦਾ ਰੜਿਆ ਪਿਆ। ਨਸ਼ਿਆਂ ਦੇ ਵਿੱਚ ਅਤੇ ਹਰਕਤਾਂ, ਅੱਜ ਕੱਲ੍ਹ ਇੱਕ ਮੋਬਾਈਲ ਆ ਜਿਹੜੇ ਮੋਬਾਈਲਾਂ 'ਤੇ ਨਿਕਲ ਨਿਕਲ ਮੋਬਾਈਲ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਹੁੰਦੇ ਆ, ਉਹ ਇੱਕ ਅਤੇ ਬਾਕੀ ਜਿਹੜੀ ਕੋਲ ਤਰਕਾਲੀ ਅੱਜ ਕੱਲ੍ਹ ਟੈਨਸ਼ਨ ਵਾਲੀ ਵੀ ਪਈ ਪਈ ਆ, ਸਿਆਣਾ ਵੀ ਲੈਂਦਾ ਟੈਨਸ਼ਨ, ਨਿਆਣੇ ਵੀ ਟੈਨਸ਼ਨ ਨਾਲ ਲੈਣ ਡੇ, ਜਿਹੜੇ ਕਿਸੇ ਕੰਮ ਕੋਈ ਨਾ ਕੋਈ ਫਸਿਆ ਅਤੇ ਪੜ੍ਹਾਈ ਲਿਖਾਈ ਕੰਮ ਕਿਹੜੇ ਧਿਆਨ ਨਹੀਂ ਹੈਗਾ ਕੰਮ ਵਾਲੇ 'ਚ ਅੱਜ ਨਾ, ਨਹੀਂ ਤਾਂ ਜ਼ਿਆਦਾ ਕੋਈ ਨਸ਼ਿਆਂ 'ਚ ਜਿਹੜੇ ਆ ਅੱਜ ਕੱਲ੍ਹ ਨੌਜਵਾਨ ਰੁੜੇ ਪਏ ਆ, ਨਸ਼ਿਆਂ ਦੀ ਗਾਲਾ ਦਰਿਆ ਵਗ ਰਿਹਾ ਹੈ ਅਤੇ ਬੱਚੀ ਆ, ਮੈਂ ਤਾਂ ਕਹਿੰਦਾ ਬੱਚੇ ਮੋਬਾਈਲ ਵੀ ਨਹੀਂ ਚਾਹੁਣ ਕੇ, ਜਾਂ ਪੜ੍ਹਾਈ ਵੇਲੇ ਧਿਆਨ ਰੱਖਣ ਅਤੇ ਜਾਂ ਬਾਕੀ ਮਾਂ ਪਿਓ ਦੇ ਅੱਖੇ ਰੱਖਣ, ਮਾਂ ਪਿਓ ਵੀ ਉਹਨੂੰ ਸਿੱਖਿਆ ਦੇ। ਮੈਂ ਤਾਂ ਇਹ ਕਹਿ ਸਕਦਾ ਕਿ ਬਾਕੀ
0: ਨਹੀਂ ਨਹੀਂ ਤੁਸੀਂ ਫਿਰ ਵੀ ਮੈਂ ਕਹਾਂਗਾ ਮਨਜੀਤ ਜੀ, ਬਹੁਤ ਸੋਹਣੇ ਢੰਗ ਨਾਲ ਤੁਸੀਂ ਦੋ ਤਿੰਨ ਗੱਲਾਂ ਆਖ ਦਿੱਤੀਆਂ ਨੇ, ਅਤੇ ਮੈਨੂੰ ਲੱਗਦਾ ਕਿ ਉਹ ਵੀ ਗੱਲਾਂ ਵਿਚਾਰਨ ਯੋਗ ਨੇ, ਅਤੇ ਕਿਉਂਕਿ ਬਾਹਰ ਦਾ ਜਿਹੜਾ ਚੱਲਣ ਹੈ ਉਹ ਦੇਖ ਦੇਖ ਕੇ ਜਿਹੜੇ ਨਹੀਂ ਵੀ ਬਾਹਰ ਜਾ ਸਕਦੇ ਉਹ ਵੀ ਵਿਚਾਰੇ ਬੜੇ ਕੋਸ਼ਿਸ਼ਾਂ ਕਰਦੇ ਨੇ, ਬੜੀਆਂ ਜ਼ਮੀਨਾਂ ਜਾਂ ਸਾਰੀ ਚੀਜ਼ਾਂ ਵੇਚ ਵੁੱਚ ਕੇ ਪੈਸੇ ਲਾ ਦਿੰਦੇ ਨੇ, ਉੱਤੋਂ ਦੂਸਰੇ ਲੋਕ ਵੀ ਸਮਾਜ ਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਪੈਸੇ ਕਿਸੇ ਦੇ ਖਾ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਕਿਤੇ ਫਸਾ ਦਿੰਦੇ ਨੇ। ਸੋ ਹਾਂ, ਇਹ ਚੀਜ਼ਾਂ ਦੀ ਸਟ੍ਰੈਸ ਵੀ ਜਿਹੜੀ ਰਹਿੰਦੀ ਹੈ, ਉਹ ਬੱਚਾ ਜਿਹੜਾ ਬਾਹਰ ਜਾਂਦਾ ਵਾ, ਬੱਚਾ ਜਿਹੜਾ ਬਾਹਰ ਜਾਂਦਾ ਵਾ ਉਹਨੂੰ ਵੀ ਸਟ੍ਰੈਸ ਰਹਿੰਦੀ ਹੈ ਕਿ ਬਈ ਮੈਂ ਇੰਨੇ ਪੈਸੇ ਲਾ ਕੇ ਘਰਦਿਆਂ ਦੇ, ਮੈਂ ਹੁਣ ਇੱਥੇ ਪਹੁੰਚ ਗਿਆ ਵਾਂ, ਮੈਨੂੰ ਪੈਸੇ ਪਿੱਛੇ ਭੇਜਣੇ ਆ। ਸੋ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਥੈਂਕ ਯੂ ਸੋ ਮਚ ਜੀ, ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਅਤੇ ਆਪਣਾ ਹਿੱਸਾ ਪਾਇਆ ਤੁਸੀਂ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਹਾਂਜੀ ਸਰ, ਪਲੀਜ਼ ਬੋਲੋ।
1: ਮੈਂ
0: ਬਿਲਕੁਲ ਜੀ, ਤੁਸੀਂ ਇਸ ਦੇ ਲਈ ਨਾ ਤੁਹਾਨੂੰ ਰੇਡੀਓ ਆ ਕੇ ਸਾਡੇ ਜਿਹੜੇ ਇਸ ਬਾਬਤ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਤੁਹਾਨੂੰ ਮਿਲਣਾ ਪਏਗਾ।

0: ਮੈਨੂੰ ਲੱਗਦਾ ਬਿਲਕੁਲ ਇਹ ਚੀਜ਼ ਹੋ ਜਾਏਗੀ ਤੁਹਾਨੂੰ ਉੱਥੇ ਆ ਕੇ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਮਿਲਣਾ ਪਏਗਾ ਅਤੇ ਇਹ ਚੀਜ਼ ਹੋ ਸਕਦੀ ਹੈ। ਠੀਕ ਹੈ ਜੀ।
1: ਚਲ ਤੁਸੀਂ ਅੱਜ ਅੱਜ ਮਦਦ ਕਰ ਦਿਓ ਕਰੋ, ਜਿਵੇਂ
0: ਦੇਖੋ
1: ਪਾਣੀ ਦੇ
0: ਸਰ ਆਹ
1: ਵਰਕਰ
0: ਚੀਜ਼
1: ਕਰਦੇ ਹੋ ਤੁਸੀਂ।
0: ਨਾ ਇਹ ਚੀਜ਼ ਨਾ ਥੋੜ੍ਹੀ ਐਡਮਿਨ ਦੇ ਵਿੱਚ ਹੈ, ਤੁਸੀਂ ਆਫਿਸ ਆ ਕੇ ਗੱਲ ਕਰ ਸਕਦੇ ਹੋ। ਠੀਕ ਹੈ, ਥੈਂਕ ਯੂ ਸੋ ਮਚ ਜੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ, ਬਹੁਤ ਬਹੁਤ ਧੰਨਵਾਦ। ਅਤੇ ਜੀ ਹਾਂ, ਸੋ ਦੋਸਤੋ ਅੱਗੇ ਪਹੁੰਚਦੇ ਹਾਂ, ਅੱਗੇ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਅਗਰ ਹੋਰ ਵੀ ਦੋ ਸਾਡੇ ਨਾਲ ਪ੍ਰੋਗਰਾਮ 'ਚ ਜੁੜਦੇ ਨੇ ਤਾਂ।

ਜੀ ਦੋਸਤੋ, ਇੰਜੋਏ ਕਰ ਸੀ ਪ੍ਰੋਗਰਾਮ ਪਬਲਿਕ ਮੰਚ। ਐਂਡ ਪਬਲਿਕ ਮੰਚ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਲੋਕਾਂ ਨਾਲ ਵੀ ਕੀਤੀਆਂ ਅਤੇ ਐਕਸਪਰਟ ਨਾਲ ਵੀ ਕੀਤੀਆਂ, ਅਤੇ ਮੈਨੂੰ ਲੱਗਦਾ ਕਿ ਇੱਕ ਚੰਗੀ ਗੱਲਬਾਤ ਦਾ ਨਤੀਜਾ ਹੁਣ ਇਹੀ ਨਿਕਲਣਾ ਚਾਹੀਦਾ ਕਿ ਲੋਕ ਜਿਹੜੇ ਨੇ ਇਸ ਉੱਤੇ ਯਕੀਨਨ ਸੋਹਣੇ ਢੰਗ ਨਾਲ ਕੰਮ ਵੀ ਕਰਨ ਅਤੇ ਆਪਣੀ ਸਿਹਤ ਦਾ, ਮਾਨਸਿਕ, ਖਾਸ ਕਰਕੇ ਮਾਨਸਿਕ ਸਿਹਤ ਦਾ ਜਿਹੜਾ ਖਿਆਲ ਹੈ ਜਿਹੜਾ ਉਹ ਜ਼ਰੂਰ ਰੱਖਣ।

ਨਮਸਕਾਰ, ਰਾਤ ਦੇ 9 ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਨੇ ਸਪਸ਼ਟ ਕੀਤਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀ ਹਮਾਇਤ ਬੰਦ ਨਹੀਂ ਕਰਦਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਤੇ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜ

ਦੀ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਵਾਲੀਆਂ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈਕਮਾਂਡ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਵਿੱਚ ਅਣਅਧਿਕ੍ਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕ੍ਰਿਤ ਕਲੋਨੀਆਂ ਨੂੰ ਨਿਯਮਿਤ ਕਰਨ ਸੰਬੰਧ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਜ਼ਿੰਦਗੀ ਜ਼ਿੰਦਾਬਾਦ। ਜੀ ਦੋਸਤੋ, ਰਾਤ ਦੇ 9:03 ਹੋ ਚੁੱਕੇ ਨੇ। ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜੀ, ਦਿਲ ਚਾਹਤਾ ਹੈ। ਐਂਡ ਇਸ ਪ੍ਰੋਗਰਾਮ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਲੇਟ ਵਾਲੀ ਗੁੱਡ ਈਵਨਿੰਗ ਦੋਸਤੋ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਜਿਹੜੇ ਨੇ ਡੈਫੀਨੇਟਲੀ ਸ਼ਿਰਕਤ ਕਰਨਗੇ। ਅਗਰ ਦੋਸਤ ਪਹਿਲੀ ਵਾਰ ਪ੍ਰੋਗਰਾਮ ਸੁਣ ਰਹੇ ਨੇ, ਜਨਾਬ, ਬੜਾ ਸੋਹਣਾ ਅਤੇ ਸੌਖਾ ਜਿਹਾ ਤਰੀਕਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ। ਤੁਸੀਂ ਕਰਨਾ ਕੀ ਹੁੰਦਾ, ਸਾਡਾ ਜਿਹੜਾ ਵਟਸਐਪ ਨੰਬਰ ਹੈ 9855 10 10 27, ਇਹਦੇ 'ਤੇ ਤੁਸੀਂ ਸਾਨੂੰ ਮੈਸੇਜ ਭੇਜਣਾ ਹੁੰਦਾ, ਅਤੇ ਮੈਸੇਜ ਤੁਸੀਂ ਭੇਜਣਾ ਹੈ ਹਿੰਦੀ ਜਾਂ ਪੰਜਾਬੀ ਫਿਲਮਾਂ ਦੇ ਕਿਸੇ ਵੀ ਗੀਤ ਦਾ। ਸੋ ਮੈਂ ਇੰਤਜ਼ਾਰ ਕਰਾਂਗਾ। ਵੈਸੇ ਤਾਂ ਪ੍ਰੋਗਰਾਮ ਹਜੇ ਜਸਟ ਸ਼ੁਰੂ ਹੋਇਆ ਅਤੇ 30 ਲੋਕ ਆਰਾਮ ਦੇ ਨਾਲ 30 ਲੋਕ ਜਿਹੜੇ ਨੇ ਹਾਜ਼ਰੀ ਆਪਣੀ ਲਗਾ ਚੁੱਕੇ ਨੇ। ਸੋ ਚਲੋ, ਆਪਾਂ ਵੀ ਦੇਰ ਨਹੀਂ ਲਾਉਂਦੇ, ਸਭ ਤੋਂ ਪਹਿਲਾਂ ਮੈਸੇਜ ਆਪਾਂ ਲੈਂਦੇ ਹਾਂ। ਮੈਸੇਜ ਹੈ ਜੀ ਸਾਡੇ ਕੋਲ, ਬਹੁਤ ਸਾਰੇ ਮੈਸੇਜਸ ਨੇ, ਕਾਫੀ ਦਿਨਾਂ ਤੋਂ ਲੁਧਿਆਣਾ ਦਾ ਮੈਸੇਜ ਨਹੀਂ ਲਿਆ ਗਿਆ। ਓਕੇ ਜੀ, ਲਿਖਿਆ, ਨਮਸਕਾਰ ਜੀ, ਹੋਲੀ ਚੌਂਕ ਉੱਤਮ ਨਗਰ ਦਿੱਲੀ ਸੇ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਖੋਰਵਾਲ, ਦੀਪਾਂਸ਼ੂ ਖੋਰਵਾਲ, ਫਿਲਮ ਵਿੱਕੀ ਡੋਨਰ ਔਰ ਗੀਤ ਪਾਣੀ ਦਾ ਰੰਗ। ਬਈ ਜਿੰਨਾ ਜੈਸੇ ਹਮਾਰੇ ਬਾਰਿਸ਼ ਹੋਈ ਹੈ ਅੱਜ, ਯੇ ਗਾਣਾ ਵੈਸੇ ਵੀ ਅੱਜ ਬਣਤਾ ਹੈ, ਤੋ ਹਮ ਜ਼ਰੂਰ ਯੇ ਜੋ ਪਾਣੀ ਦਾ ਰੰਗ ਹੈ ਅਸੀਂ ਲਗਾਉਂਦੇ ਹਾਂ ਪਾਣੀ ਦਾ। ਓਕੇ ਜੀ, ਗਾਣਾ ਮਿਲ ਗਿਆ ਜੀ, ਫਰਮਾਇਸ਼ ਤੁਹਾਡੀ ਪੂਰੀ ਹੋਏਗੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਆਇਆ ਜੀ, ਫਿਲਮ ਦੋ ਰਾਸਤੇ ਬੋਲ ਬਿੰਦੀਆ ਚਮਕੇਗੀ, ਔਰ ਜੀ ਮੈਸੇਜ ਹਮੇ ਭੇਜਿਆ ਹੈ ਉੱਤਰ ਨਗਰ ਦਿੱਲੀ ਸੇ ਕਮਲਾ ਰਾਣੀ, ਬੋਧਰਾਜ ਖੋਰਵਾਲ, ਭਾਨੂ ਪ੍ਰਕਾਸ਼, ਗੀਤਿਕਾ ਖੋਰਵਾਲ। ਅਗਲਾ ਮੈਸੇਜ, ਫਿਲਮ ਤੀਨ ਦੇਵੀਆਂ ਸੌਂਗ, ਲਿਖਾ ਹੈ ਤੇਰੀ ਆਂਖੋਂ ਮੇਂ ਕਿਸ ਕਿਸ ਕਾ ਅਫਸਾਨਾ, ਸੰਦੀਪ ਮੱਕੜ, ਜਯੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ, ਪੀਂਗਾ ਵਾਲਾ ਚੌਂਕ, ਗੁਰਾਇਆ ਜਲੰਧਰ ਤੋਂ, ਬਹੁਤ ਬਹੁਤ ਸ਼ੁਕਰੀਆ। ਅਗਲਾ ਮੈਸੇਜ, ਖੁਸ਼ਨਮਾ ਗੀਤ, ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਿਊ ਦਿੱਲੀ। ਕੀ ਹਾਲ ਚਾਲ ਹੈ ਦਿੱਲੀ ਵਾਲਿਓ। ਅਗਲਾ ਮੈਸੇਜ, ਹੈਲੋ ਮੋਹਿਤ ਵੀਰ ਜੀ, ਗੁੱਡ ਈਵਨਿੰਗ ਜੀ, ਕਿਵੇਂ ਹੋ ਜੀ? ਸੋਨੂ, ਰਵੀ, ਰਾਜ, ਗੁਲਸ਼ਨ, ਲੱਕੀ, ਬਲਦੇਵ ਨਗਰ ਜਲੰਧਰ ਤੋਂ, ਮੂਵੀ ਸਵਰਗ ਸੇ ਸੁੰਦਰ, ਆਪਣਾ ਘਰ ਹੈ ਸਵਰਗ ਸੇ ਸੁੰਦਰ, ਵੋਇਸ ਕਿਸ਼ੋਰ ਦਾ, ਆਸ਼ਾ ਭੋਂਸਲੇ ਜੀ, ਥੈਂਕ ਯੂ ਦਿਲ ਸੇ ਜੀ। ਅਰੇ ਵਾਹ ਵਾਹ ਵਾਹ। ਅਗਲਾ ਮੈਸੇਜ ਹੈ, ਦਿਲ ਚਾਹਤਾ ਹੈ, ਸਭ ਪ੍ਰੇਮ, ਨਮਸਕਾਰ, ਆਪ ਕੈਸੇ ਹੈ? ਮੂਵੀ ਅਜਨਬੀ ਸੌਂਗ, ਇੱਕ ਅਜਨਬੀ ਹਸੀਨਾ ਸੇ ਮੁਲਾਕਾਤ, ਇੱਕ

0: ਵੀ ਸ਼ੁਕਰੀਆ। ਅਗਲੇ ਮੈਂ ਸੀ ਕਰਮਜੀਤ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਬਾ ਨਗਰ ਜਲੰਧਰ ਤੋਂ ਫਿਲਮ ਬੰਦਨੀ ਔਰ ਬੰਦਨੀ ਦਾ ਗੀਤ ਉਹ ਜਾਣੇ ਵਾਲੇ ਹੋ ਸਕੇ ਤੋ ਲੋਸ ਲੋਟ ਕੇ ਆਉਣਾ, ਗਲਤੀ ਸੇ ਆਪਨੇ ਲਿਖ ਦਿਆ ਲੋਸਟ ਕੇ ਆਉਣਾ। ਓਕੇ, ਅਗਲਾ ਮੈਂ ਸੀ ਸਵਰਨ ਸਿੰਘ ਪਿੰਡ ਦੋਲੇਵਾਲ ਜ਼ਿਲ੍ਹਾ ਮੋਗਾ ਤੋਂ ਗੀਤ ਲਵੇਰੀਆ ਹੁਆ। ਅਰੇ ਵਾਹ, ਇਸ਼ਕ ਹੁਆ ਨਹੀਂ ਵੋ ਵਾਲਾ ਨਹੀਂ ਹੈ, ਮੁਝਕੋ ਬੋਲੋ ਯਾਰ ਇਸਕੋ ਲਵੇਰੀਆ ਹੁਆ। ਅੱਛਾ, ਇਹ ਵਾਲਾ ਫਰਮਾਇਸ਼ ਵਜੀ ਹੈ, ਫਿਲਮ ਰਾਜੂ ਬਣ ਗਿਆ ਜੈਂਟਲਮੈਨ। ਓਕੇ ਵਾਓ ਰਾਜੂ, ਕੰਗਰੈਚੁਲੇਸ਼ਨਸ। ਅਗਲਾ ਮੈਂ ਸੀ ਤੇਰੇ ਦਰ ਪਰ ਸਨਮ ਚਲੇ ਆਏ,
1: ਤੇਰੇ ਦਰ ਪਰ ਸਨਮ ਚਲੇ ਆਏ।
0: ਸੈਕਟਰ 67 ਮੋਹਾਲੀ ਚੰਡੀਗੜ੍ਹ ਸੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵਿਸ ਸਿੰਘ, ਡਾਕਟਰ ਅਮਨਦੀਪ, ਕਾਲਕਾ ਸੇ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ। ਅਗਲੇ ਮੈਂ ਸੀ ਨਵਰੰਗ, ਕੁਛ ਕਹਿਤਾ ਹੈ ਯੇ ਸਾਵਨ, ਫਿਲਮ ਮੇਰਾ ਗਾਓ ਮੇਰਾ ਦੇਸ਼, ਆਵਾਜ਼ ਲਤਾ ਮੰਗੇਸ਼ਕਰ, ਮੁਹੰਮਦ ਰਫੀ ਔਰ ਮੁਤਾਲਾ ਮਹਾਰਾਸ਼ਟਰ ਸੇ ਵਿਜੇ ਸੁਰਲਕਰ, ਰਤਨ ਮਾਲਾ ਸੁਰਲਕਰ, ਆਰਤੀ ਗੌਰੀ ਔਰ ਓਮ ਕੁਮਾਰ ਸੁਰਲਕਰ, ਔਰ ਇਨ ਸਭੀ ਦੋਸਤੋਂ ਕੀ ਫਰਮਾਇਸ਼ ਕੇ ਬੀਚ ਮੇ ਜੋ ਹਮੇ ਫਰਮਾਇਸ਼ ਆਈ ਥੀ ਅਜਨਬੀ। ਦਰਅਸਲ ਹਮ ਕਰਕੇ ਰਹੇ ਜੋ ਫਰਮਾਇਸ਼ ਕਮ ਆਤੀ ਹੈ, ਬੜੀ ਰੇਅਰ ਸੀ ਆਤੀ ਹੈ, ਡਿਫਰੈਂਟ ਸੀ ਆਤੀ ਹੈ, ਹਮ ਉਨਕੋ ਪ੍ਰੈਫਰੈਂਸ ਦੇਤੇ ਹੈ ਔਰ ਹਰ ਬਾਰ ਕੋਸ਼ਿਸ਼ ਕਰਤੇ ਹੈ ਕਿਸੀ ਨਏ ਦੋਸਤ ਕੀ ਫਰਮਾਇਸ਼ ਕੋ ਪੂਰਾ ਕਰਨੇ ਕੀ ਕੋਸ਼ਿਸ਼ ਕੀ ਜਾਏ। ਹਮੇ ਮੈਸੇਜ ਆਤੇ ਹੈ 100 ਕੇ ਤਕਰੀਬਨ, ਔਰ 100 ਮੇ ਸੇ ਆਪ ਮਾਨ ਸਕਤੇ ਹੈ ਹਮ ਸਿਰਫ 10-12 ਗਾਣੇ ਹੀ ਪਲੇ ਕਰ ਸਕਤੇ ਹੈ, ਤੋ ਸਮਝੀਏ ਹਮਾਰੇ ਪਿਆਰ ਕੋ।

ਇੰਜੋਏ ਕਰ ਰਹੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਸਮਾਂ ਚ ਕਰਾ ਦੇ 9:38 ਤੇ ਮੈਂ ਕਹਿੰਦਾ ਜਨਾਬ ਮੈਸੇਜ ਹਜੇ ਵੀ ਬੜੇ ਪਏ ਨੇ ਅਤੇ ਟਾਈਮ ਥੋੜ੍ਹਾ ਓਕੇ ਜੀ ਅਗਲਾ ਮੈਸੇਜ ਆਪਾਂ ਲੈ ਰਹੇ ਹਾਂ ਜੀ ਅਗਲਾ ਮੈਸੇਜ ਆਇਆ ਜੀ ਕਾਰਜਕ੍ਰਮ ਦਿਲ ਚਾਹਤਾ ਹੈ ਫਿਲਮ ਸ਼ੋਲਾ ਸ਼ਬਨਮ ਗੀਤ ਤੇਰੇ ਮੇਰੇ ਪਿਆਰ ਮੈਂ ਗਾਇਕ ਅਲਕਾ ਯਾਗਨਿਕ ਦੇ ਆਸ਼ੀਸ਼ ਐਵਮ ਸ਼ੈਲੇਂਦਰ ਸਿੰਘ ਪਸੰਦ ਕਰਨ ਵਾਲੇ ਸ਼ਰੋਤਾ ਹੈ ਮੁਜ਼ੱਫਰਪੁਰ ਬਿਹਾਰ ਸੇ ਆਰਿਨ ਰਾਜ ਰੋਹਿਤ ਰਾਜ ਪਿਊਸ਼ ਕੁਮਾਰ ਅਗਲਾ ਮੈਸੇਜ ਕਾਰਜਕ੍ਰਮ ਤੁਹਾਡੀ ਫਰਮਾਇਸ਼ ਨਹੀਂ ਕਾਰਜਕ੍ਰਮ ਕਾ ਨਾਮ ਹੈ ਦਿਲ ਚਾਹਤਾ ਹੈ ਕਿਸੇ ਵੀ ਪੰਜਾਬੀ ਰੋਮਾਂਟਿਕ ਗੀਤ ਮੈਂ ਹਮਾਰੇ ਨਾਮੋਂ ਕੋ ਸ਼ਾਮਿਲ ਕੀਜੀਏ ਪੇਸ਼ਕ ਹੈ ਯਵਤਮਾਲ ਵਿਦਰਭ ਮਹਾਰਾਸ਼ਟਰ ਸੇ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਥੈਂਕ ਯੂ ਜੀ ਅਗਲਾ ਮੈਸੇਜ ਨਮਸਤੇ ਫਿਲਮ ਹਿਫਾਜ਼ਤ ਗੀਤ ਮੁਹੱਬਤ ਤੋਂ ਕਰਤੇ ਹੈ ਸਾਰਾ ਸਵਰਾਸ਼ਾ ਭੋਂਸਲੇ ਸੁਰੇਸ਼ ਵਾੜੇਕਰ ਬਦੇਰਾ ਦੁਰਗਸੇ ਸੰਤੋਸ਼ ਨਾਮਦੇਵ ਸਾਰਥਿਕ ਨਾਮਦੇਵ ਸਮਰਥ ਨਾਮਦੇਵ ਸ਼ੌਰਿਆ ਨਾਮਦੇਵ ਅਗਲਾ ਮੈਸੇਜ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੋ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਧੰਨਵਾਦ ਠੀਕ ਹੈ ਜੀ ਥੈਂਕ ਯੂ ਸੋ ਮੱਚ ਅਗਲਾ ਮੈਸੇਜ ਨਮਸਤੇ ਪ੍ਰਣਾਮ ਦਿਲ ਚਾਹਤਾ ਹੈ ਆਪ ਕੀ ਪਸੰਦ ਦਾ ਕੋਈ ਵੀ ਗੀਤ ਬੁਰਖੇੜਾ ਪੀਨਾਮਲ ਉਜੈਨ ਮੱਧ ਪ੍ਰਦੇਸ਼ ਸੇ ਵਿਨੋਦ ਮੂਨਤ ਨੇਹਾ ਜੈਨ ਦੀਪਕ ਮਯੰਕ ਮੂਨਤ ਚੇਤਨ ਹਟਾ ਆਪਕਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਥੈਂਕ ਯੂ ਸੋ ਮੱਚ ਅਗਲਾ ਮੈਸੇਜ ਆਇਆ ਹੈ ਹਮੇ ਗਾਓਂ ਸ਼ੋਭਾਪੁਰ ਬਾਈਪਾਸ ਮੇਰਠ ਸੇ ਦਿਗਦਰਸ਼ਨ ਔਰ ਕਵਿਤਾ ਗੋੜ ਆਦਰਨੀਆ ਪ੍ਰਸਤੁਤਕਰਤਾ ਜੀ ਕੋ ਨਮਸਕਾਰ ਧੰਨਵਾਦ ਫਿਲਮ ਉਜਾਲਾ ਗਾਣਾ ਝੂਮਤਾ ਮੌਸਮ ਮਸਤ ਮਹੀਨਾ ਫਿਲਮ ਹਾਫ ਟਿਕਟ ਗਾਣਾ ਆ ਕੇ ਸੀਧੀ ਲੱਗੀ ਦਿਲ ਪੇ ਜੈਸੇ ਕਟਰੀਆ ਓ ਸਵਰੀਆ ਹਾਏ ਹਾਏ ਹਾਏ ਆ ਤੇਰੇ ਤਿਰਛੇ ਨਜ਼ਰੀਆ ਲੈ ਗਈ ਮੇਰਾ ਦਿਲ ਤੇਰੀ ਆਦਰਣੀ ਕਾਰਜਕ੍ਰਮ ਪ੍ਰਸਤੁਤਕਰਤਾ ਜੀ ਕੋ ਪਿਆਰ ਭਰਿਆ ਨਮਸਕਾਰ ਪ੍ਰਣਾਮ ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ ਫਰਮਾਇਸ਼ ਕਰਤਾ ਮਾਲਵਾ ਰੇਡੀਓ ਸ਼ਰੋਤਾ ਸੰਗਰਾਮ ਹਿੰਗੜੀ ਆਲੋਟ ਜ਼ਿਲ੍ਹਾ ਰਤਲਾਮ ਐਮ ਪੀ ਸੇ ਜਗਦੀਸ਼ ਧਾਕੜ ਨਾਇਮਾ ਸ਼੍ਰੀਮਤੀ ਰੰਜੂ ਬਾਏ ਧਾਕੜ ਯੁਵਰਾਜ ਸਿੰਘ ਧਾਕੜ ਔਰ ਸ਼ਿਵਾਂਗੀ ਧਾਕੜ ਸ਼ੁਕਰੀਆ ਜੀ ਅਗਲਾ ਮੈਸੇਜ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁਲਾਪੁਰ ਉੱਤਰ ਪ੍ਰਦੇਸ਼ ਮੁਕੇਸ਼ ਕਸ਼ਯਪ ਸ਼ੀਤਲ ਕਸ਼ਯਪ ਸੋਨੂ ਰਾਜਪਾਲ ਕਾਜਲ ਮਾਨਵੀ ਲਕਸ਼ਯ ਔਰ ਮੋਹਨੀ ਰਿਤਿਕ ਬਲਵੀਰ ਤਨਵੀ ਸੀਮਾ ਪੰਕਜ ਸੁਰੇਸ਼ ਬਲਵੀਰ ਸਿੰਘ ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ ਠੀਕ ਹੈ ਜੀ ਅਗਲਾ ਮੈਸੇਜ ਆਦਰਣੀ ਪ੍ਰਸਾਰਕ ਜੀ ਸਭ ਪ੍ਰੇਮ ਨਮਸਕਾਰ ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ ਹਿੰਦੁਸਤਾਨ ਰੇਡੀਓ ਮਿੱਤਰ ਬੰਨੇ ਬਜ਼ੁਰਗ ਪਲੇਰਾ ਟੀਕਮੜ ਮੱਧ ਪ੍ਰਦੇਸ਼ ਬਰਜਿੰਦਰ ਵਿਸ਼ਵਕਰਮਾ ਤਾਰਾ ਦੇਵੀ ਸੋਨਾਲੀ ਸੋਨਮ ਆਸ਼ੀਸ਼ ਆਪਕਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਅਗਲਾ ਮੈਸੇਜ ਹਮੇ ਹਮਾਰੇ ਪਾਸ ਪਹੁੰਚਾ ਹੈ ਦਿਲ ਚਾਹਤਾ ਹੈ ਸ਼ੋ ਆਕਾਸ਼ਵਾਣੀ

ਜੀ ਦੋਸਤੋ, ਇੰਜੋਏ ਕੀਤਾ ਪ੍ਰੋਗਰਾਮ ਬਹੁਤ ਖੂਬਸੂਰਤ ਢੰਗ ਦੇ ਨਾਲ। ਤੁਸੀਂ ਮੇਰੇ ਨਾਲ, ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਾ ਤੁਸੀਂ ਮੈਨੂੰ ਮੈਸੇਜ ਕਰਕੇ ਵੀ ਦੱਸ ਸਕਦੇ ਹੋ, ਕਿਉਂਕਿ ਕਾਫੀ એનર્ਜੀ ਦੇ ਨਾਲ ਬੜਾ ਮਿਹਨਤ ਲੱਗ ਜਾਂਦੀ ਹੈ। ਅਗਲਾ ਮੈਸੇਜ ਹੈ, ਲਾਸਟ ਮੈਸੇਜ ਹੈ ਪ੍ਰੋਗਰਾਮ ਦੇ ਵਿੱਚ ਲਿਖਿਆ, ਨਮਸਤੇ ਸਰ ਜੀ, ਸੰਦੀਪ ਜਲੰਧਰ ਤੋਂ, ਅੰਸ਼ੁਮਨ, ਸਮੀਰ, ਸੁਸ਼ਮਾ

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਰਾਤ ਦੇ ਪੂਰੇ 10 ਵੱਜ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਾ ਹੈ ਪ੍ਰੋਗਰਾਮ ਸ਼ਾਮੇ ਗਜ਼ਲ ਦਾ। ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕਾ ਹੈ ਤੁਹਾਡਾ ਦੋਸਤ ਮੋਹਿਤ ਰੂਪਲ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰਨ ਜਾ ਰਹੇ ਹੋ 102.7 ਐਫ ਐਮ ਰੇਨਬੋ 'ਤੇ, ਨਾਲ ਨਾਲ ਸਾਡੀ ਐਪਲੀਕੇਸ਼ਨ ਨਿਊਜ਼ ਔਨ ਏਅਰ ਦੇ ਉੱਤੇ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗਜ਼ਲਸ

ਜਿਹੜੀਆਂ ਨੇ ਉਹ ਤਾਂ ਪਲੇ ਕਰਦੇ ਹੀ ਹਾਂ, ਬਾਕੀ ਕੋਸ਼ਿਸ਼ ਵੀ ਮੈਂ ਕਰਦਾ ਵਾਂ ਕਿ ਤੁਹਾਡੀਆਂ ਗਜ਼ਲਸ ਜਾਂ ਫਿਰ ਕਿਸੇ ਦੀ ਗਜ਼ਲਸ ਨੂੰ ਮੈਂ ਪੜ੍ਹਨ ਦੀ ਵੀ ਕੋਸ਼ਿਸ਼ ਕਰਾਂ। ਅਤੇ ਬਾਕੀ ਤੁਸੀਂ ਅਗਰ ਸ਼ੌਕੀਨ ਹੋ ਗਜ਼ਲਾਂ ਦੇ, ਤੁਸੀਂ ਸਾਨੂੰ ਲਿਖ ਕੇ ਵੀ ਭੇਜ ਸਕਦੇ ਹੋ, ਮੈਂ ਰੀਡ ਵੀ ਕਰਾਂਗਾ। ਐਂਡ ਅਗਰ ਕੋਈ ਫਰਮਾਇਸ਼ ਵੀ ਜਾਂ ਕੋਈ ਐਸੀ ਕੋਈ ਵੱਖਰੀ ਗਜ਼ਲ ਜਿਹੜੀ ਕਿਸੇ ਫਿਲਮ ਦੇ ਵਿੱਚ ਹੈ ਅਤੇ ਬੜੀ ਖੂਬਸੂਰਤ ਹੈ ਐਂਡ ਤੁਸੀਂ ਸੁਣਨਾ ਚਾਹੁੰਦੇ ਹੋ, ਤੁਸੀਂ ਸਾਨੂੰ ਭੇਜ ਸਕਦੇ ਹੋ।

ਸਟੂਡੀਓ ਦੀ ਘੜੀ ਦੇ ਮੁਤਾਬਕ ਰਾਤ ਦੇ 10:30 ਹੋ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸ਼ੁਰੂ ਹੋ ਚੁੱਕਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ 102.7 ਮੈਗਾਹਰਟਜ਼ 'ਤੇ।

ਜੀ ਦੋਸਤੋ, ਮੁਹੰਮਦ ਰਫ਼ੀ ਦੀ ਆਵਾਜ਼ ਵਿੱਚ ਬੜਾ ਹੀ ਖੂਬਸੂਰਤ ਗੀਤ ਤੁਸੀਂ ਹੁਣੇ ਇੰਜੋਏ ਕੀਤਾ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਇਹਦੇ ਵਿੱਚ। ਫਿਲਹਾਲ ਰਾਤ ਦੇ 10:53 ਹੋ ਚੁੱਕੇ ਨੇ, ਹੁਣ ਅਸੀਂ ਅਗਲਾ ਗੀਤ ਇੰਜੋਏ ਕਰਦੇ ਹਾਂ ਯਸ਼ੂਦਾਸ ਜੀ ਦੀ ਆਵਾਜ਼ ਦੇ ਵਿੱਚ।

102 ਸ਼ਰੇਸਤ FM ਰੇਨਬੋ 'ਤੇ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਫਿਲਹਾਲ ਰਾਤ ਦੇ 10:57 ਅਤੇ 40 ਸੈਕਿੰਡ ਹੋ ਚੁੱਕੇ ਨੇ। ਆਓ ਹੁਣ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ।